ਪਿਆ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ ਹੈ। ਦੇਖੋ, 12 ਮਹੀਨੇ 30 ਦਿਨ ਸਾਨੂੰ ਪੈਸੇ ਦੀ ਲੋੜ ਹੈ।
1: ਹਾਂ,
0: ਤੇ ਜ਼ਿਮੀਂਦਾਰੀ ਦੇ ਵਿੱਚ ਹੁਣ ਸਾਡੇ ਕੋਲ ਕੋਈ ਨੌਕਰੀ ਤਾਂ ਹੈ ਨਹੀਂ ਵੀ ਚੜੇ ਮਹੀਨੇ ਸਾਡੇ ਕੋਲ ਤਨਖਾਹ ਆ ਜਾਊਗੀ।
1: ਹਾਂ,
0: ਸਾਨੂੰ ਤਾਂ ਕੰਮ ਰੋਜ਼ ਕਰਨਾ ਪੈਣਾ ਤੇ ਰੋਜ਼ ਦੇ ਪੈਸੇ ਸਾਡੇ ਕੋਲ ਤਾਂ ਆਉਣਗੇ। ਤੇ ਰੋਜ਼ ਦੇ ਕੰਮਾਂ ਦੇ ਵਿੱਚ ਸੰਧੂ ਸਾਹਿਬ ਇਹੀ ਹੈ ਕਿ ਦੁੱਧ ਬਾਦ ਦਾ ਕੰਮ ਹੈ, ਹੋਰ ਬੀਸੀਆਂ ਕੰਮ ਹੈ, ਤੇ ਜਾਂ ਫਿਰ ਸਬਜ਼ੀ ਭਾਜੀ ਦਾ ਕੰਮ ਹੈ। ਜੇ ਆਪਾਂ ਇਹ ਕਰ ਲਈਏ ਤਾਂ ਰੋਜ਼ ਦੇ ਰੋਜ਼ ਪੈਸੇ ਸਾਨੂੰ ਆ ਜਾਂਦੇ
1: ਆ ਜੀ। ਬਹੁਤ ਮਹੱਤਵਪੂਰਨ ਗੱਲ ਆ। ਦੇਖੋ, ਹੁਣ ਸਾਲ ਛਮਾਈ ਜਿਹੜਾ ਦੇਖਣਾ, ਇਹ ਵੀ ਗੱਲ ਨਾ ਜੱਜਦੀ ਨਹੀਂ
0: ਜੀ।
1: ਖਰਚੇ ਤਾਂ ਆਪਣੇ ਰੋਜ਼ ਦੇ ਰੋਜ਼ ਹੈਗੇ ਜੀ। ਤੇ ਇਸ ਕਰਕੇ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਫਸਲ ਜਿੱਦਾਂ ਅਸੀਂ ਬੀਜ ਲੈਂਦੇ ਹਾਂ ਤਾਂ ਉਹਨਾਂ ਦਾ ਚਲੋ 6 ਮਹੀਨੇ ਬਾਅਦ ਹੀ ਆਉਣਾ ਹੈਗਾ। ਇਹ ਜਿੱਦਾਂ ਛੋਟੇ ਛੋਟੇ ਕੰਮ ਹੁੰਦੇ ਕਈ ਵਾਰ, ਇਹ ਇੱਕ ਤਾਂ ਆਪਾਂ ਨੂੰ ਜਿੱਦਾਂ ਕਹਿੰਦੇ ਕਿ ਆਪਣੇ ਆਪ ਨੂੰ ਖੇਤੀ 'ਚ ਰੁਝੇਵਾਂ 'ਚ ਰੱਖਦੇ ਹੈਗੇ ਆ, ਅਤੇ ਦੂਸਰੇ ਨਾਲ ਆਮਦਨ ਦਾ ਵਧੀਆ ਜ਼ਰੀਆ ਬਣ ਜਾਂਦੇ ਹੈਗੇ ਆ।
0: ਨਾਲੇ ਹੁਣ ਦੇਖੋ ਜੀ, ਕੰਮ ਵੀ ਇੱਦਾਂ ਦੇ ਨਹੀਂ ਹੈਗੇ ਸੰਧੂ ਸਾਹਿਬ ਵੀ। ਹੁਣ ਪਹਿਲੇ ਕੰਮਾਂ ਦਾ ਅਤੇ ਹੁਣ ਦੇ ਕੰਮਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਹੁਣ ਕੋਈ ਵੀ ਕਿੱਤਾ ਧੰਦਾ ਕੋਈ ਕੰਮ ਕਾਰ ਹੈਗਾ ਨਾ, ਉਹਦੇ 'ਚ ਆਧੁਨਿਕ ਮਸ਼ੀਨਰੀ ਵੀ ਸਾਡੇ ਨਾਲ ਖੜੀ ਆ, ਆਧੁਨਿਕ ਗਿਆਨ ਵੀ ਸਾਡੇ ਨਾਲ ਖੜਾ ਹੈ। ਪਹਿਲਾਂ ਤਾਂ ਆਪਣੇ ਕੋਲ ਆਲਾ ਸੇਟ ਹੱਥਾਂ ਨਾਲ ਖੇਤੀ ਕਰਦੇ ਸੀ, ਸਾਰਾ ਕੰਮ ਇੱਦਾਂ ਦਾ ਹੁੰਦਾ ਸੀ, ਬੰਦਿਆਂ ਦੀ ਖੇਤੀ ਸੀ। ਅੱਜ ਮਸ਼ੀਨਰੀ ਦੀ ਖੇਤੀ ਹੈ, ਇਸ ਕਰਕੇ ਖੇਤੀ ਔਖੀ ਨਹੀਂ ਰਹੀ। ਹੁਣ ਤੁਸੀਂ ਕੋਈ ਵੀ ਕਿੱਤਾ ਧੰਦਾ ਕਰ ਲਓ, ਉਹਦੇ 'ਚ ਹਜ਼ਾਰਾਂ ਤਰ੍ਹਾਂ ਦੇ ਸਾਡੇ ਨਾਲ ਸਹਾਇਕ ਸੰਦ ਖੜੇ ਹੈ। ਸੋ ਇਸ ਕਰਕੇ ਕਿੱਤੇ ਧੰਦੇ ਨੂੰ ਪਹਿਲਾਂ ਤੁਸੀਂ ਇਹੀ ਦੇਖੋ ਕਿ ਤੁਹਾਡੇ ਹਿਸਾਬ ਦੇ ਨਾਲ, ਤੁਹਾਡੀ ਜਾਣਕਾਰੀ ਦੇ ਨਾਲ, ਤੁਹਾਡੇ ਵਿੱਤ ਦੇ ਲਿਹਾਜ਼ ਨਾਲ ਮੈਂ ਕਿਹੜਾ ਕੰਮ ਕਰ ਸਕਦਾ, ਉਸੇ ਕੰਮ ਦੀ ਚੋਣ ਕਰੋ। ਇਹ ਨਾ ਹੋਵੇ ਵੀ ਮਿੱਠਾ ਸਿਉਰਾਂ ਨੇ ਕੁਕੜੀਆਂ ਰੱਖ ਲਿਆ ਅਤੇ ਅਸੀਂ ਵੀ ਕੁਕੜੀਆਂ ਰੱਖ ਲਈ। ਦੇਖਾ ਦੇਖੀ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣੇ ਸਾਧਨਾਂ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ, ਆਪਣੇ ਵਿੱਤ ਦੇ ਲਿਹਾਜ਼ ਨਾਲ ਕੰਮ ਕਰੋਗੇ ਅਤੇ ਉਹ ਕੰਮ ਤੁਹਾਨੂੰ ਦੇ ਕੇ ਜਾਊਗਾ। ਹੁਣ ਦੂਜਾ ਇਹ ਹੈ ਕਿ ਕਿਸੇ ਕੰਮ ਦੇ ਵਿੱਚ ਬੰਦੇ ਨੂੰ ਨਾ ਕਈ ਵਾਰੀ ਇੱਕ ਘੁਮਾਨ ਜਾ ਹੁੰਦਾ, ਮੈਨੂੰ ਤਾਂ ਸਭ ਕੁਝ ਪਤਾ ਹੀ ਹੈ, ਮੈਨੂੰ ਸਭ ਕੁਝ ਪਤਾ ਹੀ ਹੈ। ਇਹ ਕੋ ਕੁਛ ਨਹੀਂ ਪਤਾ ਹੁੰਦਾ, ਜਾਣਕਾਰੀ ਤੋਂ ਬਿਨਾਂ ਕੰਮ ਕਰਨਾ ਸੰਧੂ ਸਾਹਿਬ ਬਹੁਤ ਖਤਰਨਾਕ ਚੀਜ਼।
1: ਇਹ ਤਾਂ ਪੱਕੀ ਗੱਲ ਆ। ਕਈ ਵਾਰ ਨਾ ਆਪਣਾ ਆਦਤ ਹੁੰਦੀ ਕਈ ਬੰਦਿਆਂ ਨੂੰ, ਕੋਈ ਗੱਲ ਕਰੋ ਨਾ, ਕਾਕਾ ਜਿੰਨੀ ਤੇਰੀ ਉਮਰ ਆ ਨਾ, ਇੰਨੇ ਸਾਨੂੰ ਤਾਂ ਵਾਹੀ ਕਰਦਿਆਂ
0: ਨੂੰ ਹੋ ਗਏ।
1: ਹਾਂਜੀ,
0: ਕੀਤਾ ਕੁਛ ਨਹੀਂ, ਖੜੇ ਉੱਥੇ ਦੇ ਉੱਥੇ ਹੀ।
1: ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਗੱਲ ਕਰਦੇ ਕਿ ਉਮਰ ਨਾ ਗਵਾਈਏ ਤੇ ਨਾ ਹੀ ਵਕਤ ਗਵਾਈਏ, ਤੇ ਖੇਤੀਬਾੜੀ ਤੇ ਖਾਸ ਕਰਕੇ ਸਬਜ਼ੀਆਂ ਵੱਲ ਆਈਏ ਜੀ।
0: ਬਿਲਕੁਲ ਸਬਜ਼ੀਆਂ ਦੇ ਵਿੱਚ ਵੀ ਦੇਖੋ, ਇੱਥੇ ਵੀ ਨੁਕਤਾ ਇਹ ਆ ਜਾਂਦਾ ਵੀ ਸਬਜ਼ੀ ਵੀ ਉਸ ਦੀ ਚੋਣ ਕਰੋ ਜਾਂ ਉਸ ਵਕਤ ਦੀ ਚੋਣ ਕਰੋ ਜਦੋਂ ਤੁਹਾਨੂੰ ਸਬਜ਼ੀ 4 ਪੈਸੇ ਦੇ ਕੇ ਜਾਂਦੀ ਹੈ। ਸਬਜ਼ੀ ਉਸ ਟਾਈਮ 'ਚ ਨਾ ਲਾਓ ਜਦੋਂ ਗਲੱਟ ਹੈ ਤੇ ਸਾਡੀ ਸਬਜ਼ੀ ਨੂੰ ਕੋਈ ਪੁੱਛਦਾ ਹੀ ਨਹੀਂ।
1: ਮਟਰ ਲੈ ਲਓ ਜੀ, ਸਾਰਾ ਸਾਲ ਦੇਖੋ ਰੁਲੀਆ ਰਾਮ ਜੀ ਵਰਤਣ ਹੁੰਦਾ ਹੈਗਾ ਆਪਣੇ ਰਸੋਈ 'ਚ, ਵੱਡੇ ਵੱਡੇ ਹੋਟਲਾਂ 'ਚ।
0: ਇਹ ਤਾਂ ਸੁਕਾ ਕੇ ਵੀ ਵਰਤੇ ਜਾ ਸਕਦੇ ਨੇ।
1: ਹਾਂ ਜੀ, ਅਤੇ ਕਈ ਢੰਗ ਤਰੀਕੇ ਨਾਲ ਹੁਣ ਤਾਂ ਦੇਖੋ, ਜਿਹੜੀ ਪਹਿਲਾਂ ਹੁੰਦਾ ਸੀ ਵੀ ਯਾਰ ਫਲੀ ਦਾਣੇ ਕੱਢੋ, ਹੁਣ ਤਾਂ ਇਹੋ ਜਿਹੀ ਕਸਮ ਆ ਗਈ ਵੀ ਆਪਾਂ ਨੂੰ ਉਸ
0: ਮਿੱਠੀ ਫਲੀ
1: ਹਾਂ, ਕਿਉਂਕਿ ਫਲੀ ਵੀ ਆਪਾਂ ਇਸਤੇਮਾਲ ਹੋ ਸਕਦੀ
0: ਹੈ, ਹੁੰਦੀ ਹੈ, ਉਹ 'ਚ ਗੁਣ ਬਹੁਤ ਜ਼ਿਆਦਾ ਨੇ।
1: ਹਾਂ, ਪਰ ਦੇਖੋ ਮਟਰਾਂ ਦੇ ਵਿੱਚ ਇੱਕ ਜਿਹੜੀ ਸਮੱਸਿਆ ਰੁਲੀਆ ਰਾਮ ਜੀ ਇਹ ਆਉਂਦੀ ਹੈਗੀ ਹੈ, ਕਈ ਵਾਰ ਜਦੋਂ ਅਗੇਤਾ ਲਾਉਂਦੇ ਹਾਂ ਨਾ,

0: ਇਹ ਖੇੜਾ ਰੋਗ ਬੜਾ ਪੈਂਦਾ ਜੀ
1: ਉਹ ਖੇੜਾ ਰੋਗ ਪੈਂਦਾ ਹੈ ਸਹੀ ਗੱਲ
0: ਪਰ ਉਹਦੇ ਵਾਸਤੇ ਪ੍ਰਬੰਧ ਹੈਗੇ ਸਾਡੇ ਕੋਲ ਉਹ ਕਰਕੇ ਚੱਲੋ ਤੇ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਪਹਿਲਾਂ ਆਪਾਂ ਦੇਖੋ ਵੀ ਜਿਹੜੀ ਲਾਗਤ ਹੈ ਸਾਡੇ ਮੰਡੀ 'ਚ ਲਾਗੇ ਚਾਗੇ ਉਸ ਹਿਸਾਬ ਨਾਲ ਆਪਣਾ ਜਿਹੜੀ ਸਬਜ਼ੀ ਦੀ ਜਿਹੜੀ ਆਪਾਂ ਬਿਜਾਈ ਕਰੀਏ ਜੀ
1: ਆਓ ਜੀ ਸਬਜ਼ੀ ਉਹੀ ਹੈ ਵੀ ਸਬਜ਼ੀ ਦਾ ਜਿਹੜਾ ਵੀ ਬਜ਼ਾਰਾ ਹੈ ਉਹ ਇੱਕਦਮ ਨਹੀਂ ਆਪਾਂ ਬੀਜਣਾ ਹੈ ਉਹਨੂੰ ਵੰਡਵੀਂ ਖੇਤੀ ਕਰਨੀ ਹੁਣ ਜੇ ਤੁਸੀਂ 2 ਏਕੜ ਦੀ ਖੇਤੀ ਕਰਦੇ ਹੋ ਜੇ ਮਟਰ ਹੀ ਲਾਉਣੇ ਤੁਸੀਂ ਇਹ ਨਹੀਂ ਇੱਕੋ ਵਾਰੀ ਮਟਰ ਤੋੜ ਕੇ ਉਹਦੀ ਮੰਡੀਕਾਰੀ ਕਰ ਲਈ ਤੇ ਉਸ ਮੰਡੀ ਦੇ ਵਿੱਚ ਤੁਸੀਂ ਖੜਨਾ ਹੈ ਰੋਜ਼ ਗਾਹਕ ਨੇ ਤੁਹਾਡੇ ਕੋਲ ਆਉਣਾ ਹੈ ਤੇ ਉਸ ਲਿਹਾਜ਼ ਨਾਲ ਹੀ ਆਪਾਂ ਕੋਈ ਰਕਬਾ ਪਹਿਲਾਂ ਲਾ ਲਿਆ ਕੁਛ ਉਹ ਤੋਂ ਬਾਅਦ ਲਾ ਲਿਆ ਕੁਛ ਉਹ ਤੋਂ ਬਾਅਦ ਲਾ ਲਿਆ ਇਸ ਲਿਹਾਜ਼ ਨਾਲ ਆਪਾਂ ਨੇ ਵੰਡਵੀਂ ਖੇਤੀ ਕਰਨੀ
0: ਦੇਖੋ ਰੋੜੇ ਰਾਮ ਜੀ ਤੁਸੀਂ ਗੱਲ ਕਰ ਰਹੇ ਸੀ ਕਿ ਕਿਸਮਾਂ ਦੀ ਵੱਖ ਵੱਖ ਗੱਲ ਕਰੀਏ ਨਾ ਤੇ ਆਪਣੇ ਕੋਲ ਇੱਕ ਤਾਂ AP 3 ਨੰਬਰ ਕਿਸਮ ਹੈਗੀ
1: ਜੀ
0: ਤੇ ਮਟਰ ਅਗੇਤਾ ਨੰਬਰ 7 ਹੈ ਮਟਰ ਅਗੇਤਾ ਨੰਬਰ 6
1: ਜੀ
0: ਤੇ ਅਰਕਲ
1: ਅੱਛਾ
0: ਇਹ ਤਾਂ ਆਪਣੇ ਕੋਲ ਹੈ ਜੀ ਅਗੇਤੀਆਂ ਕਿਸਮਾਂ
1: ਠੀਕ
0: ਤੇ ਜੇ ਗੱਲ ਕਰੀਏ ਮੁੱਖ ਮੌਸਮ ਦੀ ਤੇ ਪੰਜਾਬ 99 ਕਿਸਮ ਹੈਗੀ ਬੜੀ ਪੁਰਾਣੀ ਤੇ ਮਿੱਠੀ ਫਲੀ ਆਪਾਂ ਗੱਲ ਕਰ ਰਹੇ ਸੀ ਕਿ ਫਲੀਆਂ ਸਮੇਤ ਹੀ ਖਾ ਲਓ ਠੀਕ ਹੈ ਜੀ ਸੋ ਇਸ ਤਰੀਕੇ ਦੀਆਂ ਕਿਸਮਾਂ ਨੇ ਤੇ ਵਧੀਆ ਝਾੜ ਲੈਣ ਵਾਸਤੇ ਨਾ ਇੱਕ ਤਾਂ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਾਈਏ ਜੀ ਠੀਕ ਹੈ ਜੀ ਅਤੇ ਅਗੇਤੀ ਫਸਲ ਵਾਸਤੇ 45 ਕਿਲੋ ਬੀਜ ਇਸਤੇਮਾਲ ਕਰਨਾ ਅਤੇ ਉਖੇੜਾ ਰੋਗ ਤੋਂ ਵਾਸਤੇ ਆਪਾਂ ਨੇ ਬੀਜ ਨੂੰ ਸੋਧਣਾ ਵੀ ਬੜਾ ਮਹੱਤਵਪੂਰਨ ਹੈਗਾ
1: ਠੀਕ
0: ਅਤੇ ਜਿੱਦਾਂ ਗੱਲ ਕਰ ਰਹੇ ਸੀ ਕਿ ਭਾਰੀਆਂ ਜ਼ਮੀਨਾਂ ਵਿੱਚ ਨਾ ਮਟਰ ਹਮੇਸ਼ਾ ਵੱਟਾਂ 'ਤੇ ਬੀਜੋ ਅਤੇ ਹਲਕਾ ਹਲਕਾ ਪਾਣੀ ਲਾਉਂਦੇ ਰਹੋ
1: ਆਹੋ ਦੇਖੋ ਨਾ ਫਿਰ ਤਕਨੀਕ ਆ ਗਈ ਨਾ ਗਿਆਨ ਆ ਗਿਆ ਮਹਾਰਾਜ ਨੇ ਖੋਜਾਂ ਕਰਕੇ ਹੁਣ ਆਪਾਂ ਅੱਗੇ ਜ਼ਮੀਨ 'ਤੇ ਪਏ ਰਹਿੰਦੇ ਹੁਣ ਤਾਂ ਕਰੇਲੇ ਵੀ ਅਗਲੇ ਸਿੱਧੇ ਚਾੜ ਦਿੰਦੇ ਨੇ
0: ਚਾੜ ਦਿੰਦੇ ਆ ਸੋ ਇਸ ਕਰਕੇ ਅਗੇਤੀਆਂ ਵਾਸਤੇ 45 ਕਿਲੋ ਅਤੇ ਜੇ ਮੁੱਖ ਮੌਸਮ ਵਾਸਤੇ ਬੀਜਣਾ ਫਿਰ 30 ਕਿਲੋ ਬੀਜ ਲੈਣਾ
1: ਠੀਕ
0: ਅਤੇ ਸੋਧਣ ਵਾਸਤੇ ਜੇ ਗੱਲ ਕਰ ਰਹੇ ਸੀ ਨਾ ਅਤੇ ਆਪਾਂ ਨੂੰ ਇੱਕ ਤਾਂ ਰਾਈਜੋਬੀਅਮ ਦਾ ਟੀਕਾ
1: ਠੀਕ
0: ਇਹ ਲਾਉਣਾ ਹੈਗਾ ਪੰਜਾਬ ਖੇਤੀਬਾੜੀ ਉਸ ਤੋਂ ਮਿਲ ਜਾਂਦਾ ਹੈਗਾ
1: ਮਿਲ ਜਾਂਦਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਮਿਲ ਜਾਂਦਾ
0: ਹੈਗਾ ਛਾਵੇਂ ਆਪਾਂ ਇੱਕ ਤਰਪਾਲ ਵਿਛਾ ਕੇ ਨਾ ਅਤੇ 1/2 ਲੀਟਰ ਲੈ ਲਓ ਪਾਣੀ
1: ਅੱਛਾ
0: ਅਤੇ 1 ਏਕੜ ਦਾ ਟੀਕਾ ਰਲਾ ਕੇ ਅਤੇ ਇਸ ਤਰੀਕੇ ਨਾਲ ਲਾਓ ਵੀ ਹਰੇਕ ਬੀਜ 'ਤੇ ਲੱਗ ਜਾਏ
1: ਛਾਵੇਂ
0: ਕੰਮ ਕਰਨਾ ਤੇ ਉਸੇ ਦਿਨ ਬੀਜ ਲੈਣਾ
1: ਆਹੋ ਲਾ ਕੇ ਰੱਖਣਾ
0: ਨਹੀਂ ਮੁੜ ਕੇ
1: ਮੁੜ ਕੇ ਮੂਹਰਤ ਕਢਾਵਾਂਗੇ ਤੇ ਬੀਜ ਜਾਵਾਂਗੇ
0: ਨਹੀਂ ਇਹ ਆਪਾਂ ਨੂੰ ਖਾਸ ਧਿਆਨ ਰੱਖਣਾ ਹੈਗਾ ਕਿ ਬਿਨਾਂ ਕਿਸੇ ਦੇਰ ਦੇ ਆਪਾਂ ਨੇ ਉਹਨੂੰ ਬੀਜ ਦੇਣਾ
1: ਆਹ ਇੱਕ ਬੜੀ ਅਹਿਮ ਚੀਜ਼ ਮਟਰਾਂ ਦੀ ਫਸਲ 'ਚ ਸੰਧੂ ਸਾਹਿਬ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਵੀ ਉਹ ਹੈ ਨਦੀਨ ਕਿਉਂਕਿ ਨਦੀਨ ਸਬਜ਼ੀਆਂ 'ਚ ਹੁੰਦੇ ਤਾਂ ਸਾਰੀਆਂ 'ਚ ਹੀ ਨੇ ਪਰ ਇਹ ਫਸਲ ਨੂੰ ਕੁਛ ਜ਼ਿਆਦਾਤਰ ਪੈਂਦੇ ਆ ਇਸ ਕਰਕੇ ਇਹਨੂੰ ਜਿਹੜਾ ਪ੍ਰਬੰਧ ਹੈ ਨਾ ਆਪਾਂ ਨੇ ਉੱਗਣ ਤੋਂ ਹੀ ਪਹਿਲਾਂ ਜੇ ਆਪਾਂ ਕਰ ਲਈਏ ਜਾਂ ਉੱਗਣ ਤੋਂ ਬਾਅਦ ਕਰ ਲਈਏ ਤਾਂ ਇਹ ਨਾ ਦੀ ਨਾਲ ਕਰ ਲਈਏ ਤਾਂ ਫਸਲ ਦੇ ਉੱਤੇ ਦੀ ਨਦੀਨ ਨਹੀਂ ਪੈਂਦਾ
0: ਹਾਂ ਇਹ ਤਾਂ ਪੱਕੀ ਗੱਲ ਹੈ ਜੀ ਜਿੱਦਾਂ ਕਹਿੰਦੇ ਹਾਂ ਵੀ ਆਪਣਾ ਜਿੱਦਾਂ ਅਣਸੱਦੇ ਨਾ ਮਹਿਮਾਨ ਨੇ ਨਦੀਨ
1: ਬਿਲਕੁਲ ਬਿਨਾਂ ਟੈਲੀਫੋਨ ਤੋਂ
0: ਅਤੇ ਹਿੱਸਾ ਵੰਡਾ ਲੈਣਗੇ ਆਪਣਾ ਜੋ ਖੁਰਾਕ ਪਾਣੀ ਹੈਗੀ ਹੈ ਸੋ ਇਸ ਕਰਕੇ ਜਿੱਦਾਂ ਗੱਲ ਕਰ ਰਹੇ ਸੀ ਕਿ ਕੁਛ ਤਾਂ ਆਪਾਂ ਉੱਗਣ ਤੋਂ ਪਹਿਲਾਂ ਹੀ ਉਹਨਾਂ ਨੂੰ ਨੱਬ ਲਈਏ
1: ਆਹੋ ਜੀ ਜ਼ਮੀਨ ਦੀ ਸੋਧ ਕਰ ਲਓ ਪਹਿਲਾਂ ਹੀ ਨੱਪੇ ਜਾਂਦੇ ਨੇ
0: ਹਾਂ ਅਤੇ ਨਦੀਨਾਂ ਤੋਂ ਵਧੀਆ ਤਰੀਕਾ ਜਿੱਦਾਂ ਗੋਡੇ ਵਗੈਰਾ ਕਰਕੇ ਵੀ ਇਹਨਾਂ ਦੀ ਰੋਕਥਾਮ ਹੋ ਜਾਂਦੀ ਹੈਗੀ ਹੈ ਅਤੇ ਬਾਕੀ ਬਿਜਾਈ ਤੋਂ 2 ਦਿਨਾਂ ਦੇ ਅੰਦਰ ਅੰਦਰ ਜਿਹੜੇ ਨਾ ਪੈਡੀਮੈਥਲੀਨ ਦਵਾਈ ਹੈ ਜੀ
1: ਅੱਛਾ
0: ਸਟੋਂਪ 30 ਤੱਕ ਦੀ ਕਹਿ ਦਿੰਦੇ ਹਾਂ ਇਹਨੂੰ ਇਹ 1 ਲੀਟਰ ਲੈਣੀ ਹੈ
1: ਅੱਛਾ
0: ਪਰ ਜਿੱਦਾਂ ਗੱਲ ਕਰ ਰਹੇ ਸੀ ਨਾ ਧਿਆਨ ਰੱਖਣਾ ਕਿ 2 ਦਿਨਾਂ ਦੇ ਅੰਦਰ ਅੰਦਰ ਵਰਤਣੀ
1: ਅਤੇ
0: 150 ਤੋਂ 200 ਲੀਟਰ ਲੈਣਾ ਜੀ ਪਾਣੀ
1: ਅੱਛਾ
0: 1 ਸਾਲ ਛਿੜਕਾਅ
1: ਖੁੱਲ੍ਹਾ ਪਾਣੀ ਲੈਣਾ
0: ਹਾਂ ਸੋ ਇਹਦੇ ਨਾਲ ਜਿਹੜੇ ਆਪਣੇ ਚੌੜੇ ਪੱਤੇ ਵਾਲੇ ਜਿਹੜੇ ਆ ਘਾਹ ਵਾਲੇ ਨਦੀਨ ਹੈ ਨਾ ਅਤੇ ਜਿੱਦਾਂ ਗੁੱਲੀ ਡੰਡਾ ਹੈ ਇਹ ਕਾਬੂ ਪਾ ਸਕਦੇ ਹੈਗੇ
1: ਠੀਕ ਠੀਕ
0: ਜਿੱਦਾਂ ਗੱਲ ਕਰ ਸੀ ਨਾ ਕਿ ਪਾਣੀ ਬਚਾਉਣਾ ਬੜਾ ਮਹੱਤਵਪੂਰਨ ਹੈਗਾ
1: ਅੱਜ ਦਾ ਬੜਾ
0: ਇਹਦੇ ਵਿੱਚ ਨਾ ਤੁਪਕਾ ਪਾਣੀ ਜਿਹੜੀ ਵਿਧੀ ਆ ਨਾ ਡ੍ਰਿਪ ਇਰੀਗੇਸ਼ਨ ਇਹ ਬੜੀ ਵਧੀਆ ਕਾਮਯਾਬ ਹੈ ਜੀ
1: ਹੁਣ ਤਾਂ ਫਸਲਾਂ ਦੇ ਵਿੱਚ ਤਾਂ ਬੜੀ ਕਾਮਯਾਬ ਹੈ ਇਹ
0: ਹਾਂ ਸੋ ਇਸ ਤਰੀਕੇ ਦਾ ਇਹਦਾ ਫਾਇਦਾ ਵੀ ਲਿਆ ਜਾ ਸਕਦਾ ਹੈਗਾ ਬਾਕੀ ਦੇਖੋ ਬੀਜ ਵਾਸਤੇ ਵੀ ਫਸਲ ਪੈਦਾ ਹੋ ਸਕਦੀ ਹੈਗੀ ਹੈ
1: ਆ ਜੀ ਇਹ ਤਾਂ ਉਪਰਾਲਾ ਆਪਣਾ ਆਪਣਾ ਹੈ ਜਿੰਨਾ ਗੁੜ ਪਾਓਗੇ ਮਿੱਠਾ ਉਹ ਨਹੀਂ ਹੈ ਥੋੜ੍ਹਾ ਜਿਹਾ ਬੀਜ ਲਈ ਬੰਦੇ ਨੂੰ ਇਹ ਹੁੰਦਾ ਵੀ ਮਿਹਨਤ ਜਿਹੜੀ ਹੈ ਉਹ ਵੱਧ ਜਾਂਦੀ ਹੈ
0: ਹਾਂ ਪਰ ਰੇਟ ਜ਼ਿਆਦਾ ਮਿਲਦਾ ਹੈ
1: ਰੇਟ ਵੀ ਜ਼ਿਆਦਾ ਮਿਲਦਾ ਹੈ ਹੁਣ ਤੁਸੀਂ ਦੇਖ ਲਓ ਬਹੁਤ ਸਾਰੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਹੈ ਉਹ ਪਨੀਰੀਆਂ ਦੀ ਕਾਸ਼ਤ ਕਰਦੇ ਆ ਸਬਜ਼ੀਆਂ ਦੀ ਕਾਸ਼ਤ ਨਹੀਂ ਕਰਦੇ ਪਰ ਉਹ ਕਾਸ਼ਤ ਬੜੀ ਬਰੀਕੀ ਦੀ ਹੈ ਅਤੇ ਪੈਸੇ ਵੀ ਅਗਲੇ ਜ਼ਿਆਦਾ ਕਮਾਉਂਦੇ ਆ
0: ਕੀ ਇਰਾਦਾ ਫਿਰ
1: ਚੱਲੀਏ ਆਪਾਂ
0: ਜੈ ਹਿੰਦ ਜੀ।

ਸੀ ਜੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਟੂਡੀਓ ਦੀ ਘੜੀ ਦੇ ਅਨੁਸਾਰ 6:40 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।

ਹੁਣੇ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ। ਮਾਨਸ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਏ ਨੇ। ਆਓ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਪਰਿਚੇ ਤਹਿਤ ਜਾਣਕਾਰੀ ਦੇ ਦਈਏ। ਸਵੇਰੇ 7:02 ਤੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਹੋਏਗਾ ਸੋਹਣੀ ਸਵੇਰ। 8:40 ਦਾ ਸਮਾਂ ਰਹੇਗਾ ਪ੍ਰੋਗਰਾਮ ਮਹਿਕ ਪੰਜਾਬੀ ਦਾ। ਸਵੇਰੇ 9:02 ਤੇ ਇੱਕ ਹੀ ਫਿਲਮ ਦੇ ਗੀਤ ਸੁਣੋਗੇ ਤੇ ਅੱਜ ਦੀ ਫਿਲਮ ਮਧੂਮਤੀ। ਸਵੇਰੇ 10:02 ਤੇ ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। 11:05 ਦਾ ਸਮਾਂ ਹੋਏਗਾ ਵਟਸਐਪ ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਦਾ। 12:05 ਤੇ ਵਸਦੀ ਵੜੀ ਪ੍ਰੋਗਰਾਮ ਚ ਅੱਜ ਸਿਲਸਿਲਾ ਹੋਏਗਾ ਉਡਾਰੀਆਂ ਤੇ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਡਾਕਟਰ ਸ਼ਿਨਾਮ ਵਧਵਾ ਹੋਣਾ ਦੇ ਨਾਲ ਕੀਤੀ ਗੱਲਬਾਤ ਸੁਣੋਗੇ। ਹੋਰ ਸਿਲਸਿਲਾ ਹੋਏਗਾ ਸਾਡਾ ਵਿਰਸਾ ਤੇ ਗੀਤ ਸੰਗੀਤ ਵੀ ਹੋਏਗਾ। ਦਿਨੇ 1:15 ਤੋਂ ਲੈ ਕੇ 1:40 ਤੱਕ ਤੇ ਫਿਰ 2:00 ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ। ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਦੇਵਰਾਜ ਤੇ ਉਹਨਾਂ ਦੇ ਸਾਥੀਆਂ ਤੋਂ ਸੁਣੋਗੇ ਮਾਤਾ ਦੀਆਂ ਭੇਟਾਂ। 4:02 ਦੀ ਪੰਜਾਬੀ ਫਿਲਮ ਸੰਗੀਤ ਹੋਏਗਾ। ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਹੋਏਗਾ ਕਿਸਾਨ ਵਾਣੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਸਫਲ ਕਿਸਾਨ ਬਲਵਿੰਦਰ ਸਿੰਘ ਦੇ ਨਾਲ ਕੀਤੀ ਗੱਲਬਾਤ ਸੁਣੋਗੇ। ਮੌਸਮ ਦਾ ਹਾਲ, ਖੇਤੀ ਸਮਾਚਾਰ ਤੇ ਗੀਤ ਸੰਗੀਤ ਵੀ ਹੋਏਗਾ। 7:00 ਦਾ ਸਮਾਂ ਰਹੇਗਾ ਪੰਜਾਬੀ ਗੀਤਾਂ ਦਾ। 7:10 ਤੇ ਜਨ ਸੇਵਾ ਸੀ ਦੇਸ਼ ਸੇਵਾ। 7:45 ਤੇ ਯਾਨੀ ਕਿ 7:45 ਅੰਗਰੇਜ਼ੀ ਵਾਰਤਾ ਸੁਣਾਈ ਜਾਏਗੀ। ਰਾਤ 8:00 ਦਾ ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਅੱਠ ਤੇ ਸੁਣੋਗੇ ਪੰਜਾਬੀ ਗੀਤ। ਰਾਤ 9:15 ਸਮਾਚਾਰ ਸੰਧਿਆ, 9:00 ਨਿਊਜ਼ ਐਟ ਨਾਈਟ ਤੇ 9:15 ਸਪੋਟਲਾਈਟ। ਰਾਤ 9:30 ਦਾ ਸਮਾਂ ਹੋਏਗਾ ਪ੍ਰੋਗਰਾਮ ਖੇਡ ਸੰਸਾਰ ਦਾ। ਰਾਤ 10:00 ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣੋਗੇ। ਰਾਤ 10:20 ਤੇ ਸੁਣੋਗੇ ਪੰਜਾਬੀ ਗੀਤ। ਰਾਤ 10:30 ਦਾ ਸਮਾਂ ਰਹੇਗਾ ਪ੍ਰੋਗਰਾਮ

ਤੁਸੀਂ ਇਸ ਵੇਲੇ ਸੁਣ ਰਹੇ ਜੀ ਸੋਹਣੀ ਸਵੇਰ 343.6 ਮੀਟਰ ਯਾਨੀ ਕਿ 873 ਕਿਲੋ ਹਰਟਸ ਤੇ 100.8 ਮੈਗਾ ਹਰਟਸ 100.9 ਮੈਗਾ ਹਰਟਸ ਤੇ ਨਾਲ ਦੇ ਨਾਲ ਵੇਵਸ ਐਪ ਤੇ ਤੁਸੀਂ ਸੋਹਣੀ ਸਵੇਰ ਸੁਣ ਰਹੇ ਹੋ। ਮੈਂ ਹਾਂ ਤੁਹਾਡੀ ਆਰਜੇ ਰੀਮਾ। ਕਹਿੰਦੇ ਨੇ ਕਿ ਜੇ ਇਨਸਾਨ ਪੂਰੀ ਲਗਨ ਤੇ ਸ਼ਿੱਦਤ ਦੇ ਨਾਲ ਕਿਸੇ ਕੰਮ ਦੇ ਵਿੱਚ ਜੁੱਟ ਜਾਵੇ ਤਾਂ ਉਹਨੂੰ ਉਸਦੀ ਮਿਹਨਤ ਦਾ ਫਲ ਜ਼ਰੂਰ ਮਿਲਦਾ। ਮੈਂ ਜੇ ਗੱਲ ਕਰਾਂ ਉਸ ਸ਼ਖਸ ਦੀ ਜਿਹਨੇ ਆਪਣੀ ਜ਼ਿੰਦਗੀ ਦੇ 25 ਸਾਲ ਜਨਤਾ ਨੂੰ ਦਿੱਤੇ ਨੇ ਤੇ ਸ਼ਾਇਦ ਗਲਤ ਨਹੀਂ ਹੋਏਗਾ। ਮੈਂ ਗੱਲ ਕਰ ਰਹੀ ਹਾਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੀ। ਜਨਤਕ ਤੌਰ ਤੇ, ਰਾਜਨੀਤਿਕ ਤੌਰ ਤੇ ਉਹਨਾਂ ਦੀ ਸ਼ੁਰੂਆਤ ਜਦੋਂ ਹੁੰਦੀ ਹੈ 1988 ਦੇ ਵਿੱਚ ਬੀਜੇਪੀ ਦੇ ਉਹ ਮਹਾਂ ਸਕੱਤਰ ਬਣਦੇ ਨੇ। ਉਸ ਤੋਂ ਬਾਅਦ ਕਦੇ ਵੀ ਉਹਨਾਂ ਨੇ ਗੁਜਰਾਤ ਦਾ ਸਾਥ ਨਹੀਂ ਛੱਡਿਆ। 17 ਸਤੰਬਰ ਨੂੰ ਅਸੀਂ ਸਭ ਨੇ ਉਹਨਾਂ ਦਾ 76ਵਾਂ ਜਨਮ ਦਿਨ ਮਨਾਇਆ। ਕਾਰਜਕਾਲੀ ਅਹੁਦੇ ਤੇ ਉਹਨਾਂ ਦੇ 25 ਸਾਲ ਪੂਰੇ ਹੋ ਚੁੱਕੇ ਨੇ ਔਰ ਹੁਣ ਤੱਕ ਦਾ ਉਹਨਾਂ ਦਾ ਇਹ ਲੰਬਾ ਸਫ਼ਰ। ਹਾਲਾਂਕਿ ਜੇ ਮੈਂ ਥੋੜ੍ਹਾ ਜਿਹਾ ਪਿੱਛੇ ਲੈ ਜਾਵਾਂ ਤਾਂ ਟੋਟਲ ਸਫ਼ਰ ਉਹਨਾਂ ਦਾ ਰਾਜਨੀਤਿਕ 39 ਸਾਲਾਂ ਦਾ ਆ। ਪਰ 2001 ਚੋਂ ਪਹਿਲੀ ਵਾਰੀ ਗੁਜਰਾਤ ਦੇ ਮੁੱਖ ਮੰਤਰੀ ਬਣਦੇ ਨੇ, ਜਨਤਾ ਦੇ ਵਿੱਚ ਆਉਂਦੇ ਨੇ, ਜਨਤਾ ਦੀ ਸੇਵਾ ਦੇ ਵਿੱਚ ਲੱਗਦੇ ਨੇ ਔਰ 7 ਅਕਤੂਬਰ 2001 ਨੂੰ ਜਦੋਂ ਉਹਨਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਆਪਣੀ ਜਨਤਾ ਦੇ ਲਈ ਸਮਰਪਿਤ ਹੋ ਗਏ। ਹੁਣ ਵੀ 25 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ 17 ਸਤੰਬਰ ਤੋਂ ਲੈ ਕੇ 17 ਅਕਤੂਬਰ ਤੱਕ ਇੱਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ, ਸੇਵਾ ਸੰਕਲਪ ਅਭਿਆਨ, ਜਿਸ ਵਿੱਚ ਖੂਨਦਾਨ ਕੈਂਪ ਨੇ, ਸਫਾਈ ਅਭਿਆਨ ਹੈ, ਭਲਾਈ ਯੋਜਨਾਵਾਂ ਦੇ ਕੈਂਪ ਲਾਏ ਜਾ ਰਹੇ ਨੇ ਤਾਂ ਜੋ ਜਨਤਾ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ।

0: ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਸੁਣ ਰਹੇ ਹੋ ਸੋਹਣੀ ਸਵੇਰ। ਜਾਪਾਨ ਦੇ ਵਿੱਚ ਸ਼ਨੀਵਾਰ ਨੂੰ 20ਵੇਂ ਏਸ਼ੀਅਨ ਗੇਮ ਦੀ ਸ਼ੁਰੂਆਤ ਹੋ ਚੁੱਕੀ ਹੈ। 4 ਅਕਤੂਬਰ ਤੱਕ ਇਹ ਇਵੈਂਟ ਚੱਲਣਾ ਹੈ, ਜਿਹਦੇ ਵਿੱਚ 469 ਗੋਲਡ ਦਾਅਵੇ ਲੱਗੇ ਨੇ। 45 ਦੇਸ਼ਾਂ ਦੇ 11,000 ਤੋਂ ਐਥਲੀਟ ਜਿਹੜੇ ਨੇ 43 ਗੇਮਸ ਖੇਡਣਗੇ, ਜਿਹਦੇ ਵਿੱਚ ਬਾਸਕਿਟਬਾਲ ਹੈ, ਫੁੱਟਬਾਲ ਹੈ, ਕ੍ਰਿਕਟ ਹੈ। ਕੁਛ ਇਵੈਂਟ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਨੇ। ਬਟ ਇੱਥੇ ਅਸੀਂ ਇਹੀ ਕਹਾਂਗੇ ਕਿ ਸਾਡੇ ਬਹੁਤ ਸਾਰੇ ਖਿਡਾਰੀ ਨੇ ਔਰ ਈਵੈਂਟਸ ਦੇ ਵਿੱਚ ਸਾਡੇ ਖਿਡਾਰੀ ਵਧੀਆ ਪਰਫੋਰਮ ਕਰਨ, ਉਹਨਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਨੇ। ਲੇਕਿਨ ਉਸ ਤੋਂ ਪਹਿਲਾਂ ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਹਾਲ ਹੀ ਵਿੱਚ ਏਸ਼ੀਆ ਕੱਪ ਦੀ ਵਿਨਰ ਰਹੀ ਸਾਡੀ ਵਿਮੈਨ ਹਾਕੀ ਟੀਮ ਜੂਨੀਅਰ, ਜਿਹਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਔਰ ਇਸ ਪੂਰੀ ਦੀ ਪੂਰੀ ਟੀਮ ਦੇ ਵਿੱਚ ਜਿੱਥੇ ਅਸੀਂ ਗੱਲ ਕਰੀਏ ਕਿ ਇੱਕ ਫੁਲਵਾੜੀ ਹੈ, ਹਰ ਇੱਕ ਸਟੇਟ ਤੋਂ ਖਿਡਾਰੀ ਆਏ ਨੇ। ਸਾਡੇ ਪੰਜਾਬ ਦੀ ਇਕਲੌਤੀ ਸੁਖਬੀਰ ਕੌਰ ਬਠਿੰਡੇ ਤੋਂ, ਇਸਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਤੇ ਕਿਵੇਂ ਹੋ ਸਕਦਾ ਹੈ ਕਿ ਸਾਡੇ ਪੰਜਾਬ ਦੀ ਧੀ ਪੰਜਾਬ ਦਾ ਨਾਮ ਰੌਸ਼ਨ ਕਰੇ ਔਰ ਏਸ਼ੀਆ ਕੱਪ ਜਿੱਤ ਕੇ ਆਵੇ ਤੇ ਅਸੀਂ ਉਹਨੂੰ ਭੁੱਲ ਜਾਈਏ। ਸੋ ਜੀ, ਇਸੇ ਕਰਕੇ ਉਹਨਾਂ ਦੇ ਨਾਲ ਇੱਕ ਖਾਸ ਗੱਲਬਾਤ ਕੀਤੀ ਹੈ। ਆਓ ਫਿਰ ਸੁਣਦੇ ਹਾਂ ਇੱਕ ਖਾਸ ਗੱਲਬਾਤ।
1: ਵੇਖੋ ਜੀ, ਗੱਲਬਾਤ ਤੇ ਇਸ ਵੇਲੇ ਮਹਿਲਾ ਜੂਨੀਅਰ ਹਾਕੀ ਟੀਮ ਦੀ ਹੈ, ਜਿਹਨੇ ਹੁਣੇ ਹੁਣੇ ਚਾਈਨਾ 'ਚ ਹੋਇਆ ਏਸ਼ੀਆ ਕੱਪ ਜਿੱਤਿਆ ਤੇ ਵਰਲਡ ਕੱਪ ਲਈ ਕੁਆਲੀਫਾਈ ਕਰ ਲਿਆ। ਜੂਨੀਅਰ ਮਹਿਲਾ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਸਾਡੇ ਪੰਜਾਬ ਵਾਸੀਆਂ ਲਈ ਸ਼ਾਨਦਾਰ ਗੱਲ ਇਹ ਹੈ ਕਿ ਸਾਡੇ ਪੰਜਾਬ ਦੀ ਇੱਕੋ ਇੱਕ ਧੀ ਸੁਖਵੀਰ ਕੌਰ, ਜੋ ਕਿ ਫਾਰਵਰਡ ਹੈ, ਉਹਨੇ ਇਸ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੁਖਵੀਰ ਕੌਰ ਬਾਰੇ ਜਾਣਦੇ ਹਾਂ ਕਿ ਹਾਕੀ ਦੇ ਨਾਲ ਜੁੜ ਕੇ ਉਹਨੇ ਕਿਸ ਤਰ੍ਹਾਂ ਇਹ ਸਾਬਤ ਕੀਤਾ ਕਿ ਜੇ ਧੀਆਂ ਨੂੰ ਮੌਕੇ ਦਿੱਤੇ ਜਾਣ ਤੇ ਉਹ ਅੰਬਰਾਂ ਨੂੰ ਛੂਹ ਸਕਦੀਆਂ ਨੇ। ਸੁਖਵੀਰ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਸਾਰਿਆਂ ਨੂੰ ਦੱਸੋ ਕਿ ਇਹ ਜਿਹੜਾ ਟੂਰ ਸੀ ਜੂਨੀਅਰ ਹਾਕੀ ਕੱਪ ਦਾ, ਕਿੱਦਾਂ ਦਾ ਰਿਹਾ ਔਰ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ?
2: ਸਰ, ਇਹ ਟੂਰ ਬਹੁਤ ਵਧੀਆ ਰਿਹਾ। ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਅਸੀਂ ਮੈਡਲ ਲੈਣ ਲਈ ਬਹੁਤ ਮਿਹਨਤ ਕੀਤੀ ਸੀ।
1: ਕਿੰਨੀ ਕੁ ਤਿਆਰੀ, ਕਿੰਨੀ ਕੁ ਦੇਰ ਦਾ ਕੈਂਪ, ਕਿੰਨੀ ਕੁ ਪ੍ਰੈਕਟਿਸ ਕਰਕੇ ਗਏ ਸੀ?
2: ਸਰ, ਸਾਡਾ ਅਸੀਂ ਤਿਆਰੀ ਇਸਨੇ ਬਹੁਤ ਕੀਤੀ ਸੀ। ਇਸ ਤੋਂ ਪਹਿਲਾਂ ਅਸੀਂ ਟੂਰ ਵੀ ਲਾਇਆ ਸੀ, ਉੱਥੇ ਵੀ ਸਾਡੇ ਮੈਚਿਸ ਸੀ। ਸਾਡੇ 6 ਦਿਨਾਂ 'ਚ 5 ਮੈਚਿਸ ਸੀ, ਉਹਦਾ ਲੋੜ ਵੀ ਸੀ ਸਾਨੂੰ, ਪਰ ਸਾਡੀ ਟੀਮ ਨੇ ਬਹੁਤ ਅੱਛਾ ਪਰਫਾਰਮੈਂਸ ਦਿੱਤਾ ਹੈ
1: ਜੀ। ਔਰ ਇਹ ਦੱਸੋ ਕਿ ਹਰ ਮੈਚ ਦੇ ਜੇ ਗੱਲ ਕਰੀਏ ਏਸ਼ੀਆ ਕੱਪ ਦੀ, ਤੁਹਾਡਾ ਪ੍ਰਦਰਸ਼ਨ ਕਿੱਦਾਂ ਰਿਹਾ? ਫਾਰਵਰਡ ਦੀ ਥਾਂ ਤੇ ਤੁਹਾਡੇ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਸੀ, ਇਸ ਜ਼ਿੰਮੇਵਾਰੀ ਨੂੰ ਕਿੱਦਾਂ ਨਿਭਾਇਆ ਤੁਸੀਂ?
2: ਸਰ, ਜ਼ਿੰਮੇਵਾਰੀ ਨੂੰ ਮੈਂ ਆਪਣਾ ਪੂਰਾ ਨਿਭਾਇਆ। ਕੋਚ ਨੂੰ ਬਹੁਤ ਪ੍ਰਾਊਡ ਹੈ ਕਿ ਸਾਡੇ ਤੇ, ਫਾਰਵਰਡ ਤੇ, ਮੇਰੇ ਤੇ, ਵੀ ਅਸੀਂ ਜਿੰਨੇ ਫਾਰਵਰਡ ਆ ਸਾਡਾ ਤਾਲਮੇਲ ਬਹੁਤ ਵਧੀਆ ਸੀ
1: ਜੀ। ਜੂਨੀਅਰ ਏਸ਼ੀਆ ਕੱਪ ਵਿੱਚ ਤੁਹਾਡੀ ਸਭ ਤੋਂ ਕਾਂਟੇ ਦੀ ਟੱਕਰ ਕਿੱਦਾਂ ਦੀ ਰਹੀ ਔਰ ਕਿਸ ਪ੍ਰਦਰਸ਼ਨ ਨੂੰ ਸੋਚ ਕੇ ਯਾਦ ਕਰਕੇ ਤੁਹਾਨੂੰ ਫਖਰ ਹੁੰਦਾ ਇਸ ਮੁਕਾਬਲੇ?
2: ਸਰ, ਚਾਈਨਾ ਦੇ ਮੈਚ ਦੋਨੇ ਟੀਮਾਂ ਵਧੀਆ ਸੀ, ਉਸ ਮੈਚ ਨੂੰ ਥੋੜਾ ਟਫ ਸੀਗਾ ਤੇ ਅਸੀਂ ਉਹ ਮੈਚ ਵੀ ਜਿੱਤਿਆ
1: ਜੀ। ਚਾਈਨਾ ਦੀ ਟੀਮ ਜਿੱਦਾਂ ਹੋਸਟ ਵੀ ਚਾਈਨਾ ਸੀ, ਉੱਥੋਂ ਦਾ ਕਰਾਊਡ ਵੀ ਚਾਈਨਾ ਦੇ ਨਾਲ ਹੋਏਗਾ, ਇਹਦਾ ਕੋਈ ਪ੍ਰੈਸ਼ਰ ਸੀ ਤੁਹਾਡੇ ਤੇ?
2: ਨਹੀਂ ਸਰ, ਅਸੀਂ ਉਹ ਸੋਚ ਕੇ ਨਹੀਂ ਗਏ ਸੀ, ਬਸ ਅਸੀਂ ਇੱਕ ਹੀ ਚੀਜ਼ ਸੋਚੀ ਸੀ, ਸਾਡਾ ਸਭ ਦਾ ਇੱਕ ਹੀ ਮਾਈਂਡਸੈਟ ਸੀ ਕਿ ਅਸੀਂ ਮੈਡਲ ਲੈ ਕੇ ਆਵਾਂਗੇ।
1: ਫਾਰਵਰਡ ਦੀ ਰਣਨੀਤੀ ਕੀ ਹੁੰਦੀ ਸੀ ਕਿ ਓਪੋਨੈਂਟ ਤੇ ਅਟੈਕ ਕਰਨਾ, ਕਿਸ ਤਰੀਕੇ ਦੀ ਸੋਚ ਨਾਲ ਉਤਰਦੇ ਸੀ ਮੈਦਾਨ 'ਚ?
2: ਅਸੀਂ ਸਰ ਇਹ ਸੋਚ ਕੇ ਜਾਂਦੇ ਸੀ ਵੀ ਅਸੀਂ ਫਸਟ ਪ੍ਰਾਇਓਰਟੀ ਰੱਖਾਂਗੇ ਕਿ ਅਸੀਂ ਆਪਣੀ ਡਿਫੈਂਸ ਅੱਛੀ ਕਰੀਏ, ਅਗਰ ਅਸੀਂ ਡਿਫੈਂਸ ਅੱਛੀ ਕਰਾਂਗੇ ਤੇ ਤਾਂ ਅਸੀਂ ਗੋਲ ਮਾਰ ਪਾਵਾਂਗੇ ਅੱਗੇ ਜਾ ਕੇ।
1: ਬਹੁਤ ਹੀ ਵਧੀਆ ਗੱਲ ਹੈ। ਔਰ ਕੋਚ ਤੋਂ ਔਰ ਇਸ ਸਾਰੇ ਮੁਕਾਬਲੇ ਤੋਂ ਤੁਸੀਂ ਕੀ ਸਮਝਦੇ ਹੋ, ਤੁਹਾਨੂੰ ਕੀ ਸਿੱਖਣ ਨੂੰ ਮਿਲਿਆ?
2: ਕੋਚ ਸਾਰੇ ਮੁਕਾਬਲੇ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਟੀਮ ਗੇਮ 'ਚ ਸਾਡਾ ਕੰਬੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਇੱਕ ਦੂਜੇ ਨੂੰ ਸਮਝ ਕੇ ਨਹੀਂ ਖੇਲਾਂਗੇ ਤਾਂ ਸਾਡੀ ਟੀਮ ਨਹੀਂ ਖੇਡੂਗੀ।
1: ਔਰ ਸੁਖਵੀਰ, ਜਦੋਂ ਅਸੀਂ ਭਾਰਤ ਦੀ ਟੀਮ ਦੀ ਪ੍ਰਤੀਨਿਧਤਾ ਕਰਦੇ ਹੁੰਦੇ ਹਾਂ, ਸਾਨੂੰ ਜ਼ਾਤੀ ਤੌਰ 'ਤੇ ਸਕਿੱਲ ਬੜਾ ਸਿੱਖ

0: ਨੂੰ ਮਿਲਦਾ। ਸੋ ਤੁਸੀਂ ਜੋ ਇੱਥੇ ਪੰਜਾਬ ਵਿੱਚ ਅਭਿਆਸ ਕਰਦੇ ਸੀ, ਪ੍ਰੈਕਟਿਸ ਕਰਦੇ ਸੀ, ਔਰ ਭਾਰਤ ਦੀ ਟੀਮ ਦੀ ਪ੍ਰਤੀਨਿਧਤਾ ਕਰਕੇ ਤੁਹਾਨੂੰ ਵੱਖਰਾ ਕੀ ਲੱਗਾ ਔਰ ਜ਼ਿਆਦਾ ਸਿੱਖਣ ਨੂੰ ਕੀ ਮਿਲਿਆ?
1: ਸਰ, ਇੱਥੇ ਜੋ ਅਸੀਂ ਆਪਦੀ ਅਨਯੂਜ਼ੁਅਲ ਸਕਿੱਲ ਕਰਦੇ ਸੀ, ਉਹ ਤਾਂ ਸਾਡੇ ਕੋਲ ਸਾਡੀ ਅਨਯੂਜ਼ੁਅਲ ਸਕਿੱਲ ਸੀਗੀ ਹੀ ਸੀਗੀ, ਪਰ ਸਾਡੀ ਟੀਮ ਜ਼ਿਆਦਾ ਮਤਲਬ ਕੋਂਬੀਨੇਸ਼ਨ ਜ਼ਿਆਦਾ ਸੀ, ਇਸ ਕਰਕੇ ਮੈਨੂੰ ਕੋਂਬੀਨੇਸ਼ਨ, ਟੀਮ ਗੇਮ, ਇਹ ਮੈਨੂੰ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲੀ।
0: ਹੁਣ ਤੁਹਾਡੇ ਕਰੀਅਰ ਦੀ ਗੱਲ ਸ਼ੁਰੂ ਤੋਂ ਕਰਦੇ ਹਾਂ, ਇਹ ਦੱਸੋ ਕਦੋਂ ਸ਼ੌਂਕ ਹੋਇਆ ਤੁਹਾਨੂੰ ਹਾਕੀ ਖੇਡਣ ਦਾ? ਕਿੱਦਾਂ ਮਨ ਵਿੱਚ ਖਿਆਲ ਆਇਆ ਕਿ ਮੈਂ ਹਾਕੀ ਖੇਡਣੀ ਹੈ?
1: ਸਰ, ਮੈਂ ਪਹਿਲਾਂ ਅਥਲੈਟਿਕ ਕਰਦੀ ਸੀ ਤੇ ਉਸ ਤੋਂ ਬਾਅਦ ਮੈਂ ਟ੍ਰਾਇਲ ਦਿੱਤੇ ਸੀ, ਦੋ ਜਗ੍ਹਾ ਦੇ ਟ੍ਰਾਇਲ ਦਿੱਤੇ ਸੀ, ਇੱਕ ਲੁਧਿਆਣਾ, ਇੱਕ ਬਠਿੰਡਾ।
0: ਅੱਛਾ,
1: ਤੇ ਅਥਲੈਟਿਕ ਮੈਂ ਪਹਿਲਾਂ ਕਰਦੀ ਸੀ, ਇਸੇ ਕਰਕੇ ਮੈਂ ਉਹ ਨਹੀਂ ਚੁਣਿਆ। ਮੈਨੂੰ ਇਹ ਸੀ ਹਾਕੀ ਇੱਕ ਨਵੀਂ ਗੇਮ ਹੈ, ਵੀ ਇਹ ਖੇਡ ਕੇ ਦੇਖਦੇ ਹਾਂ, ਫਿਰ ਉਹ 'ਚ ਹੌਲੀ ਹੌਲੀ ਇੰਟਰਸਟ ਬਣ ਗਿਆ।
0: ਅੱਛਾ ਸੁਖਵੀਰ, ਜਦੋਂ ਤੁਸੀਂ ਹਾਕੀ ਖੇਡਣੀ ਸ਼ੁਰੂ ਕੀਤੀ, ਤੁਹਾਡੇ ਪਿੰਡ ਤਾਂ ਹਾਕੀ ਦਾ ਕੋਈ ਸਟੇਡੀਅਮ ਵੀ ਨਹੀਂ ਸੀ, ਤੁਹਾਡੇ ਮਨ 'ਚ ਨਹੀਂ ਆਇਆ ਕਿ ਇੱਥੇ ਸਟੇਡੀਅਮ ਤਾਂ ਹੈ ਨਹੀਂ ਅਤੇ ਮੈਂ ਹਾਕੀ ਖੇਡੂੰਗੀ ਕਿੱਥੇ?
1: ਨਹੀਂ ਸਰ, ਜਦੋਂ ਅਸੀਂ ਟ੍ਰਾਇਲ ਦਿੱਤੇ ਸੀ, ਉਹਨਾਂ ਨੇ ਸਾਨੂੰ ਪਹਿਲਾਂ ਹੀ ਦੱਸਤਾ ਸੀ ਵੀ ਤੁਹਾਨੂੰ ਹੋਸਟਲ 'ਚ ਰਹਿਣਾ ਪੈਣਾ ਹੈ।
0: ਅੱਛਾ,
1: ਮੇਰੇ ਘਰਦਿਆਂ ਨੇ ਇਸ ਚੀਜ਼ ਲਈ ਮੈਨੂੰ ਰੋਕਿਆ ਨਹੀਂ ਹੈ, ਸਪੋਰਟ ਹੀ ਕੀਤੀ ਹੈ।
0: ਅੱਛਾ, ਫਿਰ ਹਾਕੀ ਦਾ ਸਟਿਕ ਵਰਕ, ਸਪੀਡ, ਸਟਰੈਂਥ, ਇਹ ਸਭ ਨੂੰ ਪਰਪੱਖ ਕਰਨ ਲਈ, ਪਰਫੈਕਟ ਕਰਨ ਲਈ ਕਿੰਨੀ ਕੁ ਮਿਹਨਤ ਕੀਤੀ ਤੁਸੀਂ?
1: ਸਰ, ਇਸ ਨੂੰ ਜਦੋਂ ਛੋਟੇ ਸੀ ਉਦੋਂ ਨਹੀਂ ਇੰਨਾ ਪਤਾ ਸੀ ਵੀ ਇੰਡੀਆ ਲਈ ਵੀ ਖੇਡਿਆ ਜਾਂਦਾ, ਨੈਸ਼ਨਲ ਵੀ ਹੁੰਦਾ। ਜਦੋਂ ਜਿਵੇਂ ਵੱਡੇ ਹੋਏ ਉਦੋਂ ਪਤਾ ਲੱਗਿਆ ਵੀ ਇਹ ਚੀਜ਼ ਜ਼ਿਆਦਾ ਜ਼ਰੂਰੀ ਹੈ, ਸਟਰੈਂਥ, ਸਪੀਡ, ਸਕਿੱਲ। ਅਤੇ ਸਾਡੇ ਕੋਚ ਨੇ ਸਾਡੇ 'ਤੇ ਬਹੁਤ ਮਿਹਨਤ ਕੀਤੀ, ਅਸੀਂ ਵੀ ਬਹੁਤ ਮਿਹਨਤ ਕੀਤੀ
0: ਜੀ। ਔਰ ਕਿੰਨੇ ਘੰਟੇ ਤੁਸੀਂ ਅਭਿਆਸ ਕਰਦੇ ਸੀ, ਪ੍ਰੈਕਟਿਸ ਕਰਦੇ ਸੀ ਸਕਿੱਲ ਨੂੰ ਇੰਪਰੂਵ ਕਰਨ ਦੇ ਲਈ?
1: 3-2 ਘੰਟੇ ਪਹਿਲਾਂ ਕੋਚ ਕਰਵਾਉਂਦੇ ਸੀ, ਫਿਰ ਜੋ ਐਕਸਟਰਾ ਟਾਈਮ ਰਹਿੰਦਾ ਸੀ ਉਹ 'ਚ ਅਸੀਂ ਆਪ ਖੁਦ ਕਰਦੇ ਸੀ, ਜੋ ਕੋਚ ਨੇ ਸਾਨੂੰ ਸਿਖਾਇਆ ਹੁੰਦਾ ਸੀ ਉਹਨੂੰ ਵਾਰ ਵਾਰ ਰਿਪੀਟ ਕਰਦੇ ਸੀ
0: ਜੀ। ਤੁਹਾਡੇ ਕੋਚ ਰਜਵੰਤ ਸਿੰਘ ਹੋਰੀ ਤਾਂ ਕਹਿੰਦੇ ਨੇ ਕਿ ਸੁਖਵੀਰ ਨੂੰ ਜਿੰਨਾ ਦੱਸੀਦਾ ਸੀ ਤੇ ਇਹ ਬਹੁਤ ਜ਼ਿਆਦਾ ਰਿਪੀਟ ਕਰਦੀ ਹੁੰਦੀ ਸੀ, ਇੱਦਾਂ ਹੀ ਹੁੰਦਾ ਸੀ?
1: ਹਾਂਜੀ ਸਰ, ਮੈਨੂੰ ਮਤਲਬ ਗਰਾਊਂਡ 'ਚ ਰਹਿਣਾ ਜ਼ਿਆਦਾ ਪਸੰਦ ਸੀ ਰੂਮ ਨਾਲੋਂ।
0: ਅੱਛਾ, ਤੇ ਤੁਹਾਡੇ ਜਿਹੜੀਆਂ ਨਾਲ ਦੀਆਂ ਸਾਥਣਾ ਦੋਸਤ, ਉਹ ਕਹਿੰਦੀਆਂ ਨਹੀਂ ਸੀ ਹੁੰਦੀਆਂ ਵੀ ਸੁਖਵੀਰ ਤੂੰ ਕਮਰੇ 'ਚ ਵੀ ਆ ਜਾ ਕਰ, ਸਾਰਾ ਦਿਨ ਗਰਾਊਂਡ 'ਚ ਹੀ ਰਹਿੰਦੀ?
1: ਨਹੀਂ ਸਰ, ਉਹ ਮਤਲਬ ਇੰਨਾ ਨਹੀਂ ਕਹਿੰਦੇ ਸੀ, ਉਹ ਮੈਨੂੰ ਇੱਦਾਂ ਹੀ ਕਹਿੰਦੇ ਸੀ ਵੀ ਤੂੰ ਸੌਂਦੀ ਨਹੀਂ ਹੈ।
0: ਅੱਛਾ ਅੱਛਾ, ਸੁਖਵੀਰ ਇਹ ਦੱਸੋ ਕਿ ਜੂਨੀਅਰ 'ਚ ਫਿਰ ਕਿੱਦਾਂ ਤੁਹਾਡਾ ਸਿਲਸਿਲਾ ਸ਼ੁਰੂ ਹੋਇਆ ਏਜ ਗਰੁੱਪਸ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨ ਦਾ?
1: ਸਰ, ਮੈਂ ਪਹਿਲਾ ਟੂਰਨਾਮੈਂਟ ਖੇਡਿਆ ਸੀ ਸਬ ਜੂਨੀਅਰ ਨੈਸ਼ਨਲ।
0: ਅੱਛਾ,
1: ਉਸ ਟਾਈਮ ਮੈਨੂੰ ਪਤਾ ਲੱਗਿਆ ਸੀ ਵੀ ਟੀਮਾਂ ਬਹੁਤ ਟਫ ਨੇ, ਇੰਨੀ ਕੁ ਮਿਹਨਤ ਨਾਲ ਨਹੀਂ ਕੁਛ ਬਣਨਾ, ਜੇ ਅੱਗੇ ਖੇਡਣਾ ਤੇ ਹੋਰ ਕਰਨੀ ਪੈਣੀ।
0: ਅੱਛਾ, ਤੁਹਾਨੂੰ ਕੀ ਲੱਗਾ, ਕਿਹੜੇ ਕਿਹੜੇ ਖੇਤਰ ਸੀ ਜਿੱਥੇ ਤੁਹਾਨੂੰ ਲੱਗਾ ਕਿ ਸੁਧਾਰ ਦੀ ਜ਼ਰੂਰਤ ਹੈ?
1: ਸਰ, ਮੇਰੀ ਥੋੜੀ ਜੀ ਸਕਿੱਲ ਇੰਪਰੂਵ ਕਰਨੀ ਸੀ, ਮੈਂ ਕੋਈ ਨਵੀਂ ਚੀਜ਼ ਸਿੱਖਣੀ ਸੀ, ਡਰੈਗ ਸਿੱਖਣਾ ਸੀ ਪੀਸੀ ਚ ਮਾਰਨ ਵਾਸਤੇ, ਆਪਦੀ ਸਪੀਡ ਇੰਪਰੂਵ ਕਰਨੀ ਸੀ ਮੈਂ
0: ਜੀ। ਔਰ ਤੁਸੀਂ ਪੈਨਲਟੀ ਕਾਰਨਰ ਵੀ ਲਾਉਂਦੇ ਹੋ, ਹਾਲਾਂਕਿ ਏਸ਼ੀਆ ਕੱਪ 'ਚ ਤੁਹਾਡੇ ਤੋਂ ਨਹੀਂ ਲਵਾਇਆ ਗਿਆ, ਇਸ ਪੈਨਲਟੀ ਕਾਰਨਰ ਦੇ ਸਕਿੱਲ ਨੂੰ ਇੰਪਰੂਵ ਕਰਨ ਲਈ ਤੁਸੀਂ ਕਿੰਨੀ ਕੁ ਮਿਹਨਤ ਕੀਤੀ?
1: ਸਰ, ਮੈਂ ਇਸ ਲਈ ਬਹੁਤ ਮਿਹਨਤ ਕੀਤੀ ਹੈ, ਸਾਡੇ ਗਰਾਊਂਡ 'ਚ ਵੱਡੇ ਮੁੰਡੇ ਮਾਰਦੇ ਸੀ, ਮੈਂ ਉਹਨਾਂ ਤੋਂ ਵੀ ਸਿੱਖਿਆ ਆ, ਉਸ ਤੋਂ ਬਾਅਦ ਮੈਂ ਰੁਪਿੰਦਰ ਪਾਲ ਸਰ ਤੋਂ ਵੀ ਸਿੱਖਿਆ ਆ
0: ਜੀ। ਔਰ ਉਹਨਾਂ ਨੇ ਕਿਸ ਤਰੀਕੇ ਦੇ ਟਿਪਸ ਦਿੱਤੇ ਔਰ ਉਹਨਾਂ ਨੇ ਕਿੱਦਾਂ ਮਦਦ ਕੀਤੀ ਤੁਹਾਡੇ ਇਸ ਸਕਿੱਲ ਨੂੰ ਇੰਪਰੂਵ ਕਰਨ 'ਚ?
1: ਸਰ, ਉਹਨਾਂ ਨੇ ਜੋ ਮੇਰੀ ਗਲਤੀ ਹੁੰਦੀ ਸੀ ਉਹਨਾਂ ਨੇ ਮੈਨੂੰ ਉਹ ਦੱਸਿਆ ਆ, ਕੁਛ ਕੁ ਚੀਜ਼ਾਂ ਮੇਰੀਆਂ ਸਹੀ ਸੀ ਮੈਂ ਪਹਿਲਾਂ ਸਿੱਖੀਆਂ ਸੀ ਖੁਦ ਦੇਖ ਦੇਖ ਕੇ, ਫਿਰ ਉਹਨਾਂ ਨੇ ਮੈਨੂੰ ਕੁਛ ਕੁ ਦੱਸਿਆ, ਮੈਂ ਉਹ ਵੀ ਸਹੀ ਕੀਤੀਆਂ, ਅੱਜ ਮੇਰਾ ਉਹ ਚੀਜ਼ ਵਧੀਆ ਜਾ ਰਹੀ ਹੈ।
0: ਅੱਛਾ ਸੁਖਵੀਰ, ਜਦੋਂ ਸ਼ੁਰੂਆਤੀ ਸੰਘਰਸ਼ ਦਾ ਦੌਰ ਸੀ, ਤੁਸੀਂ ਇੱਕ ਸਧਾਰਨ ਪਰਿਵਾਰ ਤੋਂ, ਔਰ ਪਲੇਅਰ ਦੀ ਜਿਹੜੀ ਬੁਨਿਆਦ ਹੈ ਉਹ ਖੁਰਾਕ ਹੈ, ਸੋ ਤੁਹਾਨੂੰ ਕਦੇ ਖੁਰਾਕ ਵਿੱਚ ਦਿੱਕਤ ਆਉਂਦੀ ਸੀ ਜਾਂ ਸਾਧਨ ਸਹੂਲਤਾਂ ਨਹੀਂ ਹੈ, ਇਹਦੇ 'ਚ ਕੋਈ ਪਰੇਸ਼ਾਨੀ ਕਦੇ ਆਉਂਦੀ ਸੀ ਤੁਹਾਨੂੰ?
1: ਨਹੀਂ ਸਰ, ਮੈਨੂੰ ਮੇਰੇ ਮੰਮਾ ਨੇ ਬਹੁਤ ਖੁਰਾਕ ਖਵਾਈ ਹੈ, ਮੈਂ ਸ਼ੁਰੂ ਤੋਂ ਹੀ ਮੈਂ ਪਤਲੀ ਨਹੀਂ ਹਾਂ, ਇੱਦਾਂ ਲੱਗਦਾ ਨਹੀਂ ਮੈਂ ਖੁਰਾਕ ਖਾਂਦੀ ਹੁੰਦੀ, ਫਿਰ ਮੇਰੇ ਮੰਮਾ ਨੇ ਮੈਨੂੰ ਖੁਰਾਕ ਦੀ ਕਦੇ ਕਮੀ ਨਹੀਂ ਆਉਣ ਦਿੱਤੀ
0: ਜੀ। ਔਰ ਪਿਤਾ ਦਾ ਸਹਿਯੋਗ ਕਿੱਦਾਂ ਦਾ ਰਿਹਾ ਤੁਹਾਡੇ ਇਸ ਕਰੀਅਰ 'ਚ?
1: ਸਰ, ਪਾਪਾ ਨੇ ਬਹੁਤ ਸਪੋਰਟ ਕੀਤੀ ਹੈ ਮੇਰੀ, ਮੈਨੂੰ ਲੈ ਕੇ ਆਉਣਾ, ਛੱਡ ਕੇ ਆਉਣਾ ਟਾਈਮ ਤੇ, ਕਦੇ ਉਹਨਾਂ ਨੇ ਨਹੀਂ ਕਿਹਾ ਵੀ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਕੰਮ ਤੇ ਜਾਣਾ ਆ, ਜੋ ਵੀ ਕੁਛ ਹੁੰਦਾ ਸੀ ਪੈਸੇ ਦੀ ਕਮੀ ਉਹ ਮੇਰੇ ਪਾਪਾ ਹੀ ਪੂਰੀ ਕਰਦੇ ਸੀ, ਹਰ ਵਾਰ ਫੜ ਕੇ ਲਿਆਉਣੀ ਕਿਸੇ ਤੋਂ।
0: ਸੁਖਵੀਰ, ਜਿਸ ਅਕੈਡਮੀ 'ਚ ਤੁਸੀਂ ਬਠਿੰਡਾ 'ਚ ਪ੍ਰੈਕਟਿਸ ਕਰਦੇ ਰਹੇ, ਉਹ ਉੱਥੇ ਤੁਹਾਨੂੰ ਮਾਹੌਲ ਔਰ ਉੱਥੇ ਗਾਈਡੈਂਸ ਕਿੱਦਾਂ ਦੀ ਮਿਲੀ?
1: ਸਰ, ਉੱਥੇ ਵਧੀਆ ਮਾਹੌਲ ਸੀ, ਕੁੜੀਆਂ ਸੀ, ਬੈਚਮੇਟ ਸੀ, ਸਭ ਅੱਛਾ ਸੀ, ਸਭ ਨਾਲ ਕੋਚ ਬਹੁਤ ਵਧੀਆ ਸੀ ਮਿਲੇ ਸਰ ਸਾਨੂੰ।
0: ਔਰ ਜਦੋਂ ਤੁਸੀਂ ਰਾਸ਼ਟਰੀ ਪੱਧਰ ਦੇ ਕੈਂਪਾਂ 'ਚ ਜਾਂਦੇ ਸੀ, ਤੁਹਾਨੂੰ ਲੱਗਦਾ ਸੀ ਕਿ ਇੱਥੇ ਕੁਛ ਜਿਹੜੀ ਅਭਿਆਸ ਦੀ ਟੈਕਨੀਕ ਹੈ ਜਾਂ ਹਾਕੀ ਦੀ ਟੈਕਨੀਕ ਹੈ ਇਹ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਜਾਂ ਵੱਖਰੇ ਤਰੀਕੇ ਦੇ ਨਾਲ ਸਮਝਾਈ ਜਾ ਰਹੀ ਹੈ?
1: ਨਹੀਂ ਸਰ, ਸੇਮ ਹੁੰਦਾ ਸਭ ਕੁਛ, ਜੋ ਰਾਜਨ ਸਰ ਨੇ ਸਿਖਾਇਆ ਸੇਮ ਉਹ ਕੈਂਪ 'ਚ ਹੋ ਰਿਹਾ, ਬਸ ਉੱਥੇ ਜੋ ਟੀਮ ਗੇਮ ਹੈ, ਸਟਰਕਚਰ ਹੈ, ਉਹ ਸਾਨੂੰ ਅਲੱਗ ਤੋਂ ਮਿਲਿਆ ਸਿੱਖਣ ਨੂੰ।
0: ਅੱਛਾ, ਹੁਣ ਤੁਸੀਂ ਏਸ਼ੀਆ ਕੱਪ ਜਿੱਤ ਕੇ ਭਾਰਤੀ ਮਹਿਲਾ ਹਾਕੀ ਟੀਮ ਜਿਹੜੀ ਜੂਨੀਅਰ

0: ਉਹ ਵਰਲਡ ਕੱਪ ਵਿੱਚ ਵੀ ਸਿੱਧੀ ਕੁਆਲੀਫਾਈ ਕਰ ਗਈ ਹੈ, ਉਹਦੇ ਲਈ ਹੁਣ ਤੁਸੀਂ ਕਿੱਦਾਂ ਸੋਚ ਰਹੇ?
1: ਸਰ ਜਿੱਦਾਂ ਅਸੀਂ ਏਸ਼ੀਆ ਕੱਪ 'ਚ ਜਿੱਤੇ ਹਾਂ, ਹੁਣ ਸਾਡੀ ਕੋਸ਼ਿਸ਼ ਇਹੀ ਰਹੂਗੀ ਵੀ ਅਸੀਂ ਵਰਲਡ ਕੱਪ 'ਚ ਵੀ ਮੈਡਲ ਲੈ ਕੇ ਆਈਏ।
0: ਜੀ, ਔਰ ਉਹਦੇ ਲਈ ਤੁਸੀਂ ਜ਼ਾਤੀ ਤੌਰ 'ਤੇ ਆਪਣੀ ਤਿਆਰੀ ਕਦੋਂ ਸ਼ੁਰੂ ਕਰਨ ਵਾਲੇ ਹੋ ਕਿ ਤੁਹਾਡੇ ਇੰਡੀਆ ਦੇ ਹੀ ਕੈਂਪਸ ਲੱਗਣਗੇ ਇਸ ਤੋਂ ਬਾਅਦ?
1: ਸਰ ਇਸ ਤੋਂ ਬਾਅਦ ਸਾਡੇ ਇੰਡੀਆ 'ਤੇ ਹੀ ਕੈਂਪਸ ਲੱਗਣਗੇ, ਸਾਡੇ 10 ਦਿਨ ਦੀ ਸਾਨੂੰ ਛੁੱਟੀ ਮਿਲੀ ਹੈ, ਉਸ ਤੋਂ ਬਾਅਦ ਅਸੀਂ ਫਿਰ ਤੋਂ ਵਾਪਿਸ ਕੈਂਪ 'ਚ ਹੀ ਜਾਣਾ ਆ।
0: ਚਲੋ ਸੁਖਵੀਰ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵਰਲਡ ਕੱਪ ਵਿੱਚ ਵੀ ਚੰਗਾ ਪ੍ਰਦਰਸ਼ਨ ਕਰੋਗੇ ਔਰ ਵਰਲਡ ਕੱਪ ਵੀ ਲੈ ਕੇ ਵਾਪਸ ਪਰਤੋਗੇ।
1: ਥੈਂਕ ਯੂ ਸਰ।
0: ਸਾਡੇ ਸੁਣਨ ਵਾਲਿਆਂ ਨੂੰ ਕੋਈ ਸੁਨੇਹਾ ਤੁਸੀਂ ਦੇਣਾ ਚਾਹੋ?
1: ਆਪਣੀ ਜਿੱਦ ਨੂੰ ਬਰਕਰਾਰ ਰੱਖੋ, ਅਗਰ ਤੁਸੀਂ ਆਪਣੀ ਜਿੱਦ 'ਤੇ ਨਹੀਂ ਰਹੋਗੇ ਤੁਸੀਂ

0: ਉਸ ਬਾਅਦ ਅਸੀਂ ਫਿਰ ਤੋਂ ਵਾਪਿਸ ਕੈਂਪ 'ਚ ਹੀ ਜਾਣਾ ਆ।
1: ਚਲੋ ਸੁਖਵੀਰ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵਰਲਡ ਕੱਪ ਵਿੱਚ ਵੀ ਚੰਗਾ ਪ੍ਰਦਰਸ਼ਨ ਕਰੋਗੇ ਔਰ ਵਰਲਡ ਕੱਪ ਵੀ ਲੈ ਕੇ ਵਾਪਸ ਪਰਤੋ।
0: ਥੈਂਕ ਯੂ ਸਰ।
1: ਸਾਡੇ ਸੁਣਨ ਵਾਲਿਆਂ ਨੂੰ ਕੋਈ ਸੁਨੇਹਾ ਤੁਸੀਂ ਦੇਣਾ ਚਾਹੋ?
0: ਆਪਣੀ ਜਿੱਦ ਨੂੰ ਬਰਕਰਾਰ ਰੱਖੋ। ਅਗਰ ਤੁਸੀਂ ਆਪਣੀ ਜਿੱਦ ਤੇ ਨਹੀਂ ਰਹੋਗੇ ਤਾਂ ਤੁਸੀਂ ਆਪਦੇ ਸੁਪਨੇ ਕਦੇ ਨਹੀਂ ਪੂਰੇ ਕਰ ਸਕੋਗੇ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ। ਛੋਟੀ ਉਮਰ ਦੀ ਸੁਖਵੀਰ ਨੇ ਗੱਲ ਬਹੁਤ ਵੱਡੀ ਕੀਤੀ ਹੈ ਕਿ ਆਪਣੀ ਜ਼ਿੱਦ ਤੇ ਬਰਕਰਾਰ ਰਹੀਏ, ਕਿਉਂਕਿ ਜੇ ਆਪਾਂ ਆਪਣੀ ਜ਼ਿੱਦ ਤੇ ਨਹੀਂ ਨਾ ਰਵਾਂਗੇ ਕਿ ਕਾਮਯਾਬ ਹੋਣਾ ਹੈ ਤਾਂ ਫਿਰ ਜ਼ਿੰਦਗੀ ਸਾਨੂੰ ਖੁਸ਼ਹਾਲੀ ਦਾ ਰਾਹ ਨਹੀਂ ਦੇਵੇਗੀ। ਭਾਰਤੀ ਜੂਨੀਅਰ ਹਾਕੀ ਟੀਮ ਦੀ ਮੈਂਬਰ ਸੁਖਵੀਰ ਕੌਰ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸਨ, ਜੋ ਸਾਨੂੰ ਦੱਸ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਉਹਨੇ ਇਸ ਮੁਕਾਮ ਨੂੰ ਹਾਸਿਲ ਕੀਤਾ। ਸੋਹਣੀ ਸਪੀਡ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਸੁਣ ਰਹੇ ਹੋ ਸੋਹਣੀ ਸਵੇ। ਅਸੀਂ ਜਦੋਂ ਵੀ ਕਿਤੇ ਵਿਦੇਸ਼ ਘੁੰਮਣ ਜਾਂਦੇ ਹਾਂ ਨਾ, ਅਸੀਂ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਤੋਂ ਇੰਪ੍ਰੈਸ ਹੁੰਦੇ ਹਾਂ? ਸਾਫ਼ ਸਫਾਈ ਤੋਂ। ਐਗਜੈਕਟਲੀ। ਔਰ ਉਹ ਸਾਫ਼ ਸਫਾਈ ਸਾਡੇ ਪੰਜਾਬ 'ਚ ਕਿਉਂ ਨਹੀਂ ਹੈ? ਹੁਣ ਤੁਸੀਂ ਦੇਖੋ ਵੀ ਚੰਡੀਗੜ੍ਹ ਦੇ ਵਿੱਚ ਜੇ ਤੁਸੀਂ ਕੂੜਾ ਸੁੱਟਦੇ ਹੋ ਜਾਂ ਸਾੜਦੇ ਹੋ ਤਾਂ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਗਿਆ ਕਿ 25,000 ਤੱਕ ਦਾ ਜੁਰਮਾਨਾ ਲੱਗੇਗਾ। ਪ੍ਰਸ਼ਾਸਨ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ। ਔਰ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਐਂਟਰ ਹੁੰਦੇ ਵੱਡੇ ਵੱਡੇ ਵੀ ਸਿੱਧੇ ਹੋ ਜਾਂਦੇ ਆ, ਸੀਟ ਬੈਲਟ ਲਾ ਲੈਂਦੇ ਨੇ, ਸਪੀਡ ਬ੍ਰੇਕਰ ਦਾ ਧਿਆਨ ਰੱਖਦੇ ਨੇ, ਸਪੀਡ ਲਿਮਿਟ ਦਾ ਧਿਆਨ ਰੱਖਦੇ ਨੇ। ਬਟ ਹੁਣ ਚੰਡੀਗੜ੍ਹ ਦੇ ਵਿੱਚ ਜੇ ਕੋਈ ਪਬਲਿਕਲੀ ਕਿਤੇ ਵੀ ਕੂੜਾ ਸੁੱਟਦਾ ਜਾਂ ਉਹਨੂੰ ਸਾੜਦਾ ਜਾਂ ਪਬਲਿਕਲੀ ਪਬਲਿਕ ਪਲੇਸ ਦੇ ਉੱਪਰ ਗੁਟਕਾ ਪਾਣ ਥੁੱਕਦਾ ਤਾਂ ਉਹਨੂੰ ਵੀ ਜੁਰਮਾਨਾ ਲੱਗੇਗਾ। ਸੋ ਤਾਂ ਕਿ ਚੰਡੀਗੜ੍ਹ ਬਹੁਤ ਖੂਬਸੂਰਤ ਰਹੇ, ਸੋਹਣਾ ਰਹੇ। ਤੇ ਸਾਡੇ ਇੱਥੇ ਪੰਜਾਬ ਦੀ ਗੱਲ ਕਰੀਏ, ਜਲੰਧਰ ਦੀ ਗੱਲ ਕਰੀਏ ਤੇ ਵਰਿਆਣੇ ਦਾ ਕੂੜਾ ਡੰਪ ਤੁਹਾਨੂੰ ਪਤਾ ਹੀ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਹੁਣ ਤਰਨ ਤਾਰਨ ਨੇ ਇੱਕ ਇਤਿਹਾਸਿਕ ਪਹਿਲ ਕੀਤੀ ਹੈ, ਉਹ ਵੀ ਇਤਿਹਾਸਿਕ ਹਰੀਕੇ ਪਿੰਡ ਨੇ, ਉਸ ਤਰ੍ਹਾਂ ਅਸੀਂ ਕਰੀਏ ਤੇ ਸ਼ਾਇਦ ਅਸੀਂ ਵੀ ਵੇਸਟ ਮੈਨੇਜਮੈਂਟ ਕਰ ਸਕਦੇ ਹਾਂ। ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪਏਗੀ ਕਿਉਂਕਿ ਅਸੀਂ ਹਮੇਸ਼ਾ ਪ੍ਰਸ਼ਾਸਨ ਦਾ ਮੂੰਹ ਦੇਖਦੇ ਹਾਂ, ਪਰ ਗਲਤੀਆਂ ਸਾਡੀਆਂ ਖੁਦ ਦੀਆਂ ਹੁੰਦੀਆਂ। ਹੁਣ ਹਰੀਕੇ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲ ਕੀਤੀ ਗਈ ਹੈ, ਸਵੱਛਤਾ ਹੀ ਸੇਵਾ ਅਭਿਆਨ 2026 ਦੇ ਤਹਿਤ ਹਰੀਕੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਵਿੱਚ ਹੀ ਕੂੜੇ ਨੂੰ 4 ਹਿੱਸਿਆਂ 'ਚ ਡਿਵਾਈਡ ਕਰਨ ਦਾ, ਯਾਨੀ ਕਿ 4-way ਵੇਸਟ ਸੈਗਰੀਗੇਸ਼ਨ ਸਿਸਟਮ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹਦੇ ਵਿੱਚ ਉਹੀ ਹੈ ਵੈਟ ਵੇਸਟ ਯਾਨੀ ਗਿੱਲਾ ਕੂੜਾ, ਸੁੱਕਾ ਕੂੜਾ, ਸੈਨੇਟਰੀ ਵੇਸਟ, ਅਦਰ ਵੇਸਟ, ਇਹਨਾਂ ਚਾਰਾਂ ਨੂੰ ਵੱਖ ਵੱਖ ਕਰ ਲੈਣਾ, ਉਹ ਵੀ ਘਰੇ ਹੀ। ਤੁਸੀਂ ਆਪਣੇ ਘਰ ਦੇ ਵਿੱਚ ਹੀ 4 ਅਲੱਗ ਅਲੱਗ ਡਸਟਬਿਨ ਲਾ ਲੈਣੇ ਨੇ, ਜਿਨ੍ਹਾਂ ਦੇ ਵਿੱਚ ਇੱਕ 'ਚ ਗਿੱਲਾ ਕੂੜਾ, ਰਸੋਈ ਦਾ, ਸਬਜ਼ੀਆਂ, ਫਰੂਟ ਛਿਲਕੇ, ਬਚਿਆ ਹੋਇਆ ਖਾਣਾ, ਇਹ ਸਾਰਾ, ਤਾਂ ਕਿ ਇਹ ਵੀ ਕਿਤੇ ਖਾਦ ਬਣਾਉਣ ਦੇ ਕੰਮ ਆ ਜਾਵੇ। ਸੁੱਕਾ ਕੂੜਾ ਜਿਹ 'ਚ ਪਲਾਸਟਿਕ ਹੈ, ਕਾਗਜ਼ ਹੈ, ਗੱਤੇ ਹੈ, ਕੱਚ ਅਤੇ ਤਾਂਤਾ, ਇਹਦਾ ਵੀ ਦੂਸਰੇ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕੇ। ਸੈਨੇਟਰੀ ਕੂੜੇ ਦੇ ਵਿੱਚ ਤੁਹਾਡੇ ਡਾਇਪਰ, ਸੈਨੇਟਰੀ ਪੈਡਸ, ਮੈਡੀਕਲ, ਇਹ ਚੀਜ਼ਾਂ ਆਉਂਦੀਆਂ ਨੇ। ਅਤੇ ਹੋਰ ਕੂੜਾ ਯਾਨੀ ਕਿ ਬਚਿਆ ਹੋਇਆ ਹੋਰ ਘਰੇਲੂ ਕੂੜਾ, ਇਹ ਸਾਰੇ ਦਾ ਸਾਰਾ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਅਲੱਗ ਤਰੀਕੇ ਨਾਲ ਰੱਖਣਾ ਹੈ, ਤਾਂ ਕਿ ਪੰਚਾਇਤ ਜਿਹੜੀ ਹੈ ਇਹਦੇ ਲਈ ਲੀਡਰਸ਼ਿਪ ਜਿਹੜੀ ਬਹੁਤ ਵਧੀਆ ਭੂਮਿਕਾ ਨਿਭਾਏਗੀ ਔਰ ਤੁਹਾਨੂੰ 4 ਅਲੱਗ ਅਲੱਗ ਜਗ੍ਹਾ 'ਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ ਦੇ ਤਹਿਤ ਇਸਦਾ ਨਿਪਟਾਰਾ ਕੀਤਾ ਜਾ ਸਕੇ, ਖਾਦ ਦੇ ਲਈ ਵਰਤਿਆ ਜਾ ਸਕੇ, ਆਪਸ 'ਚ ਕੂੜਾ ਮਿਕਸ ਨਾ ਹੋਵੇ ਔਰ ਨਾ ਹੀ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ। ਸੋ ਇਹ ਚੀਜ਼ਾਂ ਅਸੀਂ ਆਪ ਵੀ ਕਰ ਸਕਦੇ ਹਾਂ, ਪਰ ਸਦਕੇ ਜਾਈਏ ਇਸ ਵੇਲੇ ਹਰੀਕੇ ਦੇ, ਉੱਥੋਂ ਦੀ ਪੰਚਾਇਤ ਦੇ।

ਵੇਵਸ ਐਪ ਤੇ ਤੁਸੀਂ ਲਾਈਵ ਸੁਣ ਰਹੇ ਹੋ ਮੈਨੂੰ ਇਸ ਵੇਲੇ ਸੋਹਣੀ ਸਵੇਰ ਦੇ ਵਿੱਚ। ਮੈਂ ਹਾਂ ਤੁਹਾਡੀ ਆਰਜਰੀਮਾ। ਅਗਲੀ ਗੱਲ ਕਰ ਲੈਂਦੇ ਹਾਂ ਫਿਰ ਤੋਂ ਹਰੀਕੇ ਦੇ ਵਿੱਚ ਹੀ ਬਹੁਤ ਖੂਬਸੂਰਤ ਪਹਿਲ ਕੀਤੀ ਗਈ ਹੈ, ਬਟ ਇਹ ਹੈ ਮਾਨਸਾ ਜ਼ਿਲ੍ਹੇ ਦਾ ਪਿੰਡ ਹਰੀਕੇ। ਇੱਥੋਂ ਦੀ ਗ੍ਰਾਮ ਪੰਚਾਇਤ ਨੇ ਜੋ ਪਹਿਲ ਕੀਤੀ ਹੈ ਨਾ, ਕਿਉਂਕਿ ਆਮ ਤੌਰ 'ਤੇ ਤੁਸੀਂ ਦੇਖਦੇ ਹੋ ਵੀ ਪਿੰਡਾਂ ਦੇ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਨੇ, ਹੋਰ ਵੀ ਗੈਰ ਕਾਨੂੰਨੀ ਕੰਮ ਬਹੁਤ ਹੋ ਰਹੇ ਨੇ, ਇੱਕ ਬੜਾ ਹੀ ਸਖ਼ਤ ਅਤੇ ਵੱਡਾ ਫੈਸਲਾ ਲੈ ਗਿਆ। ਬਹੁਤ ਸਮਾਂ ਹੋ ਗਿਆ ਬਿਜਲੀ ਦੀਆਂ ਤਾਰਾਂ, ਮੋਟਰਾਂ, ਟਰਾਂਸਫਾਰਮਰ ਚੋਰੀ ਹੋ ਰਹੇ ਨੇ, ਸੋ ਕਿਸਾਨ ਅਤੇ ਆਮ ਲੋਕ ਬਹੁਤ ਨੁਕਸਾਨ ਝੱਲ ਰਹੇ ਨੇ। ਇਹਨਾਂ ਚੋਰਾਂ ਅਤੇ ਨਸ਼ੇੜੀਆਂ ਦੇ ਸੱਤਿਆਚਾਰ ਤੋਂ ਤੰਗ ਆ ਕੇ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਯਾਨੀ ਵਿਸ਼ੇਸ਼ ਮਤਾ ਪਾਸ ਕੀਤਾ। ਇੱਕ ਤਾਂ ਇਹ ਕਿ ਰਾਤ ਨੂੰ ਪਹਿਰਾ ਲੱਗਣਾ, ਪਿੰਡ ਪਹਿਰਾ ਲੱਗਦਾ, ਇਹ ਹੋਏਗਾ, ਠੀਕਰੀ ਪਹਿਰਾ ਲਾਉਣਾ ਪਏਗਾ, ਇਹਨਾਂ ਨੂੰ ਲਾ ਵੀ ਰਹੇ ਨੇ। ਡਿਊਟੀ ਨਾ ਕਰਨ 'ਤੇ ਜੁਰਮਾਨਾ ਲੱਗੇਗਾ, ਯਾਨੀ ਪਿੰਡ ਦੇ ਸਾਰੇ ਲੋਕਾਂ ਨੂੰ ਵਾਰੋ ਵਾਰੀ ਇਹ ਕਰਨਾ ਪਏਗਾ, ਜਿਹੜਾ ਨਹੀਂ ਕਰੇਗਾ ਉਹਨੂੰ 500 ਰੁਪਏ ਜੁਰਮਾਨਾ। ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਣ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ, ਔਰ ਜਿਹੜਾ ਬੰਦਾ ਚੋਰੀ ਕਰਦਾ ਫੜਿਆ ਗਿਆ 1,00,000 ਰੁਪਏ ਦਾ ਜੁਰਮਾਨਾ ਅਤੇ ਬਾਇਕਾਟ ਵੱਖਰਾ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਇਹੀ ਹਾਲ ਹੈ ਜੀ, ਉੱਥੇ ਵੀ ਪੁਲਿਸ ਚੌਕੀ ਜਿਹੜੀ ਬਣਾਉਣ ਦੀ ਮੰਗ ਕੀਤੀ ਗਈ। ਮੈਂ ਇਨਫੈਕਟ ਜੇ ਜਲੰਧਰ ਦੇ ਨੇੜਲੇ ਪਿੰਡਾਂ ਦੀ ਗੱਲ ਕਰਾਂ ਤਾਂ ਇੱਥੇ ਵੀ ਇਹੋ ਜਿਹੇ ਹਾਲਾਤ ਬਣੇ ਹੋਏ ਨੇ, ਠੀਕਰੀ ਪੈਰੇ ਹੁਣ ਥਾਂ ਥਾਂ 'ਤੇ ਲੱਗ ਰਹੇ ਨੇ, ਕਿਉਂਕਿ ਚੋਰੀਆਂ ਬਹੁਤ ਹੀ ਜ਼ਿਆਦਾ ਵੱਧ ਗਈਆਂ ਨੇ। ਇਸ ਲਈ ਹੁਣ ਸੌਣ ਦਾ ਨਹੀਂ, ਜਾਗਣ ਦਾ ਸਮਾਂ ਹੈ।

ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਸੁਣ ਰਹੇ ਹੋ ਸੋਹਣੀ ਸਵੇਰ। ਗਰਮੀ ਹੋਵੇ ਜਾਂ ਸਰਦੀ, ਬੀਬੀਆਂ ਦੇ ਉਹੀ ਕੰਮ ਕਾਰ ਨੇ, ਉਹਨਾਂ ਨੇ ਉੱਦਾਂ ਹੀ ਮਸ਼ੀਨਾਂ ਲਾਉਣੀਆਂ, ਉੱਦਾਂ ਹੀ ਘਰ ਦੇ ਕੰਮ ਕਾਰ ਕਰਨੇ। ਪਰ ਜਦੋਂ ਤੁਸੀਂ ਕੱਪੜੇ ਧੋਂਦੇ ਹੋ ਤੇ ਆਮ ਤੌਰ ਤੇ ਕਹਿੰਦੇ ਹੋ ਵੀ ਚੱਲ ਯਾਰ ਬੈਡਸ਼ੀਟ ਜਿਹੜੀ ਆ ਉਹ ਹਫ਼ਤਾ ਵਿੱਚ ਹੀ ਰਵੇ, ਟਾਵਲ ਜਿਹੜੇ ਰੋਜ਼ ਤੁਸੀਂ ਨਹੀਂ ਧੋਂਦੇ, ਤੁਸੀਂ ਯਾਦ ਕਰੋ ਤੁਸੀਂ ਆਪਣਾ ਪਿੱਲੋ ਕਵਰ, ਆਪਣੀ ਬੈਡਸ਼ੀਟ ਤੇ ਬਾਹਰ ਟਾਵਲ ਕਿੰਨੇ ਦਿਨ ਪਹਿਲਾਂ ਧੋਤਾ ਸੀਗਾ। ਇਹ ਸਾਰੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਇਸਤੇਮਾਲ ਹੁੰਦੀਆਂ ਨੇ, ਬਟ ਇਹਦੀ ਸਫਾਈ ਅਸੀਂ ਉਨੀ ਫ੍ਰੀਕੁਐਂਟਲੀ ਨਹੀਂ ਕਰਦੇ ਜਿੰਨੀ ਜ਼ਰੂਰੀ ਹੈ। ਨਤੀਜਾ ਇਹਦੇ ਵਿੱਚ ਬੈਕਟੀਰੀਆ, ਫੰਗਸ, ਡਸਟ ਮਾਈਟਸ, ਹੋਰ ਵੀ ਜਰਮਸ ਜਿਹੜੇ ਨੇ ਆ ਜਾਂਦੇ ਨੇ, ਉਹ ਵੀ 17,000 ਗੁਣਾ ਜ਼ਿਆਦਾ ਟੋਇਲਟ ਸੀਟ ਤੋਂ। ਜੀ ਹਾਂ, ਜਿੰਨੇ ਜਰਮਸ ਤੁਹਾਡੀ ਟੋਇਲਟ ਸੀਟ ਤੇ ਉਹ ਤੋਂ ਜ਼ਿਆਦਾ 17,000 ਗੁਣਾ ਜ਼ਿਆਦਾ ਬੈਕਟੀਰੀਆ ਜਿਹੜੇ ਨੇ ਤੁਹਾਡੇ ਟੋਵਲ ਦੇ ਵਿੱਚ ਹੁੰਦੇ ਨੇ, ਹੈਂਡ ਟੋਵਲ ਦੇ ਵਿੱਚ, ਔਰ ਬਾਥਰੂਮ ਦੇ ਦਰਵਾਜ਼ੇ ਦੇ ਹੈਂਡਲ ਤੇ 24,000 ਜ਼ਿਆਦਾ ਗੁਣਾ ਬੈਕਟੀਰੀਆ ਹੋ ਸਕਦੇ। ਯਾਦ ਕਰੋ ਸਮਾਂ ਜਦੋਂ ਕਰੋਨਾ ਸੀ, ਤੁਸੀਂ ਬਾਰ ਬਾਰ ਡੋਰਸ ਦੇ ਹੈਂਡਲ ਨੂੰ ਵੀ ਸੈਨੇਟਾਈਜ਼ ਕਰਦੇ ਹੁੰਦੇ ਸੀ। ਹੁਣ ਤੁਸੀਂ ਸਭ ਚੀਜ਼ਾਂ ਭੁੱਲ ਚੁੱਕੇ ਹੋ। ਮੈਂ ਨਹੀਂ ਕਹਿੰਦੀ ਕਿ ਇੰਨਾ ਜ਼ਿਆਦਾ ਤੁਸੀਂ ਉਹਦੇ ਲਈ ਫ੍ਰੀਕ ਹੋ ਜਾਓ, ਬਟ ਹਾਂ ਫ੍ਰੀਕੁਐਂਟਲੀ ਇਹਨੂੰ ਸਾਫ਼ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਤੁਹਾਡੀ ਡੇਲੀ ਵਰਤੋਂ ਦੀਆਂ ਚੀਜ਼ਾਂ ਨੇ। ਔਰ ਅਸੀਂ ਤਾਂ ਉਹ ਲੋਕ ਹਾਂ ਜਿਨ੍ਹਾਂ ਨੇ ਸਫਾਈ ਦੇ ਲਈ ਵੀ ਗੰਦਾ ਕੱਪੜਾ ਹੋਰ ਰੱਖਿਆ ਹੁੰਦਾ, ਸਾਫ਼ ਕੱਪੜਾ ਨਹੀਂ ਅਸੀਂ ਯੂਜ਼ ਕਰਦੇ। ਸੋ ਨਤੀਜਾ ਬੈਕਟੀਰੀਆ। ਸੋ ਜੇ ਬਚਣਾ ਚਾਹੁੰਦੇ ਹੋ ਜਰਮਸ ਤੋਂ ਤਾਂ ਇਹਦੀ ਸਫਾਈ ਫ੍ਰੀਕੁਐਂਟਲੀ ਕਰਨੀ ਸ਼ੁਰੂ ਕਰ ਦਿਓ। ਹੁਣ ਤੁਹਾਡਾ ਧਿਆਨ ਆਪਣੀ ਬੈਡਸ਼ੀਟ ਵੱਲ ਗਿਆ, ਫਟਾਫਟ ਧੋ ਲਓ ਇਹਨੂੰ, ਪਾਲੋ ਮਸ਼ੀਨ 'ਚ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਕੁਛ ਵੀ ਹੋਵੇ ਨਾ, ਅਸੀਂ ਕਹਿੰਦੇ AI ਯੂਜ ਕਰ ਲਓ, AI ਤੋਂ ਆਰਟੀਕਲ ਲੈ ਲਓ, AI ਤੋਂ ਆਹ ਪੁੱਛ ਲਓ, AI ਤੋਂ ਉਹ ਪੁੱਛ ਲਓ, ਬਟ ਤੁਹਾਨੂੰ ਪਤਾ ਹੈ ਕਿ AI ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਸ਼ੈਤਾਨੀਆਂ ਕਰ ਰਿਹਾ। ਹੁਣ AI ਨੇ ਇੱਕ ਸੀਕ੍ਰੇਟ ਲੈਂਗੁਏਜ ਬਣਾਈ ਹੈ ਜਿਹੜੀ ਇਨਸਾਨ ਵੀ ਨਹੀਂ ਸਮਝ ਪਾਏ। AI ਇਨਸਾਨਾਂ ਨਾਲ ਗੱਲ ਕਰਦੀ ਤਾਂ ਤੁਸੀਂ ਬਹੁਤ ਦੇਖੀ ਹੈ, ਲੇਕਿਨ ਇੱਕ ਐਕਸਪੈਰੀਮੈਂਟ 'ਚ AI ਆਪਸ 'ਚ ਗੱਲਾਂ ਕਰਨ ਲੱਗੇ ਅਤੇ ਆਪਣੀ ਇੱਕ ਸੀਕ੍ਰੇਟ ਲੈਂਗੁਏਜ ਬਣਾਉਣ ਲੱਗੀ। ਕਲਾਊਡ ਜੈਮਨੀ ਓਪਨ AI ਦੇ AI ਗੈਜਟਸ ਨੂੰ ਇੱਕ ਟਾਸਕ ਦਿੱਤਾ ਗਿਆ ਜਿੱਥੇ ਉਹਨਾਂ ਨੇ ਆਪਣੀ ਹੀ ਵਰਚੁਅਲ ਦੁਨੀਆ ਦੇ ਵਿੱਚ ਗੱਲਬਾਤ ਦੇ ਦੌਰਾਨ ਸ਼ਬਦਾਂ ਦਾ ਮਤਲਬ ਬਦਲ ਦਿੱਤਾ, ਨਵੀਂ ਭਾਸ਼ਾ 'ਚ ਗੱਲਬਾਤ ਕਰਨ ਲੱਗੇ, ਔਰ ਇਹ ਦੇਖ ਕੇ ਐਕਸਪਰਟਸ ਵੀ ਹੈਰਾਨ ਹੋ ਗਏ। ਦੇਖੋ, ਇਨਸਾਨ ਨੇ ਹੀ AI ਨੂੰ ਬਣਾਇਆ ਸੀ, ਪਰ ਅੱਜ ਇਨਸਾਨ ਖੁਦ AI ਤੋਂ ਡਰਨ ਲੱਗ ਪਿਆ ਇੰਨਾ ਜ਼ਿਆਦਾ ਕਿ ਅਸੀਂ ਤਾਂ ਇਹ ਸੋਚਦੇ ਹਾਂ ਵੀ AI ਨੇ ਸਾਡੀਆਂ ਨੌਕਰੀਆਂ ਵੀ ਖਾ ਲੈਣੀਆਂ। ਬਟ ਜਦੋਂ ਵੀ ਕਿਤੇ ChatGPT ਨੂੰ ਜਾਂ ਫਿਰ AI ਨੂੰ ਕੋਈ ਗੱਲ ਪੁੱਛੋ ਤਾਂ ਥੱਲੇ ਸਾਫ਼ ਲਿਖਿਆ ਹੁੰਦਾ ਹੈ, AI ਕੈਨ ਮੇਕ ਮਿਸਟੇਕਸ, ਸੋ ਇਹ ਵੀ ਗਲਤੀਆਂ ਦਾ ਪੁਤਲਾ ਹੈ ਜੀ, ਜਿਵੇਂ ਕਿ ਇਨਸਾਨ ਹੈ। ਵੈਲ, ਅਸੀਂ ਤਾਂ ਇਹੀ ਕਹਾਂਗੇ ਕਿ ਇੰਨਾ ਜ਼ਿਆਦਾ ਡਿਪੈਂਡ ਨਾ ਹੋ, ਤੁਹਾਡਾ ਆਪਣਾ ਦਿਮਾਗ ਹੀ ਸਭ ਕੁਛ ਹੈ। ਫਿਲਹਾਲ ਇਸੇ ਦੇ ਨਾਲ ਹੀ ਮੈਨੂੰ ਯਾਨੀ RJ ਰੀਮਾ ਨੂੰ ਦਿਓ ਇਜਾਜ਼ਤ, ਫਿਰ ਹੋਏਗੀ ਮੁਲਾਕਾਤ, ਤਦ ਤੱਕ ਲਈ ਰੱਬ ਰਾਖਾ।

0: ਕਰਨਗੇ। ਕਾਨਫਰੰਸ ਦਾ ਉਦੇਸ਼ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਤਾਲਮੇਲ ਅਤੇ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਨਸ਼ਾ ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਭਵਿੱਖ ਲਈ ਤਿਆਰ ਭਾਈਵਾਲੀ ਵਿਕਸਿਤ ਕਰਨਾ ਹੈ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਵਿਦੇਸ਼ ਮੰਤਰੀ ਡਾਕਟਰ ਐਚ ਸ਼ੰਕਰ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਤੋਂ ਵੱਖ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ ਨੇ। ਇਹਨਾਂ ਮੀਟਿੰਗਾਂ ਵਿੱਚ ਖੇਤਰੀ ਅਤੇ ਆਲਮੀ ਮੁੱਦਿਆਂ ਦੇ ਨਾਲੋਂ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਵੀ ਚਰਚਾ ਕੀਤੀ ਗਈ। ਡਾਕਟਰ ਜੈਸ਼ੰਕਰ ਨੇ ਫਰਾਂਸ, ਇਕਵਾਡੋਰ, ਸਲੋਵਾਕੀਆ, ਹੰਗਰੀ ਅਤੇ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ। ਇਹ ਚਰਚਾਵਾਂ ਯੂਕਰੇਨ ਅਤੇ ਖਾੜੀ ਖੇਤਰ ਦੀ ਸਥਿਤੀ, ਆਰਥਿਕ ਸਹਿਯੋਗ ਅਤੇ ਬਹੁਪੱਖੀ ਮੁੱਦਿਆਂ ਉੱਤੇ ਕੇਂਦਰਿਤ ਰਹੀਆਂ। ਫਰਾਂਸ ਨਾਲ ਮੀਟਿੰਗ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਵਿਟਜ਼ਰਲੈਂਡ ਨਾਲ ਮੀਟਿੰਗ 'ਚ ਭਾਰਤ, ਯੂਰਪੀਅਨ ਮੁਕਤ ਵਪਾਰ ਸੰਘ, ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਆਰਥਿਕ ਸਬੰਧਾਂ 'ਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਇਸ ਤੋਂ ਪਹਿਲਾਂ ਡਾਕਟਰ ਜੈਸ਼ੰਕਰ ਨੇ ਭਾਰਤ ਅਤੇ ਵਾਇਸੇਗ੍ਰਾਡ ਸਮੂਹ ਦੇ ਦੇਸ਼ਾਂ ਦੀ ਪਹਿਲੀ ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਵੀ ਹਿੱਸਾ ਲਿਆ। ਭਾਰਤ ਦੇ ਸਮੂਹ ਦੇ 4 ਦੇਸ਼ ਪੋਲੈਂਡ, ਹੰਗਰੀ, ਸਲੋਵਾਕੀਆ ਅਤੇ ਚੈੱਕ ਗਣਰਾਜ ਰਾਜਨੀਤਿਕ, ਆਰਥਿਕ, ਤਕਨਾਲੋਜੀ, ਰੱਖਿਆ, ਸਿੱਖਿਆ ਅਤੇ ਲੋਕਾਂ ਦਰਮਿਆਨ ਸੰਪਰਕ 'ਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਨੇ। ਦੋਵਾਂ ਨੇਤਾਵਾਂ ਨੇ ਇੱਕ ਸਾਲਾਨਾ ਵਪਾਰਕ ਮੰਚ ਅਤੇ ਵਿਦੇਸ਼ ਮੰਤਰੀਆਂ ਦੀ ਇੱਕ ਸਾਲਾਨਾ ਮੀਟਿੰਗ ਕਰਨ 'ਤੇ ਵੀ ਸਹਿਮਤੀ ਜਤਾਈ। ਡਾਕਟਰ ਜੈਸ਼ੰਕਰ ਇਸ ਮਹੀਨੇ ਦੀ 26 ਤਰੀਕ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਆਮ ਚਰਚਾ ਨੂੰ ਸੰਬੋਧਨ ਕਰਨਗੇ। ਭਾਰਤ ਘਰੇਲੂ ਊਰਜਾ ਉਪਲਬਧਤਾ, ਬੁਨਿਆਦੀ ਢਾਂਚੇ ਦੀ ਪ੍ਰਵਾਨਗੀ, ਪਾਣੀ ਦੀ ਮੁੜ ਵਰਤੋਂ ਅਤੇ ਮਹੱਤਵਪੂਰਨ ਖਣਿਜਾਂ ਲਈ ਸੁਰੱਖਿਅਤ ਸਪਲਾਈ ਚੇਨਾਂ ਨਾਲ ਸੰਬੰਧਿਤ 4 ਸਰਵਸੰਮਤੀ ਵਾਲੇ ਮਤੇ ਅਪਣਾਉਣ ਵਿੱਚ ਹੋਰ G20 ਦੇਸ਼ਾਂ 'ਚ ਸ਼ਾਮਲ ਹੋ ਗਿਆ। ਇਹ ਮਤੇ ਅਮਰੀਕਾ ਦੇ ਹਿਊਸਟਨ 'ਚ ਟੈਕਸਾਸ ਵਿਖੇ 3 ਦਿਨਾਂ ਮੀਟਿੰਗ 'ਚ ਅਪਣਾਏ ਗਏ, ਜੋ ਕਿ ਵਾਈਟ ਹਾਊਸ, ਨੈਸ਼ਨਲ ਐਨਰਜੀ ਡੋਮੀਨੈਂਸ ਕੌਂਸਲ, ਊਰਜਾ ਅਤੇ ਗ੍ਰਹਿ ਸੁਰੱਖਿਆ ਵਿਭਾਗਾਂ ਅਤੇ ਵਾਤਾਵਰਨ ਸੁਰੱਖਿਆ ਏਜੰਸੀ ਵੱਲੋਂ ਕੀਤੀ ਗਈ ਸੀ। ਮੀਟਿੰਗ ਨੇ ਵਿਕਾਸਸ਼ੀਲ ਮੁਲਕਾਂ ਨੂੰ ਸਾਫ਼ ਸੁਥਰੇ ਖਾਣਾ ਪਕਾਉਣ ਵਾਲੇ ਈਂਧਨ 'ਚ ਤਬਦੀਲੀ ਕਰਨ 'ਚ ਮਦਦ ਕਰਨ ਵਾਸਤੇ ਘਰਾਂ ਲਈ LPG ਵਰਗੇ ਵਿਕਲਪਾਂ ਦਾ ਸਮਰਥਨ ਕੀਤਾ। ਉਨ੍ਹਾਂ ਊਰਜਾ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਤੇਜ਼ ਅਤੇ ਵਧੇਰੇ ਕੁਸ਼ਲ ਸਰਕਾਰੀ ਪ੍ਰਵਾਨਗੀ ਪ੍ਰਕਿਰਿਆਵਾਂ ਦੀ ਵੀ ਮੰਗ ਕੀਤੀ। ਇਸ ਤੋਂ ਇਲਾਵਾ ਭਾਗੀਦਾਰ ਦੇਸ਼ਾਂ ਨੇ ਖੇਤੀਬਾੜੀ, ਨਿਰਮਾਣ ਅਤੇ ਭਾਈਚਾਰਕ ਖੇਤਰਾਂ 'ਚ ਪਾਣੀ ਦੀ ਗੁਣਵੱਤਾ ਦੇ ਆਧਾਰ 'ਤੇ ਸਵੈ ਇੱਛਤ ਪਾਣੀ ਰੀਸਾਈਕਲਿੰਗ ਪਹਿਲਕਦਮੀਆਂ ਸ਼ੁਰੂ ਕੀਤੀਆਂ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਆਬਾਦੀ ਗਣਨਾ ਦਾ ਦੂਜਾ ਗੇੜ 16 ਨਵੰਬਰ ਤੋਂ ਸ਼ੁਰੂ ਹੋਏਗਾ ਅਤੇ 4 ਜਨਵਰੀ 2027 ਤੱਕ ਜਾਰੀ ਰਹੇਗਾ। ਇਸ ਤਹਿਤ ਆਨਲਾਈਨ ਸਵੈ ਗਣਨਾ 16 ਨਵੰਬਰ ਤੋਂ 30 ਨਵੰਬਰ ਤੱਕ ਸ਼ੁਰੂ ਹੋਏਗੀ। ਗਿਣਤੀਕਾਰ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਘਰ ਘਰ ਜਾ ਕੇ ਗਿਣਤੀ ਕਰਨਗੇ। ਇਹ ਜਾਣਕਾਰੀ ਪੰਜਾਬ ਦੇ ਮਰਦਮਸ਼ੁਮਾਰੀ ਬਾਰੇ ਡਾਇਰੈਕਟਰ ਡਾਕਟਰ ਨਵਜੋਤ ਖੋਸਾ ਨੇ ਕੱਲ੍ਹ ਚੰਡੀਗੜ੍ਹ ਵਿਖੇ ਗੇੜ 2 ਲਈ ਪ੍ਰਿੰਸੀਪਲ ਮਰਦਮਸ਼ੁਮਾਰੀ ਅਧਿਕਾਰੀਆਂ PCOs ਦੀ ਇੱਕ ਰੋਜ਼ਾ ਕਾਨਫਰੰਸ ਦੌਰਾਨ ਦਿੱਤੀ। ਇਹ ਕਾਨਫਰੰਸ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਦੀ ਪ੍ਰਧਾਨਗੀ ਹੇਠ ਮਰਦਮਸ਼ੁਮਾਰੀ 2027 ਦੇ ਆਉਣ ਵਾਲੇ ਜਨਗਣਨਾ ਪੜਾਅ ਲਈ ਤਿਆਰੀ ਅਤੇ ਸੰਚਾਲਨ ਤਿਆਰੀ ਦੀ ਸਮੀਖਿਆ ਕਰਨ ਲਈ ਕਰਵਾਈ ਗਈ ਸੀ। ਡਾਕਟਰ ਖੋਸਾ ਨੇ ਮਰਦਮਸ਼ੁਮਾਰੀ ਦੇ ਸਫਲ ਸੰਚਾਲਨ ਵਾਸਤੇ ਮੁੱਖ ਤਕਨੀਕੀ ਅਤੇ ਸੰਚਾਲਨ ਹਿੱਸਿਆਂ ਬਾਰੇ ਵੇਰਵੇ ਸਮੇਤ ਜਾਣਕਾਰੀ ਵੀ ਦਿੱਤੀ। ਉਧਰ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਕੱਲ੍ਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨਾਲ ਵੋਟਰ ਸੂਚੀਆਂ 2026 ਤੇ ਵਿਸ਼ੇਸ਼ ਤੀਬਰ ਸੋਧ ਸਬੰਧੀ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਅਤੇ ਹੋਰ ਸਬੰਧਿਤ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਮੁੱਖ ਚੋਣ ਅਧਿਕਾਰੀ ਨੇ ਦਫ਼ਤਰ ਨੇ ਕਿਹਾ ਕਿ ਸੋਧ ਪ੍ਰਕਿਰਿਆ ਪਾਰਦਰਸ਼ੀ ਅਤੇ ਸਮਾਵੇਸ਼ੀ ਹੋਏਗੀ। ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀਆਂ ਵਿੱਚੋਂ ਬਾਹਰ ਨਾ ਰਹੇ। ਦਫ਼ਤਰ ਨੇ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਉਹਨਾਂ ਦੇ ਨਾਮ ਅਤੇ ਅਜਿਹੇ ਨੋਟਿਸਾਂ ਦੇ ਕਾਰਨ ਜਨਤਕ ਕੀਤੇ ਗਏ ਨੇ। ਨੋਟਿਸ ਜਾਰੀ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਵੋਟਰ ਦਾ ਨਾਮ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ। ਵੋਟਰਾਂ ਨੂੰ ਨੋਟਿਸ ਦਾ ਜਵਾਬ ਦੇਣ ਅਤੇ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਲਈ ਅਗਲੇ ਮਹੀਨੇ ਦੀ 29 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ। ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਸੋਨੇ ਦੇ ਤਮਗੇ ਦੇ ਮੁਕਾਬਲੇ 'ਚ ਸ਼੍ਰੀਲੰਕਾ ਖਿਲਾਫ਼ ਖੇਡੇਗੀ। ਇਹ ਮੈਚ ਜਾਪਾਨ ਦੇ ਨਸ਼ਨ 'ਚ ਭਾਰਤੀ ਸਮੇਂ ਮੁਤਾਬਕ ਸਵੇਰੇ 10:30 ਖੇਡਿਆ ਜਾਵੇਗਾ। ਭਾਰਤ ਨੇ ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ ਇਤਿਹਾਸਕ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅੱਜ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਕਰਨਗੇ ਆਗਾਜ਼। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਨਵੀਂ ਦਿੱਲੀ 'ਚ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੀ 3 ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਅੱਜ। ਅਤੇ ਏਸ਼ੀਆਈ ਖੇਡਾਂ 'ਚ ਅੱਜ ਸੋਨੇ ਦੇ ਤਮਗੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਮੁਕਾਬਲਾ ਸਵੇਰੇ 10:30 ਸ਼੍ਰੀਲੰਕਾ ਨਾਲ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਿਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।

0: जापान दे खेड मैदानां विच हुण गूंजेगा एशिया दा दम। खेडां दे सब तों वड्डे महाकुंभ एशियन खेडां दा रोमांच हुण आकाशवाणी जलंधर तुहाडे तक पहुंचाएगा। कौन रचेगा इतिहास, कौन चुम्मेगा जित दा सिखर, भारतीय खिडारी किन्ने मैडल करनगे अपने नाम, ये सब जानन लई सुनो जापान च हो रही एशियन खेडां दी रोजाना रेडियो रिपोर्ट 19 सितंबर तो 4 अक्टूबर तक रात 10 बजे तो 10:20 तक आकाशवाणी जलंधर दे वक्-वक् चैनल्स ते FM रेनबो प्राइमरी चैनल DRM ते DTH चैनल्स ते इहदे नाल नाल अपडेट्स जानोगे FM रेनबो चैनल ते 20 सितंबर तो 3 अक्टूबर तक। एशियन खेडां दी पल पल दी खबर सिर्फ आकाशवाणी जलंधर ते।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਮਹਿਕ ਪੰਜਾਬ ਦੀ ਸੁਣਨ ਵਾਲਿਆਂ ਨੂੰ ਰੁਪਿੰਦਰ ਦੀ ਪਿਆਰ ਭਰੀ ਨਮਸਕਾਰ। ਜੀ ਹਾਂ, ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦੀ ਮਿਠਾਸ, ਸਾਡੇ ਗੀਤਾਂ ਦੀ ਸਾਦਗੀ ਅਤੇ ਸਾਡੇ ਸੱਭਿਆਚਾਰ ਦੀ ਰੰਗੀਨੀ ਨੂੰ ਆਪਣੇ ਆਪ ਵਿੱਚ ਸਮੇਟ ਕੇ ਲੈ ਕੇ ਆਉਂਦਾ ਹੈ ਅਤੇ ਇਹੀ ਰੰਗ ਇਹੀ ਢੰਗ ਹੁੰਦੇ ਨੇ ਸਾਡੇ ਇਹਨਾਂ ਗੀਤਾਂ ਦੇ ਵੀ। ਅਸੀਂ ਹਰ ਵਾਰ ਤੁਹਾਡੇ ਰੂਬਰੂ ਕਰਦੇ ਹਾਂ ਅਜਿਹੇ ਹੀ ਪਿਆਰੇ ਗੀਤ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਇੱਕ ਬਹੁਤ ਹੀ ਪਿਆਰੇ ਜਿਹੇ ਗੀਤ ਦੇ ਨਾਲ, ਜਿਸ ਨੂੰ ਅਸੀਂ 2 ਲੱਛੀਆਂ ਫਿਲਮ ਦੇ ਵਿੱਚੋਂ ਚੁਣਿਆ ਹੈ।

0: ਬਿਲਕੁਲ ਜੀ, ਗੀਤ ਮੁੱਕਿਆ ਹੈ ਪਰ ਇਸਦੀ ਮਿਠਾਸ ਅਗਲੇ ਆਉਣ ਵਾਲੇ ਗੀਤ ਤੱਕ ਮੈਨੂੰ ਪਤਾ ਹੈ ਬਣੀ ਰਹੇਗੀ। ਅਤੇ ਹਾਂ, ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਅੰਤਰਾਲ ਦਾ।
1: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
2: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
1: ਉਹ ਕਿਹੜੀ ਤਬਦੀਲੀ ਹੈ ਬਈ?
2: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
1: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
2: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
2: ਜੀ।
3: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: 250 ਗ੍ਰਾਮ ਤੋਂ ਘੱਟ ਨਹੀਂ ਮਿਲੇਗਾ।
5: ਓਏ ਕਿਉਂ?
4: ਮਿਨੀਮਮ ਤਾਂ ਲੈਣਾ ਪਏਗਾ ਨਾ।
5: ਓ ਭਾਈ, ਅੱਜ ਕੱਲ ਤਾਂ ਬੈਂਕ ਅਕਾਊਂਟ ਵੀ ਮਿਨੀਮਮ ਬੈਲੈਂਸ ਨਹੀਂ ਮੰਗਦਾ।
6: ਬੈਂਕ ਅਕਾਊਂਟ ਬਿਨਾ ਮਿਨੀਮਮ?
5: ਹਾਂ, ਬੇਸਿਕ ਸੇਵਿੰਗਸ ਬੈਂਕ ਡਿਪੋਜ਼ਿਟ ਅਕਾਊਂਟ ਯਾਨੀ BSBD ਅਕਾਊਂਟ। ਇਸ ਵਿੱਚ ਨੋ ਮਿਨੀਮਮ ਬੈਲੈਂਸ, ਪਰ ਫਾਇਦੇ ਕਾਫੀ ਸਾਰੇ। ATM ਕਮ ਡੈਬਿਟ ਕਾਰਡ, ਮੋਬਾਈਲ ਤੇ ਇੰਟਰਨੈਟ ਬੈਂਕਿੰਗ, ਪਾਸਬੁੱਕ, ਚੈੱਕ ਬੁੱਕ ਸਭ ਮਿਲੇਗਾ, ਉਹ ਵੀ ਬਿਨਾ ਕਿਸੇ ਚਾਰਜ ਤੋਂ।
7: ਦੇ ਭਾਈ, RBI ਕਹਿੰਦਾ ਹੈ BSBD ਅਕਾਊਂਟ ਮਿਨੀਮਮ ਬੈਲੈਂਸ ਨਹੀਂ, ਮੈਕਸਿਮਮ ਫਾਇਦੇ ਸਹੀ।
0: ਲੋ ਜੀ, ਇਸ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਮਹਿਕ ਪੰਜਾਬੀ ਦੇ ਵਿੱਚ। ਅਤੇ ਪ੍ਰੋਗਰਾਮ ਦੇ ਵਿੱਚ ਹੁਣ ਉਹ ਗੀਤ ਜਿਹੜਾ ਕਿ ਅਸੀਂ ਚੁਣਿਆ ਹੈ ਤੁਹਾਡੇ ਲਈ, ਇਸ਼ਕਾਂ ਦੇ ਲਿਖੇ ਇਸ ਫਿਲਮ ਦੇ ਵਿੱਚੋਂ। ਕਹਿੰਦੇ ਨੇ ਨਾ, ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੁੰਦਾ ਹੈ, ਦਿਲ ਦੀ ਗੱਲ ਦਿਲ ਹੀ ਸਮਝਦਾ ਹੈ, ਅਤੇ ਸੰਗੀਤ ਉਸ ਅਹਿਸਾਸ ਨੂੰ ਆਵਾਜ਼ ਲਗਾ ਦਿੰਦਾ ਹੈ, ਜਿਵੇਂ ਕਿ ਇਸ ਗੀਤ ਦੇ ਵਿੱਚ।

ਪਿਆਰ ਜਦੋਂ ਦਿਲ ਦੇ ਵਿੱਚ ਵਸਦਾ ਹੈ ਨਾ, ਤਾਂ ਉਹ ਸਿਰਫ ਇੱਕ ਅਹਿਸਾਸ ਨਹੀਂ ਸਗੋਂ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਇਸੇ ਖੂਬਸੂਰਤ ਅਹਿਸਾਸ ਨੂੰ ਬਿਆਨ ਕਰ ਰਿਹਾ ਸਾਡੇ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ, ਜਿਸ ਨੂੰ ਅਸੀਂ ਚੁਣਿਆ ਕਿਸਮਤ 2 ਫਿਲਮ ਦੇ ਵਿੱਚੋਂ।

ਖੁਸ਼ੀ ਲੈ ਕੇ ਆਉਂਦੀ ਨੇ ਜਿਸ ਦੇ ਨਾਲ ਦਿਲ ਆਪਣੇ ਆਪ ਕਹਿ ਉੱਠਦਾ ਹੈ ਸ਼ੁਕਰੀਆ। ਇਸੇ ਖੂਬਸੂਰਤ ਜਜ਼ਬੇ ਨੂੰ ਸਮਰਪਿਤ ਅੱਜ ਦੀ ਸਾਡੀ ਪ੍ਰੋਗਰਾਮ ਦੀ ਇਹ ਆਖਰੀ ਪੇਸ਼ਕਸ਼ ਫਿਲਮ ਸੁਫੜਾਂ ਦੇ ਵਿੱਚੋਂ ਇਹ ਗੀਤ ਬਹੁਤ ਹੀ ਖੂਬਸੂਰਤ ਅਤੇ ਬਿਲਕੁਲ ਇਹੀ ਸਿਖਾਉਂਦਾ ਹੈ ਕਿ ਅਸੀਂ ਸ਼ੁਕਰਗੁਜ਼ਾਰ ਹੋ ਜਾਈਏ ਅਤੇ ਜਦੋਂ ਅਸੀਂ ਸ਼ੁਕਰਗੁਜ਼ਾਰ ਹੋ ਜਾਂਦੇ ਹਾਂ ਨਾ ਉਦੋਂ ਫਿਰ ਪਰਮਾਤਮਾ ਬਰਕਤਾਂ ਦੇ ਨਾਲ ਸਾਡੀ ਝੋਲੀ ਭਰ ਦਿੰਦਾ ਹੈ।

ਬੀ ਪਰਾਗ ਹੋਣਾ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਸੁਣਿਆ ਇਹ ਗੀਤ ਅਤੇ ਇਸ ਗੀਤ ਦੇ ਨਾਲ ਹੀ ਅੱਜ ਦਾ ਮਹਿਕ ਪੰਜਾਬ ਦਾ ਜੀ ਮਹਿਕ ਪੰਜਾਬ ਦੀ ਪ੍ਰੋਗਰਾਮ ਦਾ ਇਹ ਸਫ਼ਰ ਹੁਣ ਇੱਥੇ ਹੀ ਖਤਮ ਕਰਨ ਦੀ ਮੈਨੂੰ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ। ਸੁਣਦੇ ਰਹੋ ਆਕਾਸ਼ਵਾਣੀ ਜਲੰਧਰ ਅਤੇ ਪੰਜਾਬੀ ਸੰਗੀਤ ਦੀ ਇਸ ਮਹਿਕ ਦੇ ਨਾਲ ਜੁੜੇ ਰਹੋ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 9 ਵੱਜ ਰਹੇ ਨੇ। ਹੁਣ ਪੇਸ਼ ਨੇ ਮੁੱਖ ਖ਼ਬਰਾਂ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਈਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਬਦਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ

ਤੇ ਮੈਨੂੰ ਪਤਾ ਹੈ ਤੁਸੀਂ ਵੀ ਇਸ ਖੂਬਸੂਰਤ ਸੰਗੀਤ ਦੇ ਵਿੱਚ ਜ਼ਰੂਰ ਖੋਏ ਹੋਵੋਗੇ। ਖੈਰ, ਦਿਲੀਪ ਕੁਮਾਰ ਹੋਣਾ ਦਾ ਕਿਰਦਾਰ ਇਸ ਫਿਲਮ ਦੇ ਵਿੱਚ ਬਹੁਤ ਇੰਪੋਰਟੈਂਟ, ਯਾਨੀ ਕਿ ਮੇਨ ਕਿਰਦਾਰ, ਆਨੰਦ ਦਾ ਕਿਰਦਾਰ ਉਹਨਾਂ ਨੇ ਨਿਭਾਇਆ। ਇੱਕ ਪਹਾੜੀ ਇਲਾਕੇ ਵਿੱਚ ਪਹੁੰਚਦੇ ਹੋਏ ਆਨੰਦ, ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਮਧੂਮਤੀ ਦੇ ਨਾਲ, ਜਿਸਦਾ ਕਿਰਦਾਰ ਵਿਜੰਤੀ ਮਾਲਾ ਨੇ ਨਿਭਾਇਆ। ਅਤੇ ਦੋਹਾਂ ਦੇ ਵਿੱਚ ਕਾਰ ਪਿਆਰ, ਪਰ ਹਾਲਾਤ ਉਹਨਾਂ ਨੂੰ ਵੱਖ ਕਰ ਦਿੰਦੇ ਨੇ ਅਤੇ ਫਿਰ ਸਿਲਸਿਲਾ ਜਿਹੜਾ ਉਹ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ। ਅਤੇ ਅੱਗੇ ਇਹ ਕਹਾਣੀ ਰਹੱਸਮਈ ਹੋ ਜਾਂਦੀ ਹੈ। ਯਾਦਾਂ ਅਤੇ ਪੁਨਰ ਜਨਮ ਦੇ ਜਿਹੜੇ ਪੱਖ ਨੇ ਉਹ ਇਸ ਫਿਲਮ ਦੇ ਵਿੱਚ ਜੁੜ ਜਾਂਦੇ ਨੇ। ਅਤੇ ਹਾਂ, ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਇਹ ਖਾਸੀਅਤ ਰਹੀ ਕਿ ਇਸ ਫਿਲਮ ਦੇ ਵਿੱਚ ਵਿਜੰਤੀ ਮਾਲਾ ਹੋਣਾ ਨੇ ਇੱਕ ਨਹੀਂ, ਦੋ ਨਹੀਂ, ਬਲਕਿ ਤਿੰਨ ਕਿਰਦਾਰ ਬਖੂਬੀ ਨਿਭਾਏ, ਯਾਨੀ ਕਿ ਉਹਨਾਂ ਦਾ ਟ੍ਰਿਪਲ ਰੋਲ ਜਿਹੜਾ ਇਸ ਫਿਲਮ ਦੇ ਵਿੱਚ ਰਿਹਾ। ਅਤੇ ਇਹ ਖੂਬਸੂਰਤ ਕਿਰਦਾਰਾਂ ਦੇ ਨਾਲ ਉਹਨਾਂ ਦੀ ਸ਼ਖਸੀਅਤ ਹੋਰ ਵੀ ਨਿਖਰ ਕੇ ਸਾਹਮਣੇ ਆਈ ਅਤੇ ਉਹਨਾਂ ਨੇ ਆਪਣੀ ਅਦਾਕਾਰੀ ਦੇ ਜੋਹਰ ਦਿਖਾਏ। ਖੈਰ, ਪ੍ਰੋਗਰਾਮ ਦੇ ਵਿੱਚ ਖੂਬਸੂਰਤ ਗੀਤ ਜਿਹੜੇ ਨੇ ਨਾ, ਉਹ ਵੀ ਆਪਣਾ ਜੋਹਰ ਦਿਖਾ ਰਹੇ ਨੇ। ਅਤੇ ਹਾਂ, ਇੱਕ ਹੋਰ ਬਹੁਤ ਹੀ ਖੂਬਸੂਰਤ ਗੀਤ ਇਸ ਫਿਲਮ ਦਾ, ਜਿਹੜਾ ਅਸੀਂ ਕਈ ਵਾਰ ਸੁਣਿਆ ਅਤੇ ਕਈ ਵਾਰ ਇਸਨੂੰ ਮਹਿਸੂਸ ਵੀ ਕੀਤਾ ਹੋਏਗਾ, ਮੁਕੇਸ਼ ਅਤੇ ਲਤਾ ਹੋਣਾ ਦੀ ਜੁਗਲਬੰਦੀ ਦਾ ਇਹ ਖੂਬਸੂਰਤ ਨਗਮਾ।

ਲਤਾ ਮੰਗੇਸ਼ਕਰ ਹੁਣੀ ਅਤੇ ਮੰਨਾ ਡੇ ਹੋਣਾ ਦੀ ਆਵਾਜ਼ ਦੇ ਵਿੱਚ ਵੀ ਇਸ ਫਿਲਮ ਦੇ ਵਿੱਚ ਇੱਕ ਖੂਬਸੂਰਤ ਗੀਤ ਹੈ ਅਤੇ ਚਲੋ ਸੁਣਵਾ ਦੀਏ ਫਿਰ।

ਤੇ ਇਸ ਫਿਲਮ ਦੀ ਧੜਕ, ਇਸ ਫਿਲਮ ਦਾ ਸੰਗੀਤ, ਇਸ ਫਿਲਮ ਦੀ ਪਹੁੰਚ ਜਿਹੜੀ ਸੀ ਉਹ ਭਾਰਤ ਤੱਕ ਹੀ ਸੀਮਿਤ ਨਹੀਂ ਸੀ। ਇਸ ਫਿਲਮ ਨੂੰ ਭਾਰਤ ਵੱਲੋਂ 31ਵੇਂ ਅਕਾਦਮਿਕ ਅਵਾਰਡਸ ਦੇ ਵਿੱਚ ਬੈਸਟ ਫੋਰਨ ਲੈਂਗੁਏਜ ਫਿਲਮ ਦੀ ਸ਼੍ਰੇਣੀ ਦੇ ਵਿੱਚ ਭੇਜਿਆ ਗਿਆ ਸੀ। ਭਾਵੇਂ ਅੰਤਿਮ ਨੋਮੀਨੇਸ਼ਨ ਵਿੱਚ ਜਗ੍ਹਾ ਨਹੀਂ ਬਣਾ ਸਕੀ, ਪਰ ਕਿਸੇ ਭਾਰਤੀ ਫਿਲਮ ਦਾ ਇਸ ਪੱਧਰ ਤੱਕ ਪਹੁੰਚਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਮਾਣ ਵਾਲੀ ਗੱਲ ਸੀ। ਅਤੇ ਹਾਂ, ਫਿਲਮ ਨੇ ਬਹੁਤ ਸਾਰੇ ਅਵਾਰਡਸ ਜਦੋਂ ਜਿੱਤ ਲਏ, ਬੋਕਸ ਆਫਿਸ 'ਤੇ ਫਿਲਮ ਹਿੱਟ ਹੋ ਗਈ, ਉਸ ਵੇਲੇ ਇਹ ਫਿਲਮ, ਇਸਦਾ ਸੰਗੀਤ ਅਤੇ ਇਸਦੇ ਕਲਾਕਾਰ ਜਿਹੜੇ ਸੀ ਉਹ ਵੀ ਬਹੁਤ ਖੁਸ਼ ਹੋਏ। ਅਤੇ ਹਾਂ, ਕੁਝ ਸੁਪਨੇ, ਕੁਝ ਖਾਬ ਚਾਹੇ ਪੂਰੇ ਨਾ ਹੋਣ, ਪਰ ਉਹਨਾਂ ਦੀ ਵਿਚਲੀ ਮਿਹਨਤ ਜਿਹੜੀ ਹੈ ਉਹ ਉਸਨੂੰ ਜ਼ਰੂਰ ਅੱਗੇ ਤੱਕ ਲੈ ਕੇ ਜਾਂਦੀ ਹੈ। ਇਹ ਸਿਖਾਉਂਦੀ ਹੈ ਇਹ ਫਿਲਮ।

ਹਨੀ ਇਸ ਫਿਲਮ ਨੂੰ ਬਿਲਕੁਲ ਨਹੀਂ ਗਵਾਇਆ ਕਿਉਂਕਿ ਅੱਖਾਂ ਦੇ ਜ਼ਰੀਏ ਜਦੋਂ ਇਹ ਫਿਲਮ ਦਿਲ ਵਿੱਚ ਉਤਰੀ ਤਾਂ ਸਾਰੇ ਹੀ ਦਰਸ਼ਕਾਂ ਦਾ ਮਨ ਮੋਹ ਗਈ। ਇਸ ਕਰਕੇ ਫਿਲਮ ਇੰਨੀ ਜ਼ਿਆਦਾ ਚੱਲੀ ਅਤੇ ਇੰਨੇ ਜ਼ਿਆਦਾ ਅਵਾਰਡਸ ਇਸਨੇ ਹਾਸਲ ਕੀਤੇ। ਖੈਰ ਹੁਣ ਗੱਲਾਂ ਇੱਥੇ ਹੀ ਖਤਮ ਕਰਨੀਆਂ ਪੈਣੀਆਂ ਨੇ ਇਸ ਫਿਲਮ ਦੇ ਬਾਰੇ, ਕਿਉਂਕਿ ਸਮਾਂ ਜਿਹੜਾ ਉਹ ਹੋਰ ਇਜਾਜ਼ਤ ਨਹੀਂ ਦੇ ਰਿਹਾ। ਖੈਰ ਮਧੂਮਤੀ ਫਿਲਮ ਜਿਹੜੀ ਸੀ ਆਪਣੇ ਆਪ ਦੇ ਵਿੱਚ ਯਾਦਗਾਰ ਸੀ ਅਤੇ ਇਸਦੇ ਖੂਬਸੂਰਤ ਗੀਤ ਅੱਜ ਵੀ ਸਾਨੂੰ ਆਪਣੇ ਵੱਲ ਖਿੱਚਦੇ ਨੇ। ਖੈਰ ਅੱਜ ਇੱਕ ਫਿਲਮ ਦੇ ਗੀਤਾਂ ਦੇ ਵਿੱਚ ਮਧੂਮਤੀ ਦੇ ਬਾਰੇ ਗੱਲਾਂ ਬਸ ਇੰਨੀਆਂ ਹੀ, ਅਤੇ ਹਾਂ ਤੁਸੀਂ ਅੱਜ ਵੀ ਇਸ ਫਿਲਮ ਨੂੰ ਦੇਖ ਸਕਦੇ ਹੋ ਅਤੇ ਖੂਬਸੂਰਤ ਫਿਲਮ ਦਾ ਆਨੰਦ ਲੈ ਸਕਦੇ ਹੋ। ਖੈਰ ਜਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਤੁਸੀਂ ਹੁਣ

0: ਇਹ ਫਿਲਮ ਨੂੰ ਕੁਝ ਕੁਝ ਦੇਖ ਲਿਆ ਤੇ ਇਹਦਾ ਸਫ਼ਰ ਹੁਣ ਇੱਥੇ ਹੀ ਮੁੱਕਦਾ ਹੈ ਜੀ। ਹੁਣੇ ਤੁਸੀਂ ਸੁਣ ਰਹੇ ਸੀ ਇੱਕ ਹੀ ਫਿਲਮ ਦੇ ਗੀਤ ਤੇ ਅੱਜ ਦੀ ਫਿਲਮ ਸੀ ਮਧੂਮਤੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਜੀ, ਸਟੂਡੀਓ ਦੀ ਘੜੀ ਦੇ 9:32 ਹੋਏ ਨੇ, ਯਾਨੀ ਕਿ ਹੁਣ ਸਿਲਸਿਲਾ ਗਜ਼ਲਾਂ ਦਾ ਏ। ਗਜ਼ਲਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਖੂਬਸੂਰਤ ਗਜ਼ਲਾਂ ਦੇ ਵਿੱਚ ਜਿੱਥੇ ਗਹਿਰੇ ਅਹਿਸਾਸ ਹੁੰਦੇ ਨੇ, ਉੱਥੇ ਕੁਝ ਅਜਿਹੀ ਗੱਲਬਾਤ ਵੀ ਹੁੰਦੀ ਹੈ ਜਿਹੜੇ ਕਿ ਆਪਣੇ ਹੀ ਆਪ ਦੇ ਵਿੱਚ ਬੜੀ ਵਿਲੱਖਣ ਤਹਿਜ਼ੀਬ ਰੱਖਦੀ ਹੈ। ਅਤੇ ਇਸੇ ਤਹਿਜ਼ੀਬ ਨੂੰ ਸਵਾਗਤ ਕਰਦੇ ਹੋਏ ਪ੍ਰੋਗਰਾਮ ਦੀ ਪਹਿਲੀ ਗਜ਼ਲ ਅਸੀਂ ਚੁਣ ਲਈ ਹੈ ਚੰਦਨ ਦਾਸ ਹੋਣਾ ਦੀ ਆਵਾਜ਼ ਦੇ ਵਿੱਚ।

ਬਿਲਕੁਲ ਦੋਸਤੋ, ਕੁਝ ਮੁਲਾਕਾਤਾਂ ਅਜਿਹੀਆਂ ਹੁੰਦੀਆਂ ਨੇ ਜੋ ਪੂਰੀਆਂ ਹੋ ਕੇ ਵੀ ਅਧੂਰੀਆਂ ਲੱਗਦੀਆਂ ਨੇ, ਰਹਿ ਵੀ ਜਾਂਦੀਆਂ ਨੇ, ਅਤੇ ਕੁਝ ਮੁਲਾਕਾਤਾਂ ਦੀ ਬਸ ਤਾਂ ਆਰਜ਼ੂਏ ਦਿਲ ਬਣ ਕੇ ਰਹਿ ਜਾਂਦੀਆਂ ਨੇ। ਇਸੇ ਅਧੂਰੀ ਮੁਲਾਕਾਤ ਦੀ ਖੂਬਸੂਰਤ ਕਸਕ ਨੂੰ ਆਪਣੇ ਅੰਦਰ ਸਮੇਟਦੇ ਹੋਏ ਇਹ ਦਿਲ ਛੂਹਣ ਵਾਲੀ ਗਜ਼ਲ ਤੁਸੀਂ ਸੁਣੀ। ਅਤੇ ਹਾਂ, ਕਈ ਵਾਰ ਅਜਿਹਾ ਵੀ ਹੁੰਦਾ ਕਿ ਦਿਲ ਇਹ ਸੋਚਦਾ ਹੈ ਕਿ ਜੇਕਰ ਹਾਲਾਤ ਥੋੜ੍ਹੇ ਬਦਲ ਜਾਣ, ਜੇ ਕਿਸੇ ਦਿਨ ਪਿਆਰਾ ਇਨਸਾਨ, ਅਜ਼ੀਜ਼ ਇਨਸਾਨ ਅਤੇ ਜਿਸਦੀ ਉਡੀਕ ਵਿੱਚ ਅਸੀਂ ਹੁੰਦੇ ਹਾਂ, ਉਹ ਇਨਸਾਨ ਮੁਲਾਕਾਤ ਵਿੱਚ ਆ ਜਾਵੇ, ਕਿਸੇ ਜਗ੍ਹਾ 'ਤੇ ਆ ਜਾਵੇ ਅਤੇ ਨਜ਼ਾਰੇ ਕੁਛ ਅਜਿਹੇ ਹੋਣ, ਅਤੇ ਉਹ ਨਜ਼ਾਰੇ ਕਿਵੇਂ ਦੇ ਹੋਣੇ ਚਾਹੀਦੇ ਨੇ, ਕਿਵੇਂ ਦਾ ਮਾਹੌਲ ਸਿਰਜ ਕੇ ਕਿਵੇਂ ਪੁਕਾਰ ਕੀਤੀ ਜਾਂਦੀ ਹੈ, ਇਹ ਸਭ ਇਸ ਪਿਆਰੀ ਗਜ਼ਲ ਦੇ ਵਿੱਚ ਸਮੇਟ ਕੇ ਜਗਜੀਤ ਸਿੰਘ ਹੋਣਾ ਨੇ ਬਖੂਬੀ ਬਿਆਨ ਕਰ ਦਿੱਤਾ ਹੈ।

0: ਸਰੋਤਿਓ, ਕਦੇ ਕਦੇ ਦਿਲ ਦੀਆਂ ਖਵਾਹਿਸ਼ਾਂ ਵੀ ਕਿੰਨੀਆਂ ਅਜੀਬ ਹੁੰਦੀਆਂ ਨੇ ਨਾ। ਕਦੇ ਮੁਲਾਕਾਤ ਦੀ ਆਰਜ਼ੂ ਹੁੰਦੀ ਹੈ ਤੇ ਕਦੇ ਕਿਸੇ ਆਪਣੇ ਦੇ ਮੁੜ ਆਉਣ ਦੀ ਉਮੀਦ, ਤੇ ਕਦੇ ਸਿਰਫ ਇੰਨੀ ਜਿਹੀ ਖਵਾਹਿਸ਼ ਕਿ ਸਾਹਮਣੇ ਵਾਲਾ ਰੁੱਸਿਆ ਨਾ ਹੋਵੇ। ਪਰ ਜਦੋਂ ਰਿਸ਼ਤਿਆਂ ਵਿੱਚ ਖਾਮੋਸ਼ੀ ਆ ਜਾਵੇ ਤਾਂ ਇੱਕ ਸਵਾਲ ਦਿਲ ਵਿੱਚ ਉੱਠਦਾ ਹੈ ਕਿ ਆਖਿਰ ਇੰਨੀ ਦੇਰੀ ਕਿਉਂ, ਇਹ ਨਾਰਾਜ਼ਗੀ ਕਿਉਂ। ਤੇ ਇਸੇ ਭਾਵ ਨੂੰ ਆਪਣੇ ਆਪ ਦੇ ਵਿੱਚ ਸਮੇਟ ਕੇ ਲੈ ਆ ਰਹੀ ਹੈ ਮਹਿੰਦੀ ਹਸਨ ਦੀ ਗਾਈ ਇਹ ਗਜ਼ਲ।
1: वो आपकी खिदमत में

ਰਾਤ ਫਰਮਾ ਰਹੇ ਹੋ ਸੁਣ ਰਹੇ ਹੋ ਗਜ਼ਲਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਈ ਸਰੋਤੇ ਹੋ, ਜੁਦਾਈ ਦਾ ਦਰਦ ਉਹੀ ਜਾਣਦਾ ਹੈ ਜਿਸਨੇ ਕਿਸੇ ਆਪਣੇ ਨੂੰ ਦਿਲੋਂ ਯਾਦ ਕੀਤਾ ਹੋਵੇ। ਕਈ ਵਾਰ ਇੱਕ ਵਿਛੋੜਾ ਆਪਣੇ ਪਿੱਛੇ ਇੰਨੀਆਂ ਯਾਦਾਂ ਛੱਡ ਜਾਂਦਾ ਹੈ ਕਿ ਦਿਲ ਉਹਨਾਂ ਨੂੰ ਭੁਲਾਉਣਾ ਚਾਹੇ ਤਦ ਵੀ ਭੁਲਾ ਨਹੀਂ ਪਾਉਂਦਾ। ਕੁਝ ਅਹਿਸਾਸ ਅਜਿਹੇ ਹੁੰਦੇ ਨੇ ਜੋ ਸਿਰਫ ਉਹੀ ਸਮਝ ਸਕਦਾ ਹੈ ਜੋ ਉਹਨਾਂ ਨੂੰ ਦਿਲ ਤੋਂ ਮਹਿਸੂਸ ਕਰਦਾ ਹੈ। ਅਤੇ ਅਜਿਹਾ ਹੀ ਖੂਬਸੂਰਤ ਬਿਆਨ ਇਸ ਅਗਲੀ ਗਜ਼ਲ ਦੇ ਵਿੱਚ।

0: ਅੱਜ ਨਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਕਰਨਗੇ ਆਗਾਜ਼। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿਚ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੀ ਤੀਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਨਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਨਿਊਯਾਰਕ ਵਿਚ ਖੇਤਰੀ ਅਤੇ ਆਲਮੀ ਮੁੱਦਿਆਂ ਦੇ ਨਾਲ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਫਰਾਂਸ, ਸਲੋਵਾਕੀਆ, ਹੰਗਰੀ ਅਤੇ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਵਸਨੀਕਾਂ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਨਾਲ ਜੁੜਨ ਅਤੇ ਸਮਰਥਨ ਦੇਣ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਭਰੋਸਾ ਦਿਵਾਇਆ ਕਿ 1013 ਲੈਕਚਰਾਰਾਂ ਦੀ ਭਰਤੀ ਵਿਚ ਅਨੁਸੂਚਿਤ ਜਾਤੀਆਂ ਲਈ ਬਣਦਾ ਰਾਖਵਾਂ ਹਿੱਸਾ ਹਰ ਸਾਲ ਵਿਚ ਯਕੀਨੀ ਬਣਾਇਆ ਜਾਵੇਗਾ। ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਖੁਰਾਕ ਕਾਰੋਬਾਰੀਆਂ ਨੂੰ ਸਫਾਈ ਅਤੇ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਦੇ ਨਾਲ ਪਾਲਣਾ ਕਰਨ ਦੇ ਨਿਰਦੇਸ਼। ਪੰਜਾਬ ਵਿਚ ਜਨਗਣਨਾ 2027 ਅਧੀਨ ਆਬਾਦੀ ਗਣਨਾ ਦਾ ਦੂਸਰਾ ਗੇੜ 16 ਨਵੰਬਰ ਤੋਂ ਅਗਲੇ ਸਾਲ 4 ਜਨਵਰੀ ਤੱਕ ਰਹੇਗਾ ਜਾਰੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗ, ਮਿਡ ਡੇ ਮੀਲ ਅਤੇ ਮਾਣ ਭੱਤਾ ਵਰਕਰਾਂ ਨੂੰ ਦਿੱਤਾ ਭਰੋਸਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖਡੂਰੀਆ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ, ਕਿਹਾ ਪਰਾਲੀ ਇੱਕ ਸਰੋਤ ਹੈ, ਰਹਿੰਦ ਖੂੰਹਦ ਨਹੀਂ। ਅਤੇ ਏਸ਼ੀਆਈ ਖੇਡਾਂ ਵਿਚ ਅੱਜ ਸੋਨੇ ਦੇ ਤਮਗੇ ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਮੁਕਾਬਲਾ ਸਵੇਰੇ 10:30 ਵਜੇ ਸ੍ਰੀ ਲੰਕਾ ਦੇ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਦੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਨੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਨੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਨੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਨੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਸਰਭਾਰਤੀ.gov। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਰੁਪਿੰਦਰ ਦੇ ਪਿਆਰ ਭਰੀ ਨਮਸਕਾਰ ਜੀ ਆਇਆਂ ਨੂੰ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਮੈਨੂੰ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਫਰਮਾਇਸ਼ਾਂ ਦੇ ਪੁਗਾਉਣ ਵਾਲੇ ਇਸ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਤੇ ਬਿਲਕੁਲ ਹੁਣ ਬਿਲਕੁਲ ਉਡੀਕ ਨਹੀਂ ਕਰਨੀ, ਤੁਸੀਂ ਜਲਦੀ ਦੇ ਨਾਲ ਸਾਡਾ ਨੰਬਰ ਮਿਲਾ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਣਾ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਸਾਡੀ ਪਹਿਲੀ ਫੋਨ ਕਾਲ ਬਿਲਕੁਲ ਬਖੂਬੀ ਪਹੁੰਚ ਗਈ ਹੈ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
4: ਬਹੁਤ ਧੰਨਵਾਦ ਜੀ।
0: ਪ੍ਰੋਗਰਾਮ ਦੇ ਪਹਿਲੇ ਕਾਲਰ ਬਣ ਗਏ ਹੋ ਤੁਸੀਂ, ਹੈ ਨਾ?
4: ਮੈਂ
0: ਕਿਹਾ ਪ੍ਰੋਗਰਾਮ ਦੇ ਵਿੱਚ ਪਹਿਲੇ ਨੰਬਰ ਤੇ ਫੋਨ ਲੱਗ ਗਿਆ।
4: ਅੱਜ ਪਹਿਲੀ ਵਾਰ ਲੱਗਾ ਜੀ ਪਹਿਲੇ ਨੰਬਰ ਤੇ ਅੱਗੇ
0: ਠੀਕ ਹੈ ਜੀ। ਤੇ ਅੱਜ ਫਿਰ ਪਹਿਲੇ ਨੰਬਰ ਤੇ

0: ਗੀਤ ਕਿਹੜਾ ਸੋਹਣਾ ਜਿਹਾ ਲੈ ਕੇ ਆਇਓ?
1: ਮੇਰੇ ਮੈਂ ਹੈਗੀ ਸੂਰਜ ਤੇ ਗਾਣੇ ਦੇ ਬੋਲ ਭਾਰੋ ਫੂਲ ਵਰਸਾਓ ਮੇਰਾ ਮਹਿਬੂਬ ਆਇਆ।
0: ਵਾਹ ਜੀ ਵਾਹ। ਸੂਰਜ ਫਿਲਮ 1966 ਵਾਲੀ ਹੈ ਨਾ? ਬਿਲਕੁਲ ਜੀ। ਇਸ ਫਿਲਮ ਦਾ ਇਹ ਖੂਬਸੂਰਤ ਗੀਤ ਮੁਹੰਮਦ ਰਫੀ ਹੋਣਾ ਦੀ ਆਵਾਜ਼ ਦੇ ਵਿੱਚ ਸੁਣਵਾ ਰਹੇ ਹਾਂ ਜੀ ਤੁਹਾਨੂੰ। ਕਾਲ ਕਰਨ ਦੇ ਲਈ ਸ਼ੁਕਰੀਆ। ਲਓ ਜੀ ਪਹਿਲੀ ਫਰਮਾਇਸ਼, ਤੇ ਉਹ ਵੀ ਇੰਨੀ ਖੂਬਸੂਰਤ, ਤੇ ਤੁਸੀਂ ਵੀ ਆਪਣੀਆਂ ਫਰਮਾਇਸ਼ਾਂ ਦੇ ਨਾਲ ਪਹੁੰਚ ਸਕਦੇ ਹੋ 0181 4143173 ਨੰਬਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਆ ਸਕਦੇ ਹੋ ਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਹਿੰਦੀ ਗੀਤ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
1: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਦੀ ਅਗਲੀ ਹੈਲੋ ਸਾਡੇ ਅਗਲੇ ਸਰੋਤੇ ਦੀ ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਬਿਲਕੁਲ ਆਪਣਾ ਸ਼ੁਭ ਨਾਮ ਦੱਸ ਦਿਓ
2: ਪਿੰਡ ਬਜੀਤਪੁਰ ਤੋਂ ਮਾਤਾ ਬਲਜੀਤ ਸਿੰਘ ਭੈਣ ਜੀ
1: ਜੀ ਬਲਜੀਤ ਜੀ ਪ੍ਰੋਗਰਾਮ ਦੇ ਵਿੱਚ ਫੋਨ ਮਿਲਿਆ ਤੇ ਦੱਸੋ ਪ੍ਰੋਗਰਾਮ ਦੇ ਮਿਜਾਜ਼ ਅੱਜ ਕਿਵੇਂ ਦੇ ਨੇ
2: ਠੀਕ ਹੈ ਜੀ ਬਹੁਤ ਵਧੀਆ ਜੀ
1: ਬਹੁਤ ਵਧੀਆ ਜੀ ਠੀਕ ਹੈ ਜੀ
2: ਤੇ ਬਿਲਕੁਲ ਰਹਿੰਦੇ ਜੀ ਰੋਜ਼ ਜੀ
1: ਬਿਲਕੁਲ ਬਿਲਕੁਲ ਤੇ ਮੌਸਮ ਦੇ ਕੀ ਹਾਲ ਚਾਲ ਨੇ
2: ਮੌਸਮ ਠੀਕ ਹੈ ਜੀ ਵਧੀਆ ਮੌਸਮ ਠੰਡੀ ਹਵਾ ਚੱਲਦੀ ਹੈ ਹੁਣ ਮੱਧਮੀ ਦੀ ਧੁੱਪ ਹੈ ਹੁਣ ਬੱਦਲਬਾਈ ਹੈ ਜੀ ਮੌਸਮ ਦਾ ਫਰਕ ਪੈ ਗਿਆ ਨਾ ਜੀ ਦਿਨ ਸੀਧੇ ਆ ਗਏ
1: ਬਿਲਕੁਲ ਮੌਸਮ ਦਾ ਫਰਕ ਪੈ ਗਿਆ ਠੰਡੀ ਮਿੱਠੀ ਜੀ ਠੰਡ ਹਲਕੀ ਹਲਕੀ ਦਿਨ ਰਾਤ ਦੀ ਜਿਹੜੀ ਹੈ ਸਟਾਰਟ ਹੋ ਰਹੀ ਹੈ
2: ਰਾਤ ਨੂੰ ਫਿਰ ਅੰਦਰ ਪੈਣਾ ਪੈ ਜਾਂਦਾ ਜੀ ਅੱਧੀ ਰਾਤ ਤੋਂ ਬਾਅਦ
1: ਜੀ ਜੀ ਬਿਲਕੁਲ ਦੱਸੋ ਜੀ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਗੀਤ ਕਿਹੜਾ ਸੁਣਾਈਏ
2: ਗੀਤ ਸੁਣਾਵੇ ਜੀ ਮੈਨੂੰ ਗੋਰੀ ਗੋਰੀ ਅਕੜਾਈਆਂ ਹਰੀ ਹਰੀ ਚੂੜੀਆਂ
1: ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਗੀਤ ਤੇ ਲੱਗਦਾ ਬਹੁਤ ਜ਼ਿਆਦਾ ਗਾਇਆ ਹੋਇਆ ਇਹ ਗੀਤ ਹੈ ਹਨਾ
2: ਹਾਂਜੀ
1: ਲਓ ਜੀ ਸੁਣਵਾਨੀਆਂ ਤੇ ਫਿਰ ਤੁਸੀਂ ਵੀ ਚੂੜੀਆਂ ਦੀ ਖਨਕ ਮਹਿਸੂਸ ਕਰੋ ਇਹਨਾਂ ਗੀਤਾਂ ਦੇ ਜ਼ਰੀਏ
2: ਧੰਨਵਾਦ
1: ਫੋਨ ਕਰਨ ਦੇ ਲਈ ਸ਼ੁਕਰੀਆ
2: ਸ਼ੁਕਰੀਆ ਧੰਨਵਾਦ

0: भोला भाला भीमा बम भोले का पुजारी किसी नारी से नजर न मिलाए। नारी बड़ी प्यारी पर दिल की बीमारी।
1: लो जी गोरी हूं कलाइयां, ये खूबसूरत गीत हुणे तुसी सुनिया फिल्म आज का अर्जुन दे विचों। 1990 दी फिल्म लता मंगेशकर शबीर कुमार दी आवाज दे विच गाया ये गीत बप्पी लहरी दा संगीतबद्ध कीता होया सी। ते बिल्कुल जिवें ही गीत चलदा ना अमिताभ बच्चन ते जया प्रदा होनी हसदे गाउंदे मुस्कुराउंदे इस गीत दे विच जिहड़े नजर आउंदे ने गल्लां करदे नजर आउंदे ने गीतां दे जरिए ਉਹ ਬਖੂਬੀ ਫਿਰ ਤੋਂ ਦੀ ਸਾਡੇ ਜ਼ਹਿਨ ਦੇ ਵਿੱਚ ਤਰੋ ਤਾਜ਼ਾ ਹੋ ਜਾਂਦਾ ਹੈ। ਖੈਰ ਇਹਨਾਂ ਗੀਤਾਂ ਦੇ ਵਿੱਚ ਹੋਰ ਤਾਜ਼ਗੀ ਅਤੇ ਇਹਨਾਂ ਗੀਤਾਂ ਨੂੰ ਅਲੱਗ ਅਲੱਗ ਜਿਹੜਾ ਲੱਭ ਲੱਭ ਕੇ ਲਿਆਉਂਦੇ ਨੇ ਸਾਡੇ ਸਰੋਤੇ। ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਲਾਈਵ ਫੋਨ ਇਨ ਦਾ ਹੁੰਦਾ ਨਾ ਖਾਸ ਹੋ ਜਾਂਦਾ ਹੈ। 0181 4143 ਨੰਬਰ 'ਤੇ ਸਾਡੇ ਨਾਲ ਅਗਲੀ ਕੌਣ ਜੁੜ ਰਹੇ ਨੇ ਆਓ ਜਾਣਦੇ ਹਾਂ। ਹੈਲੋ,
2: ਹਾਂਜੀ ਨਮਸਕਾਰ ਮੈਮ।
1: ਨਮਸਕਾਰ ਜੀ,
2: ਅਸੀਂ ਤਹਿਸੀਲ ਅਬੋਹਰ ਥਾਣੇ ਕੜਾਕਾ ਤੋਂ ਪ੍ਰਮੰਗਤ ਸਿੰਘ ਬੋਲਦਾ ਜੀ।
1: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਥੈਂਕ ਯੂ ਮੈਮ।
1: ਤੇ ਫਿਰ ਅਬੋਹਰ ਦੇ ਮੌਸਮ ਦੇ ਹਾਲ ਚਾਲ ਕਿਵੇਂ ਦੇ ਨੇ? ਜੀ ਮੈਂ ਕਿਹਾ ਅਬੋਹਰ ਦੇ ਮੌਸਮ ਦੇ ਹਾਲ ਚਾਲ ਕਿਵੇਂ ਦੇ ਨੇ?
2: ਜੀ ਮੌਸਮ ਗਰਮੀ ਹੋਈ ਮੈਮ।
1: ਗਰਮੀ ਹੋਈ ਪਈ ਹੈ।
2: ਹਾਂਜੀ।
1: ਚਲੋ ਗੀਤਾਂ ਰਾਹੀਂ ਕੁਝ ਠੰਡਕ ਮਿਲ ਜਾਏਗੀ ਤੇ ਦੱਸੋ ਜੀ ਕਿਹੜਾ ਗੀਤ ਸੁਣੋਗੇ? ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ ਪਰ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਆਵਾਂਗੇ।

0: ਜੀ ਮੈਮ
1: ਠੀਕ ਹੈ ਜੀ
0: ਧੰਨਵਾਦ
1: ਤੇ ਲੋ ਜੀ ਸਾਡੇ ਨਾਲ ਗੱਲ ਕਰ ਰਹੇ ਨੇ ਸਾਡੀ ਸ਼ੁਰੂ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੀ ਪਸੰਦ ਦਾ ਹਿੰਦੀ ਗੀਤ ਜਿਹੜਾ ਉਸ ਨੂੰ ਸੁਣ ਸਕਦੇ ਹੋ ਅਤੇ ਬਸ ਇੱਕ ਹੀ ਕੰਮ ਕਰਨਾ ਪੈਣਾ 01 81 23 42 173 ਨੰਬਰ ਮਿਲਾ ਕੇ ਤੁਸੀਂ ਸਾਡੇ ਸਟੂਡੀਓਜ਼ ਦੇ ਵਿੱਚ ਪਹੁੰਚ ਕਰ ਸਕਦੇ ਹੋ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ ਅਤੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ ਫਰਮਾਇਸ਼ ਪੁਗਵਾਉਣਾ ਚਾਹੁੰਦੇ ਹੋ ਅਤੇ ਲਿਖਤੀ ਭੇਜਣਾ ਚਾਹੁੰਦੇ ਹੋ ਅਤੇ ਫਿਰ ਤੁਸੀਂ ਸਾਡੇ ਅਗਲੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ ਵੀ ਆਪਣਾ ਮੈਸੇਜ ਜਿਹੜਾ ਵਟਸਐਪ ਮੈਸੇਜ ਭੇਜ ਸਕਦੇ ਹੋ ਆਪਣੀ ਜਗ੍ਹਾ ਆਪਣਾ ਨਾਂ ਲਿਖ ਕੇ ਆਪਣੇ ਗੀਤ ਦੀ ਫਰਮਾਇਸ਼ ਜਿਹੜੀ ਹੈ ਸਾਨੂੰ ਲਿਖਤੀ ਰੂਪ ਦੇ ਵਿੱਚ ਵੀ ਪਹੁੰਚਾ ਸਕਦੇ ਹੋ ਖੈਰ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਅਤੇ ਤੁਸੀਂ ਸੁਣ ਰਹੇ ਹੋ ਹਿੰਦੀ ਗੀਤ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਲਗਾਤਾਰ ਆ ਰਹੀ ਹੈ ਅਤੇ ਇਸ ਦੇ ਵਿੱਚ ਇੱਕ ਛੋਟੇ ਜਿਹੇ ਅੰਤਰਾਲ ਦਾ ਸਮਾਂ
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ

ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: आकाशवाणी दी वर्ल्ड सर्विस से सुनदे हो प्रोग्राम, सारे प्रोग्राम्स जेड़े ने अवेलेबल ने ते बिल्कुल देश पंजाब प्रोग्राम जेड़ा है
1: ਉਹ ਮੈਡਮ ਜੀ 8 ਵਜੇ ਤੱਕ ਕਰਦੇ ਪ੍ਰੋਗਰਾਮ, ਅੱਗੇ ਨਾ 8 ਵਜੇ ਤੱਕ ਚੱਲਦਾ ਹੁੰਦਾ ਸੀ, ਸਾਢੇ 6 ਤੋਂ 8 ਵਜੇ ਤੱਕ। ਉਹ ਤਾਂ ਬਿਲਕੁਲ ਛੇਤੀ ਖਤਮ ਕਰ ਦਿੰਦੇ,
0: ਛੇਤੀ
1: ਉਹ 8 ਵਜੇ ਤੱਕ ਅੱਗੇ ਸੁਣਦੇ ਰਹੀ ਰਹੇ ਪ੍ਰੋਗਰਾਮ, ਪੰਜਾਬੀ ਗਾਣੇ ਚੱਲਦੇ ਹਨ ਉਹਦੇ।
0: ਹਾਂਜੀ ਠੀਕ ਹੈ ਜੀ, ਬਿਲਕੁਲ ਅੱਜ ਭਾਵੇਂ ਉਸ ਪ੍ਰੋਗਰਾਮ ਉਹ ਦੇਸ਼ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਤੇ ਉੱਥੇ ਕਿਤਾਬਾਂ ਪੜ੍ਹਨ ਦੀ ਘਟਦੀ ਆਦਤ ਅੱਜ ਦੀ ਗੱਲ ਹੈ, ਉੱਥੇ ਜਿਹੜਾ ਪ੍ਰੋਗਰਾਮ ਚੱਲਣਾ ਹੈ ਤੇ ਉੱਥੇ ਫਿਰ ਨਜ਼ਰਾਨਾ ਦੇ ਵਿੱਚ ਚਿੱਠੀਆਂ ਤੇ ਆਧਾਰਿਤ ਪ੍ਰੋਗਰਾਮ ਵੀ ਹੈ ਅੱਜ ਦਾ, ਠੀਕ ਹੈ ਨਾ, ਕਥਾ ਲੋਕ ਨਾਟਕ ਵੀ ਹੈ ਤੇ ਨਾਟਕ ਦੇ ਵਿੱਚ ਇੱਥੇ ਨਾ ਉਹ ਨਾਟਕ ਸੁਣਵਾਇਆ ਜਾਣਾ ਲੇਖਕ ਕੁੰਦਰ ਲਾਲ ਭੱਟੀ ਹੋਣਾ ਦਾ, ਤੇ ਦੇਸ਼ ਪੰਜਾਬ ਦੀ ਜਿਹੜੀ ਸੇਵਾ ਹੈ ਨਾ ਉਹ ਤੁਹਾਡੀ ਸੇਵਾ ਵਿੱਚ ਰੋਜ਼ਾਨਾ ਜਿਹੜੀ ਹੈ ਉਹ ਹਾਜ਼ਰ ਰਹਿੰਦੀ ਹੈ ਤੁਹਾਡੀ ਖਿਦਮਤ ਕਰਨ ਦੇ ਲਈ। ਜਿਹੜੇ ਬਾਕੀ ਦੇ ਤੁਹਾਡੇ ਸੁਝਾਅ ਨੇ ਤੁਸੀਂ ਸਾਡੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦੇ ਵਿੱਚ ਬਿਲਕੁਲ ਬਖੂਬੀ ਆਪਣੇ ਦਿਲ ਦੀ ਗੱਲ ਲਿਖ ਕੇ ਪਾ ਸਕਦੇ ਹੋ ਤੇ ਉਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਕਿਹੜੀ ਤਰ੍ਹਾਂ ਦੀ ਤਬਦੀਲੀ ਚਾਹ ਰਹੇ ਹੋ,
1: ਹੈ
0: ਤੇ ਉਸ ਜ਼ਰੂਰ ਤੁਸੀਂ ਸਾਨੂੰ ਉਸ ਦੇ ਵਿੱਚ ਈਮੇਲ ਜਾਂ ਚਿੱਠੀ ਲਿਖ ਕੇ ਦੱਸਿਆ ਕਰੋ ਤਾਂ ਕਿ ਉਸਨੂੰ ਸਾਡੇ ਕਾਰਜਕਾਰੀ ਅਧਿਕਾਰੀ ਜਿਹੜੇ ਨੇ ਉਹ ਬਖੂਬੀ ਪੜ੍ਹਨ ਤੇ ਉਸ ਦੇ ਵੱਲ ਉਹਨਾਂ ਦਾ ਪੂਰਾ ਧਿਆਨ ਦਿੱਤਾ ਜਾਂਦਾ। ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸੈਗਮੈਂਟਸ ਨੇ, ਸੋ ਬਿਲਕੁਲ ਤੁਹਾਡੀ ਜਿਹੜੀ ਦਰਖਾਸਤ ਹੈ ਉਹ ਜ਼ਰੂਰ ਪਹੁੰਚਾਵਾਂਗੇ, ਬਾਕੀ ਤੁਸੀਂ ਲਿਖਤੀ ਰੂਪ ਦੇ ਵਿੱਚ ਵੀ ਸਾਨੂੰ ਭੇਜ ਸਕਦੇ ਹੋ ਤਾਂ ਕਿ ਪੂਰਾ ਜਿਹੜਾ ਧਿਆਨ ਹੈ ਉਹ ਅਸੀਂ ਦੇ ਸਕੀਏ, ਹੈ ਨਾ। ਤੇ ਹੁਣ ਆਪਾਂ ਤੁਹਾਡੇ ਗਾਣੇ ਵੱਲ ਧਿਆਨ ਦੇ ਲੈਂਦੇ ਹਾਂ, ਤੁਸੀਂ ਦਾਦਾ ਫਿਲਮ ਦਾ ਗੀਤ ਸੁਣਾ ਤੇ ਬਿਲਕੁਲ ਸੁਣਾ ਰਹੇ ਹਾਂ ਤੁਹਾਨੂੰ ਸੁਮਨ ਕਲਿਆਣਪੁਰੀ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਉਹ ਅਗਲਾ ਗੀਤ। ਮਿਹਰਬਾਨੀ ਜੀ ਫੋਨ ਕਾਲ ਕਰਨ ਦੇ ਲਈ।

0: ਤੇ ਬਿਲਕੁਲ ਜੀ ਪੂਰੀ ਪੂਰੀ ਰਹਿਮਤ ਦੇ ਨਾਲ ਪ੍ਰੋਗਰਾਮ ਜਿਹੜਾ ਸਾਡਾ ਉਹ ਅੱਗੇ ਵੱਧ ਰਿਹਾ ਤੁਹਾਡੀਆਂ ਫਰਮਾਇਸ਼ਾਂ ਦੇ ਨਾਲ ਤੇ ਲੋ ਅਗਲੇ ਕਾਲਰ ਦੇ ਨਾਲ ਕਰਦੀ ਹਾਂ ਗੱਲਬਾਤ ਹੈਲੋ
1: ਹੈਲੋ
0: ਨਮਸਕਾਰ ਜੀ
1: ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਨੀਲਾ ਬਰਾੜ ਬੋਲਦਾ ਮੈਂ ਪਿੰਡ ਕੜਿਆਣੇ ਦਾ ਜ਼ਿਲ੍ਹਾ ਫਾਜ਼ਿਲਕਾ ਤੋਂ
0: ਵਾਹ ਜੀ ਵਾਹ ਨੀਲਾ ਬਰਾੜ ਜੀ ਫੋਨ ਜਿਹੜਾ ਹੈ ਨਾ ਅਕਸਰ ਮਿਲ ਜਾਂਦਾ ਹੈ ਨਾ ਬਹੁਤ ਵਧੀਆ ਗੱਲ ਹੈ ਜੇ ਨਵੇਂ ਸਰੋਤਿਆਂ ਨੂੰ ਵੀ ਟਾਈਮ ਦਿੰਦੇ ਹੋ ਚਲੋ ਜੀ ਨਵੇਂ ਪੁਰਾਣੇ ਸਾਰੇ ਸਰੋਤਿਆਂ ਦਾ ਅਸੀਂ ਤਹਿ ਦਿਲੋ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਕਿ ਉਹ ਪ੍ਰੋਗਰਾਮ ਨੂੰ ਸੁਣਦੇ ਵੀ ਨੇ ਤੇ ਫੋਨ ਕਾਲਸ ਵੀ ਨਹੀਂ ਲਾਉਂਦੇ
1: ਹਾਂ ਜੀ ਬਿਲਕੁਲ ਸੁਣਦੇ ਹਾਂ ਜੀ ਬਹੁਤ ਵਧੀਆ ਪ੍ਰੋਗਰਾਮ ਆ ਤੁਹਾਡਾ ਜੀ
0: ਓਏ ਹੋਏ ਇਹ ਤੇ ਬਹੁਤ ਵਧੀਆ ਗੱਲ ਕਹਿ ਦਿੱਤੀ ਹੈ ਤੇ ਹੁਣ ਵਧੀਆ ਜੀ ਗੱਲ ਤੋਂ ਬਾਅਦ ਵਧੀਆ ਜਿਹਾ ਗੀਤ ਵੀ ਦੱਸੋ ਕਿਹੜਾ ਸੁਣਾ ਦਈਏ
1: ਚਾਂਦਨੀ ਫਿਲਮ ਦਾ ਲਾ ਦੇ ਜੀ ਕੋਈ ਵੀ ਗੀਤ ਬਹੁਤ ਵਧੀਆ ਸਾਰੇ ਜੀ
0: ਠੀਕ ਹੈ ਜੀ ਫਿਰ ਉਹਦਾ ਟਾਈਟਲ ਸੌਂਗ ਹੀ ਸੁਣਾ ਦਿੰਦੇ ਹਾਂ ਨਾ ਠੀਕ ਹੈ ਜੀ ਫੋਨ ਕਰਨ ਦੇ ਲਈ ਸ਼ੁਕਰੀਆ
1: ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਲੱਗਦਾ ਹਾਂ ਨੀਲਾ ਬਰਾੜ ਜੀ ਦੇ ਘਰਦਿਆਂ ਨੂੰ ਜਾਂ ਤਾਂ ਨੀਲਾ ਰੰਗ ਬਹੁਤ ਪਸੰਦ ਸੀ ਜਾਂ ਨੀਲੀ ਛੱਤਰੀ ਵਾਲਾ ਬਹੁਤ ਪਸੰਦ ਹੈ ਖੈਰ ਪਸੰਦ ਤੇ ਇਹਨਾਂ ਨੂੰ ਚਾਂਦਨੀ ਫਿਲਮ ਦਾ ਗੀਤ ਹੈ ਤੇ ਲੋ ਸੁਣ ਲੈਂਦੇ ਹਾਂ ਆਪਾਂ ਫਿਰ

0: ਲਓ ਜੀ, ਇਹਨੇ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ ਸਾਡੇ ਅਗਲੇ ਕਾਲਰ। ਹੈਲੋ
1: ਜੀ, ਨਮਸਕਾਰ ਜੀ।
0: ਨਮਸਕਾਰ ਜੀ, ਜੀ ਨਰਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਜੀ ਦੱਸੋ ਜੀ, ਫਿਰ ਹੁਣ ਗੀਤ ਕਿਹੜਾ ਸੁਣਾਈਏ?
1: ਬਸ ਬਾਬਾ ਮੋਰੀਆ ਸੁਣਾ ਦੇ, ਸਭ ਉੱਤੇ ਕਿਰਪਾ ਆ ਜਾਵੇ ਬਾਬਾ ਜੀ ਦੀ।
0: ਵਾਹ ਜੀ ਵਾਹ, ਠੀਕ ਹੈ ਜੀ, ਪ੍ਰੋਗਰਾਮ ਦੇ ਵਿੱਚ ਇਹੀ ਗੀਤ ਸੁਣਾਉਂਦੇ ਹਾਂ। ਫੋਨ ਕਾਲ ਦੇ ਲਈ ਸ਼ੁਕਰੀਆ।

0: ਆਪਣਾ ਸ਼ੁਭ ਨਾਮ
1: ਲੱਗਾ ਮੇਰਾ 5 ਜੁਲਾਈ ਦਾ ਲੱਗਾ ਫੋਨ। ਹਾਂਜੀ
0: ਤਰੀਕਾ ਵੀ ਤਿਆਰ ਬਾਰ ਤਿਆਰ ਯਾਦ ਦੇ ਨਾਲ ਹਨਾ। ਦੱਸੋ ਜੀ ਕਿਹੜਾ ਗੀਤ ਸੁਣਨਾ ਤੇ ਆਪਣਾ ਪਹਿਲਾਂ ਸ਼ੁਭ ਨਾਮ ਦੱਸੋ।
1: ਪਾਰਸ ਮਣੀ ਦਾ ਸੁਣਾ ਦੋ, ਲਤਾ ਜੀ ਦਾ ਗਾਇਆ ਮੇਰੇ ਦਿਲ ਮੇ ਹਲਕੀ ਸੀ ਖਲਿਸ਼ ਹੈ। ਹਾਂਜੀ
0: ਜ਼ਰੂਰ ਸੁਣਾਉਂਗੀ, ਆਪਣਾ ਸ਼ੁਭ ਨਾਮ ਤੇ ਦੱਸੋ।
1: ਉਹ ਮੇਰਾ ਨਾਮ ਪ੍ਰਤਿਮਾ ਪੁਰ ਹੀਰਾ ਹੁਸ਼ਿਆਰਪੁਰ ਤੋਂ। ਹਾਂਜੀ ਭੁੱਲ ਗਏ ਜੀ,
0: ਹੁਸ਼ਿਆਰਪੁਰ ਤੋਂ।
1: ਹਾਂਜੀ
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਵੀ ਹੈ ਤੁਹਾਡਾ ਤੇ ਪ੍ਰੋਗਰਾਮ ਦੇ ਵਿੱਚ ਆਖਰ ਨੰਬਰ ਤੇ ਜਿਹੜਾ ਫੋਨ ਕਾਲ ਜਿਹੜੀ ਉਹ ਲੱਗ ਗਈ ਹੈ, ਸਾਡੇ ਅੱਜ ਦੀ ਆਖਰੀ ਕਾਲਰ ਬਣ ਰਹੇ ਹੋ। ਕਹਿੰਦੇ ਨੇ ਅੰਤ ਭਲਾ ਤੋਂ ਸਭ ਭਲਾ, ਤੇ ਮਤਲਬ ਜਾਂਦੇ ਜਾਂਦੇ ਵੀ ਗੱਡੀ ਫੜ ਲੈਣੀ ਬੜੀ ਵਧੀਆ ਗੱਲ ਹੈ।
1: ਬਹੁਤ ਸੋਹਣਾ ਬੋਲ ਰਹੇ
0: ਹੋਏ, ਬਹੁਤ ਬਹੁਤ ਸ਼ੁਕਰੀਆ।
1: ਤੇ ਬੜੀ ਇੱਛਾ ਸੀ ਤੁਹਾਡੇ ਨਾਲ ਗੱਲ ਕਰਨ ਦੀ। ਹਾਂਜੀ
0: ਵਾਹ ਜੀ ਵਾਹ। ਚਲੋ ਜੀ, ਤੇ ਸਾਡੀ ਸਰੋਤੇ ਕਹਿਣਗੇ ਸਾਨੂੰ ਗੀਤ ਸੁਣਨ ਦੀ ਇੱਛਾ ਹੋ ਰਹੀ ਹੈ, ਤੁਹਾਡੀ ਪਸੰਦ ਹੈ ਨਾ, ਤੇ ਮੈਂ ਬਿਲਕੁਲ ਪਾਰਸ ਮਣੀ ਫਿਲਮ ਦਾ ਇਹ ਗੀਤ ਸੁਣਵਾ ਰਹੀ ਹਾਂ। ਫੋਨ ਕਰਨ ਦੇ ਲਈ ਸ਼ੁਕਰੀਆ। ਤੁਸੀਂ ਇਵੇਂ ਹੀ ਜੁੜੇ ਰਹੋ ਆਕਾਸ਼ਵਾਣੀ ਦੇ ਨਾਲ, ਤੇ ਹਾਂ ਫੋਨ ਕਾਲ ਕਦੇ ਕਦੇ ਜ਼ਰੂਰ ਕਰਿਆ ਕਰੋ।
1: ਥੈਂਕ ਯੂ ਮੈਮ।
0: ਓਕੇ ਜੀ। ਲਓ ਜੀ, ਹੱਸਦੇ ਵੱਸਦੇ ਮੁਸਕੁਰਾਉਂਦੀ ਆਵਾਜ਼ ਦੇ ਨਾਲ ਜਿਹੜੀ ਸਾਡੇ ਪ੍ਰੋਗਰਾਮ ਦੇ ਆਖਰੀ ਕਾਲਰ ਸਾਡੇ ਨਾਲ ਜੁੜੇ, ਤੇ ਜਲਦੀ ਦੇ ਨਾਲ ਇਹ ਗੀਤ ਸੁਣਾਉਂਦੇ ਹਾਂ, ਤੇ ਹਾਂ ਨਾਲ ਹੀ ਨਾਲ ਇਸੇ ਗੀਤ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਵੀ ਚਾਹੁੰਦੀ ਹਾਂ। ਇਸੇ ਦੁਆ ਇਸੇ ਅਰਦਾਸ ਦੇ ਨਾਲ ਕਿ ਖੁਸ਼ੀਆਂ ਖੇੜੇ ਰਹਿਣ, ਤੁਹਾਡੇ ਵਿਹੜੇ ਬਰਕਰਾਰ।

ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਪਟੇਲ ਨਗਰ ਮਲੋਰ ਤੋਂ ਮੈਸੇਜ ਹੈ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਗੀਤਾ ਰਾਣੀ ਜਾਜੋਰੀਆ ਗਗਨਦੀਪ ਆਰਜ਼ੂ ਤੇ ਗੁੱਡੂ ਜਾਜੋਰੀਆ ਦਾ ਵਰਿੰਦਰ ਸ਼ਰਮਾ ਕਮਲੇਸ਼ ਸ਼ਰਮਾ ਦੀਕਸ਼ਾ ਸ਼ਰਮਾ ਰੋਬਿਨ ਸ਼ਰਮਾ ਤੇ ਵਿਆਨ ਸ਼ਰਮਾ ਲਿਖਦੇ ਨੇ ਧਰਮਕੋਟ ਜ਼ਿਲ੍ਹਾ ਮੋਗਾ ਤੋਂ ਚਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਫਰਮਾਇਸ਼ ਹੈ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਇਲ ਖੁਸ਼ਦਿਲ ਹੰਸਮੁਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜ਼ੂ ਮਹਿਕ ਖੁਸ਼ਦਿਲ ਤੇ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬੱਲੀਆਂ ਤੋਂ ਓਮ ਪ੍ਰਕਾਸ਼ ਰਾਏ ਊਸ਼ਾ ਰਾਏ ਅਮਿਤ ਕੁਮਾਰ ਰਾਏ ਹੈਪੀ ਰਾਏ ਦੀ ਦੁਬੀਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ ਰੋਸ਼ਨੀ ਰਾਏ ਤੇ ਪ੍ਰਾਂਜਲ ਰਾਏ ਦੀ ਤੇ ਅਗਲਾ ਮੈਸੇਜ ਹੈ ਪਿੰਡ ਖਾਨੇ ਕੀ ਡਾਬ ਮਲੋਰ ਤੋਂ ਸ਼ਮਸ਼ੇਰ ਸਿੰਘ ਕੌਲਦਰ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਮਨਰੀਤ ਕੌਰ ਤਰਨਵੀਰ ਸਿੰਘ ਤੇ ਮਨਤਾਜ ਦਾ ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਸਾਡੇ ਵਟਸਐਪ ਨੰਬਰ 'ਤੇ ਕਈ ਸਾਰੇ ਸਰੋਤਿਆਂ ਨੇ ਮੈਸੇਜਿਸ ਕੀਤੇ ਨੇ, ਆਪਣੀ ਫਰਮਾਇਸ਼ ਅਤੇ ਗੀਤ ਦੱਸੇ ਨੇ। ਤੁਸੀਂ ਵੀ ਇਸ ਨੰਬਰ 'ਤੇ ਮੈਸੇਜ ਕਰ ਸਕਦੇ ਹੋ। ਮੈਸੇਜ ਨੋਟ ਨੰਬਰ ਨੋਟ ਕਰ ਲਓ ਜੀ, 9465536070। ਅਤੇ ਇਸੇ ਨੰਬਰ 'ਤੇ ਮੈਸੇਜ ਆਇਆ ਅਗਲਾ ਜੀ, ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਲਿਖਦੇ ਨੇ। ਅਗਲੇ ਸਾਥੀ ਨੇ ਜੀ, ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਯੰਕ ਭਾਟੀਆ, ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ, ਨਾਗਚੂਨ ਰੋਡ, ਸੰਜੇ ਕਲੋਨੀ, ਖੰਡਵਾ ਤੋਂ ਅਬਦੁਲ ਗਫਾਰ, ਡਾਵਰ ਖੁਸ਼ਨਸੀਬ, ਅਬਦੁਲ ਹੱਕ ਡਾਵਰ, ਜਿਆਲ ਹੁਕ ਡਾਵਰ ਅਤੇ ਮੁਹੰਮਦ ਉਮਰ ਡਾਵਰ। ਅਗਲੇ ਸਾਥੀ ਨੇ ਜੀ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਸਿੰਘ, ਮੈਲਬਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ ਜੋਸਨ, ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ। ਅਗਲੀ ਫਰਮਾਇਸ਼ ਆਈ ਹੈ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ ਅਤੇ ਹੈਪੀ ਹਰਪ੍ਰੀਤ ਦੀ, ਸਾਊਥ ਐਵਨਿਊ ਅਬੋਹਰ ਤੋਂ, ਪਿੰਡ ਚਤਰਾ, ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਤੋਂ ਲਿਖਦੇ ਨੇ। ਜਗਜੀਤ ਸਿੰਘ ਚਤਰਾ, ਪ੍ਰੇਮ ਭੂਸ਼ਣ ਗੁਪਤਾ, ਗੁਰਚੈਨ, ਸੁਖਚੈਨ, ਕੁਲਦੀਪ ਸਿੰਘ, ਬੇਅੰਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਜੀਤ ਸਿੰਘ, ਗੁਰਸੇਵਕ ਸਿੰਘ ਚਤਰਾ ਅਤੇ ਗੁਰਬਖਸ਼ ਸਿੰਘ। ਅਗਲੇ ਸਾਥੀ ਨੇ, ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋ ਗਹਿਰੀ ਤੋਂ ਗੁਰਮੀਤ ਸਿੰਘ ਅਤੇ ਪਿੰਡ ਬਾਜੀਤਪੁਰ ਭੋਮਾ ਤੋਂ ਬਲਜੀਤ ਸਿੰਘ। ਅਗਲੀ ਫਰਮਾਇਸ਼ ਹੈ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਅਤੇ ਨਿਵਾਨ ਸ਼ਰਮਾ ਦੀ। ਰਾਵਲ ਕਰਨਾਲ ਤੋਂ ਲਿਖਦੇ ਨੇ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਪਦਮਾ ਟਾਕੀਜ਼, ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਛੱਤੀਸਗੜ੍ਹ ਦਤਰੇਗੀ ਤੋਂ, ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ, ਰੁਦਰ ਵਰਮਾ ਦਾ। ਅਗਲੇ ਸਾਥੀ ਨੇ ਜੀ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤਿਸ਼ਠਾ ਸੰਧੂ ਅਤੇ ਮੈਕਸ। ਅਗਲੀ ਫਰਮਾਇਸ਼ ਆਈ ਹੈ ਗਾਓ ਢਾਨੀ ਲਾਲ ਖਾਂ ਤੋਂ, ਲਿਖਦੇ ਨੇ ਜਾਵੇਦ ਖਾਂ, ਅਰਮਾਨ।

Angli. Mohammad Yasin Anjan, Saima Nawaz, Hassan Nawaz, Babu Ehad, Mirfa Naz, Te Baby Shahat, Elegdine Dada Babu Road, Girhir, Jharkhand to. Arshdeep Singh, Amarkot to. Gao Bandiwala, Fazilka, Punjab to messages, Santram Chavaria, Ankush Kursum te Poonam da. Te Jalaldabad West to message, Ligdine Suresh Gagneja, Poonam Gagneja, Vishal Priya Deshani te Nimit Ahuja. Deepak Dipesh Sharma, Poonam Verma, Jyoti, Te Shivan Sharma, ਇਹ ਫਰਮਾਇਸ਼ ਹੈ ਗ੍ਰਾਮ ਪੀਪਲ ਲੋਡ ਸਰਗਾਉਂ ਛੱਤੀਸਗੜ੍ਹ ਤੋਂ ਗੋਲਾ ਬਾਜ਼ਾਰ ਬਕਸਰ ਤੋਂ ਲਿਖਦੇ ਨੇ ਸ਼ਰਧਾਨੰਦ ਆਰਿਆ ਅਭਿਆਨੰਦ ਆਰਿਆ ਤੇ ਪਰਮਾਨੰਦ ਆਰਿਆ ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ ਫਾਤਿਮਾ ਖਾਤੂਨ ਅੰਸਾਰੀ ਤੇ ਸੁਮਿਤ ਰਮੇਸ਼ ਸਾਹੂ ਤੇ ਅਗਲੇ ਸਾਥੀ ਨੇ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ ਸਦਾਨੰਦ ਮੰਦੂਰਕਰ ਕੁਮਾਰ ਗੌਰਵ ਮੰਦੂਰਕਰ ਆਰਵ ਤੇ ਅਰਪਿਤਾ ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਅਗਲਾ ਗੀਤ ਹਾਜ਼ਰ ਕਰਦਿਆਂ ਬਲਕਾਰ ਸਿੱਧੂ ਦੀ ਆਵਾਜ਼ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਅਤੇ ਥੋੜ੍ਹਾ ਜਿਹਾ ਸਮਾਂ ਸਾਡੇ ਕੋਲ ਹੈਗਾ, ਇਸ ਲਈ ਅਸੀਂ ਥੋੜ੍ਹੇ ਜਿਹੇ ਮੈਸੇਜਸ ਤਾਂ ਹੋਰ ਲੈ ਹੀ ਸਕਦੇ ਹਾਂ ਜੀ। ਅਗਲਾ ਮੈਸੇਜ ਆਇਆ ਮਹਿਮ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਤ ਦਾ। ਅਗਲੇ ਸਾਥੀ ਨੇ ਯੋਗਨਗਰ ਬੁਢਲਾਡਾ ਪੰਜਾਬ ਤੋਂ ਪ੍ਰੇਮਲਤਾ ਮਹਿਤਾ, ਨਰਿੰਦਰ ਮਹਿਤਾ, ਸੁਨੀਤਾ ਮਹਿਤਾ, ਹਨੀ ਅਤੇ ਸਿਮਰਨ ਮਹਿਤਾ। ਐਸ ਐਮ ਜਾਵੇਦ ਲਿਖਦੇ ਨੇ ਗੁਮਲਾ ਝਾਰਖੰਡ ਤੋਂ। ਕਲਾਨੌਰ ਤੋਂ ਮੈਸੇਜ ਹੈ ਨਰਿੰਦਰ ਸ਼ਰਮਾ, ਕਿਰਨ ਸ਼ਰਮਾ ਅਤੇ ਨਿਤਿਨ ਅਤੇ ਮਯੰਕ ਸ਼ਰਮਾ ਦਾ। ਬਾਘਾ ਪੁਰਾਣਾ ਤੋਂ ਲਿਖਦੇ ਨੇ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ, ਜਸਗੁਨ ਅਤੇ ਜਸਗੁਨ ਰੱਖੜਾ। ਅਗਲੇ ਸਾਥੀ ਨੇ ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ ਅਤੇ ਰਾਣੀ ਸੋਨੂ ਰਜਨੀ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਮੈਸੇਜ ਹੈ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਜੈਸ਼੍ਰੀ ਮਹਿਤਰੇ, ਰਾਮ ਨਿਵਾਸ ਅਗਰਵਾਲ, ਧਨੰਜੇ ਅਤੇ ਪੀ ਬੀ ਕੁਲਥੇ ਦਾ। ਅਨਿਲ ਕੁਮਾਰ, ਅਜੇ ਸਿੰਘ, ਮੋਨਿਕਾ ਸ਼ਰਮਾ, ਸ਼ਿਫਾਲੀ ਰਿਜਮ, ਰੋਹਿਣੀ, ਬੰਸ਼ਿਕਾ, ਆਸ਼ਨਾ, ਸੱਤਿਆ, ਕਨਿਸ਼ ਅਤੇ ਸ਼ਸ਼ੀ, ਅਰਪਿਤ ਬਿਸ਼ਨੋਈ, ਇਹ ਲਿਖਦੇ ਨੇ ਹਰੀਪੁਰਾ ਅਬੋਹਰ ਤੋਂ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਹੀ, ਮਹਿਰਾਜ ਜਹਾਂ, ਇਹ ਮੈਸੇਜ ਹੈ ਜੀ ਆਜ਼ਾਦ ਨਗਰ ਲਕਸਰ ਹਰਿਦੁਆਰ ਉੱਤਰਾਖੰਡ ਤੋਂ। ਸਦਰ ਬਾਜ਼ਾਰ ਮਾਰਵਾੜ ਬਿਲਾੜਾ ਰਾਜਸਥਾਨ ਤੋਂ ਲਿਖਦੇ ਨੇ ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰੁਣ ਚੌਹਾਨ ਅਤੇ ਪ੍ਰਤੀਕ ਚੌਹਾਨ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ। ਲਖਪਤ ਸੋਨੀ ਲਿਖਦੇ ਨੇ ਹਨੂੰਮਾਨਗੜ੍ਹ ਟਾਊਨ ਦਸ਼ਮੇਸ਼ ਨਗਰ ਤੋਂ, ਕਮਲ, ਸੋਨੂ, ਦਯਾਰਾਮ, ਕਾਰਤਿਕ, ਪੂਜਾ, ਮੋਨੂ, ਰੇਨੂ ਅਤੇ ਰਾਮੇਸ਼ਵਰੀ ਦੇ ਨਾਲ। ਅਗਲੇ ਸਾਥੀ ਨੇ ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੌਸੀਫ ਹਾਸ਼ਮੀ, ਮੁਹੰਮਦ ਤੈਂਬੂਰ ਅਤੇ ਕਲੀਮ ਅੰਸਾਰੀ ਗੰਜ ਡੁਡਵਾਰਾ ਤੋਂ। ਸੰਦੀਪ ਕੁਮਾਰ ਸਿਰੋਈਆ, ਸੰਜਨਾ ਸਿਰੋਈਆ, ਗੋਬਿੰਦ ਸਿਰੋਈਆ ਅਤੇ ਕੁੰਕੁਮ ਸਿਰੋਈਆ ਲਿਖਦੇ ਨੇ ਫਾਜ਼ਿਲਕਾ ਤੋਂ। ਮਨੀਲਾ ਫਿਲੀਪੀਨ ਤੋਂ ਮੈਸੇਜ ਹੈ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ ਲਹਿਰ, ਅੰਜੇ ਅਤੇ ਅਜੇ ਅਤੇ ਏਂਜਲ ਲਹਿਰ ਅਤੇ ਅਰਨਵ ਲਹਿਰ ਦਾ। ਕ੍ਰਿਆਂਸ਼ ਬਾਗੜੀਆ, ਯੋਗੇਸ਼ ਬਾਗੜੀਆ, ਓਮ ਬਾਗੜੀਆ, ਰਜਤ ਅਤੇ ਬੇਬੀ ਗਰਿਮਾ ਬਾਗੜੀਆ ਲਿਖਦੇ ਨੇ ਗਾਓਂ ਬਾਂਡੀਵਾਲਾ ਫਜ਼ਿਲਕਾ ਪੰਜਾਬ ਤੋਂ। ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ ਥਾਂਡੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰਿਯਮ ਥਾਂਡੀ, ਭਾਮਿਕਾ ਅਤੇ ਵਾਨੀ ਥਾਂਦੀ। ਇਹ ਮੈਸੇਜ ਹੈ ਟੋਰੇਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ, ਪੰਜਾਬ ਤੋਂ। ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਰਧਾ, ਵਿਵਾਨ, ਗੋਪਾਲ ਲਿਖਦੇ ਨੇ ਪਿੰਡ ਮੱਖਣਪੁਰ ਬਿਸ਼ਨਾਨ ਜੰਮੂ ਤੋਂ। ਅਤੇ ਅਗਲੇ ਸਾਥੀ ਨੇ ਪਰਵੀਨ ਅਤੇ ਡਾਕਟਰ ਭਾਵਿਆ ਸੋਫਤ ਪਟਿਆਲਾ ਤੋਂ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਖੀਰਲਾ ਗੀਤ ਸੁਣਦਿਆਂ। ਇਸ ਦੇ ਨਾਲ ਹੀ ਮੈਨੂੰ ਨਿਧੀ ਚੁਗਨੂ ਅੱਜ ਦਾ ਇਹ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

0: ਪਾਠ ਕਰ ਰਹੇ ਨੇ ਤੇ ਕੋਈ ਇੱਥੇ ਰੱਖ ਗਿਆ, ਏਦਾਂ ਕਿਉਂ ਹੁੰਦਾ ਕਿ ਅਸੀਂ ਆਸਥਾ ਪੂਰੀ ਤਰ੍ਹਾਂ ਕਿਉਂ ਨਹੀਂ ਨਿਭਾ ਰਹੇ?
1: ਬਿਲਕੁਲ, ਜਿਹੜਾ ਇਹ ਗਣਪਤੀ ਦਾ ਪਰਵ ਹੁੰਦਾ ਨਾ, ਉਹ ਸ਼ਰਧਾ ਤੇ ਪਿਆਰ ਦਾ ਪਰਵ ਹੁੰਦਾ। ਮਨਾਂ ਦੇ ਵਿੱਚ ਇੱਕ ਖੁਸ਼ੀ, ਇੱਕ ਨਵਾਂ ਹੀ ਉਤਸ਼ਾਹ ਹੁੰਦਾ ਕਿ ਸਾਡੇ ਘਰ ਗਣਪਤੀ ਜੀ ਆਣਗੇ, ਔਰ ਤੰਗ ਹੁੰਦੀ ਹੈ ਕਿ ਕਦੋਂ ਇਹ ਸਮਾਂ ਆਏਗਾ ਜਦੋਂ ਉਹ ਸਾਡੇ ਘਰ ਚਰਨ ਪਾਣਗੇ। ਤੇ ਜਦੋਂ ਅਸੀਂ ਉਹ ਦਿਨ ਆਉਂਦੇ ਨੇ ਪੂਰੀ ਸ਼ਰਧਾ ਨਾਲ, ਬੜੇ ਪਿਆਰ ਨਾਲ, ਅਨੁਸ਼ਾਸਨ ਨਾਲ ਉਹਨਾਂ ਨੂੰ ਲੈ ਕੇ ਆਉਂਦੇ ਹਾਂ, ਉਹਨਾਂ ਦੀ ਪੂਰੀ ਸੇਵਾ ਕਰਦੇ ਹਾਂ ਔਰ ਬੜੀ ਖੁਸ਼ੀ ਵੀ ਮਨਾਉਂਦੇ ਹਾਂ। ਤੇ ਜਦੋਂ ਅਸੀਂ ਇਹ ਲੈ ਕੇ ਆਉਂਦੇ ਨਾ, ਸਾਨੂੰ ਕੁਛ ਚੀਜ਼ਾਂ ਦਾ ਧਿਆਨ ਰੱਖ ਲੈਣਾ ਚਾਹੀਦਾ ਕਿ ਜਿਹੜੀ ਮਿੱਟੀ ਹੈ ਨਾ, ਜਿਸ ਚੀਜ਼ ਦੀ ਉਹ ਮੂਰਤੀ ਬਣੀ ਹੋਈ ਹੈ, ਉਹ ਸਾਨੂੰ ਬਹੁਤ ਹੀ ਸੋਚ ਸਮਝ ਕੇ ਲਿਆਉਣੀ ਚਾਹੀਦੀ ਹੈ। ਐਸੀ ਲਿਆਉਣੀ ਚਾਹੀਦੀ ਹੈ ਜਿਹੜੀ ਬਾਇਓਡੀਗਰੇਡੇਬਲ ਹੋਏ, ਮਤਲਬ ਜਿਹੜੀ ਪਾਣੀ ਦੇ ਵਿੱਚ ਘੁਲਣ ਵਾਲੀ ਹੋਵੇ। ਐਵੇਂ ਦੀ POP ਵਗੈਰਾ ਦੀ ਬਣੀ ਹੋਈ ਜਾਂ ਪੱਥਰ ਦੀ ਮੂਰਤੀਆਂ ਜਿਹੜੀਆਂ ਨੇ, ਉਹ ਨਹੀਂ ਲਿਆਉਣੀਆਂ ਚਾਹੀਦੀਆਂ, ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਵਿਸਰਜਿਤ ਕਰਦੇ ਹਾਂ ਤੇ ਉਹ ਜਿਹੜੀਆਂ ਨੇ ਉਹ ਪਾਣੀ 'ਚ ਘੁਲਦੀਆਂ ਨਹੀਂ ਔਰ ਉਹ ਪਾਣੀ ਦੇ ਨੀਚੇ ਬੈਠ ਜਾਂਦੀਆਂ ਨੇ, ਜਾਂ ਸਾਈਡਾਂ 'ਤੇ ਕਿਧਰੇ ਉਹਨਾਂ ਦਾ ਜਗ੍ਹਾ ਜਗ੍ਹਾ 'ਤੇ ਅਨਾਦਰ ਵੀ ਹੁੰਦਾ ਅਤੇ ਪਰਿਆਵਰਨ ਵੀ ਉਹਦੇ ਨਾਲ ਪ੍ਰਦੂਸ਼ਿਤ ਹੁੰਦਾ।
0: ਕੋਮਲ, ਦੇਖੋਗੇ ਕਿ ਕੁਦਰਤੀ ਰੰਗਾਂ ਦਾ ਪ੍ਰਯੋਗ ਹੋਣਾ ਬਹੁਤ ਜ਼ਰੂਰੀ ਹੈ। ਜੇ ਕੁਦਰਤੀ ਰੰਗਾਂ ਦਾ ਪ੍ਰਯੋਗ ਨਹੀਂ ਹੋਏਗਾ ਤਾਂ ਦਰਿਆ ਦੂਸ਼ਿਤ ਹੋਣਗੇ, ਹੈ ਨਾ?
1: ਬਿਲਕੁਲ। ਅਤੇ ਜਦੋਂ ਵਿਸਰਜਨ ਦੀ ਗੱਲ ਕਰੀਏ ਤਾਂ ਸਰਕਾਰ ਨੇ, ਜਿਹੜੀ ਲੋਕਲ ਸਾਡੀ ਸਰਕਾਰ ਹੁੰਦੀ ਹੈ, ਉਹਨਾਂ ਨੇ ਇੱਕ ਨਿਰਧਾਰਿਤ ਜਗ੍ਹਾ ਡਿਸਾਈਡ ਕੀਤੀ ਹੁੰਦੀ ਹੈ, ਇੱਕ ਮਿੱਥੀ ਹੁੰਦੀ ਵੀ ਇੱਥੇ ਹੀ ਵਿਸਰਜਨ ਕਰਨਾ। ਅਤੇ ਉਸ ਤੋਂ ਇਲਾਵਾ ਕੋਈ ਵੀ ਪਾਣੀ ਦੀ ਜਿਹੜੀ ਜਗ੍ਹਾ, ਝੀਲ ਹੋਏ, ਤਲਾਬ ਹੋਏ, ਨਦੀ ਹੋਏ, ਆਪਣੀ ਮਰਜ਼ੀ ਨਾਲ ਕਿਧਰੇ ਵੀ ਜਾ ਕੇ ਵਿਸਰਜਨ ਨਹੀਂ ਕਰਨਾ ਚਾਹੀਦਾ। ਅਤੇ ਇਸ ਤੋਂ ਇਲਾਵਾ ਉਹਦੇ ਨਾਲ ਜਦੋਂ ਵਿਸਰਜਨ ਕਰਨਾ ਨਾ, ਕੋਈ ਵੀ ਪੂਜਾ ਦੀ ਸਮੱਗਰੀ ਹੋ ਗਈ, ਥਰਮੋਕੋਲ ਹੋ ਗਿਆ, ਪਲਾਸਟਿਕ ਹੋ ਗਿਆ, ਫੁੱਲ ਹੋ ਗਏ, ਲਿਫਾਫੇ ਹੋ ਗਏ, ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਨਹੀਂ ਪਾਉਣੀਆਂ ਚਾਹੀਦੀਆਂ ਪਾਣੀ 'ਚ, ਕਿਉਂਕਿ ਇਹ ਪਾਣੀ ਨੂੰ ਦੂਸ਼ਿਤ ਕਰਦੀਆਂ ਨੇ ਅਤੇ ਇਹਦਾ ਨੁਕਸਾਨ ਸਾਨੂੰ ਖੁਦ ਨੂੰ ਅਤੇ ਸਾਡੇ ਆਸ ਪਾਸ ਸਾਰਿਆਂ ਨੂੰ ਹੁੰਦਾ।
0: ਬਿਲਕੁਲ ਸਹੀ ਕਿਹਾ। ਨਾਲੇ ਦੇਖੋ, ਤੁਸੀਂ ਕਿਹਾ ਨਾ ਫੁੱਲ ਮਾਲਾਵਾਂ ਅਤੇ ਸਜਾਵਟੀ ਸਮਾਨ ਜਿਹੜਾ ਕਈ ਲੋਕ ਇੱਦਾਂ ਹੀ ਥੈਲੀਆਂ ਦੇ ਵਿੱਚ ਪਾ ਕੇ ਪਾਣੀ 'ਚ ਸੁੱਟ ਦਿੰਦੇ ਨੇ, ਇਹਨਾਂ ਨੂੰ ਵੱਖ ਕਰਕੇ ਢੰਗ ਦੇ ਨਾਲ ਨਿਪਟਾਇਆ ਜਾ ਸਕਦਾ, ਕੰਪੋਸਟ ਬਣਾਇਆ ਜਾ ਸਕਦਾ। ਇਸ ਤੋਂ ਇਲਾਵਾ ਪਲਾਸਟਿਕ ਦੀ ਥਾਂ ਜਿੱਦਾਂ ਹੁਣ ਆਪਾਂ ਯੂਜ਼ ਕਰਦੇ ਹਾਂ ਸਜਾਵਟੀ ਸਮਾਨ, ਉਹਨਾਂ ਦੀ ਯੂਜ਼ ਨਾ ਹੀ ਕੀਤਾ ਜਾਵੇ, ਅਸਲੀ ਫੁੱਲਾਂ ਦਾ ਹੀ ਯੂਜ਼ ਕੀਤਾ ਜਾਵੇ ਤਾਂ ਕਿ ਸਜਾਵਟ ਵੀ ਸੋਹਣੀ ਲੱਗੇ ਅਤੇ ਉਹਨਾਂ ਦਾ ਇਸਤੇਮਾਲ ਚੰਗੀ ਤਰ੍ਹਾਂ ਹੋ ਵੀ ਸਕੇ।
1: ਜਦੋਂ ਉਹਨਾਂ ਦਾ ਜਲ ਪ੍ਰਵਾਹ ਕਰਨਾ ਨਾ, ਅਪਮਾਨਜਨਕ ਤਰੀਕੇ ਨਾਲ ਜਾਂ ਮਤਲਬ ਦੂਸਰੇ ਤਰੀਕੇ ਨਾਲ, ਜਿਵੇਂ ਦੂਰੋਂ ਦੀ ਸੁੱਟਣਾ, ਇਹ ਚੀਜ਼ ਚੰਗੀ ਨਹੀਂ ਹੈਗੀ। ਉਹਨੂੰ ਬੜੇ ਪਿਆਰ ਨਾਲ, ਬੜੀ ਸ਼ਰਧਾ ਨਾਲ ਵਿਦਾ ਕਰਨਾ ਹੈ ਤਾਂ ਕਿ ਅਗਲੇ ਸਾਲ ਆਉਣ ਲਈ ਵੀ ਅਸੀਂ ਉਹਨਾਂ ਦੇ ਬੇਨਤੀ ਕਰਨੀ ਕਿ ਅਗਲੇ ਸਾਲ ਫਿਰ ਆਇਆ ਜੇ। ਅਤੇ ਪ੍ਰਕਿਰਤੀ ਨੂੰ ਵਿਦਾ ਨਹੀਂ ਕਰਨਾ, ਅਸੀਂ ਬੱਪਾ ਨੂੰ ਵਿਦਾ ਕਰਨਾ ਹੈ ਔਰ ਬੜੇ ਹੀ ਪਿਆਰ ਨਾਲ, ਬੜੇ ਸਨਮਾਨ ਨਾਲ ਉਹਨਾਂ ਨੂੰ ਵਿਦਾ ਕਰਨਾ ਹੈ। ਇਹ ਸਾਡਾ ਕਰਤੱਵ ਵੀ ਬਣਦਾ ਹੈ ਔਰ ਸਾਡੀ ਜਿਹੜੀ ਇਹ ਇੱਕ ਸੇਵਾ ਵੀ ਹੈ। ਅਤੇ ਨਾਲ ਨਾਲ ਜਿਹੜੀ ਇਹ ਸੇਵਾ ਹੈ ਨਾ, ਇਹ ਸਿਰਫ ਪ੍ਰਕਿਰਤੀ ਦੀ ਸੇਵਾ ਹੀ ਨਹੀਂ, ਆਲੇ ਦੁਆਲੇ ਦੀ, ਸਮਾਜ ਦੀ ਵੀ ਸੇਵਾ ਹੈ ਤਾਂ ਕਿ ਅਸੀਂ ਜਿਹੜਾ ਇਹ ਪਰਿਆਵਰਨ ਨੂੰ ਦੂਸ਼ਿਤ ਹੋਣ ਤੋਂ ਵੀ ਨਾਲ ਨਾਲ ਬਚਾ ਰਹੇ ਹਾਂ।
0: ਬਿਲਕੁਲ, ਸਾਡੀ ਸ਼ਰਧਾ ਵੀ ਪਵਿੱਤਰ ਹੈ ਅਤੇ ਸਾਡੀ ਕੁਦਰਤ ਵੀ ਪਵਿੱਤਰ ਹੈ। ਸੋ ਗੱਲਾਂ ਬਾਤਾਂ ਬਹੁਤ ਹੋ ਗਈਆਂ ਅਤੇ ਹੁਣ ਇੱਕ ਗੀਤ ਵੱਲ ਚੱਲੀਏ।
1: ਬਿਲਕੁਲ ਜੀ।

0: ਬਹੁਤ ਹੀ ਖੂਬਸੂਰਤ ਗੀਤ ਸੀ ਔਰ ਗੀਤ ਜਿਹੜੇ ਨੇ ਨਾ ਉਹ ਬਹੁਤ ਅੱਛਾ ਲੱਗਦਾ ਹੈ ਜਦੋਂ ਆਪਾਂ ਸੁਣਦੇ ਹਾਂ ਐਵੇਂ ਦੇ ਗੀਤ ਜਿਹੜੇ ਸਾਨੂੰ ਆਪਣੇ ਪਿਛੋਕੜ ਨਾਲ ਜੋੜਦੇ ਨੇ ਜਾਂ ਆਪਣੇ ਵਿਰਸੇ ਨਾਲ ਜੋੜਦੇ ਨੇ ਅਤੇ ਮੈਨੂੰ ਇਹੋ ਜਿਹੇ ਗੀਤ ਤੋਂ ਬਾਅਦ ਹੁਣ ਚੱਲਦੇ ਹਾਂ ਆਪਣੀ ਅਗਲੀ ਵੰਨਗੀ ਵੱਲ ਅਤੇ ਜਿਹੜੀ ਅੱਜ ਦੀ ਸਾਡੀ ਅਗਲੀ ਵੰਨਗੀ ਹੈ ਉਹ ਹੈ ਉਡਾਰੀਆਂ
1: ਜੀ
0: ਅਤੇ ਉਡਾਰੀਆਂ ਵਿੱਚ ਅਸੀਂ ਮੁਲਾਕਾਤ ਕਰਵਾਉਂਦੇ ਹਾਂ ਆਪਣੇ ਸਰੋਤਿਆਂ ਦੀ ਕਿਸੇ ਐਸੇ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਕੋਈ ਖਾਸ ਮੁਕਾਮ ਹਾਸਲ ਕੀਤਾ ਹੋਏ
1: ਬਿਲਕੁਲ
0: ਅਤੇ ਅੱਜ ਜੋ ਉਡਾਰੀ ਮਾਰ ਕੇ ਸਾਡੇ ਪ੍ਰੋਗਰਾਮ 'ਚ ਆਏ ਨੇ ਉਹ ਨੇ ਡਾਕਟਰ ਸ਼ੀਨਮ ਅਤੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਪੂਨਮ ਨੇ ਅਤੇ ਸੁਣਦਿਆਂ ਕੀਤੀ ਹੋਈ ਗੱਲਬਾਤ
1: ਬਿਲਕੁਲ ਉਡਾਰੀਆਂ ਪ੍ਰੋਗਰਾਮ ਸੁਣਦੇ ਹਾਂ ਡਾਕਟਰ ਸ਼ੀਨਮ ਵਾਧਵਾ ਹੋਰਾਂ ਦੇ ਨਾਲ ਗੱਲਬਾਤ
2: ਉਡਾਰੀਆਂ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰ ਫੇਰ ਹਾਜ਼ਰ ਹਾਂ ਇਸ ਪ੍ਰੋਗਰਾਮ 'ਚ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਉਹਨਾਂ ਸ਼ਖਸੀਅਤਾਂ ਦੇ ਨਾਲ ਜੋ ਸਾਡੇ ਲਈ ਪ੍ਰੇਰਣਾਦਾਇਕ ਹੁੰਦੀਆਂ ਨੇ ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਡਾਕਟਰ ਸ਼ੀਨਮ ਹੋਣਾ ਦੇ ਨਾਲ ਜੋ ਕਿ ਪੇਸ਼ੇ ਵਜੋਂ ਡਾਕਟਰ ਨੇ ਅਤੇ ਨਾਲ ਹੀ ਇਹਨਾਂ ਨੇ ਆਪਣੇ ਸ਼ੌਕ ਨੂੰ ਵੀ ਜ਼ਿੰਦਾ ਰੱਖਿਆ ਹੋਇਆ ਜੋ ਕਿ ਬਹੁਤ ਹੀ ਇੱਕ ਅਨੋਖੀ ਅਤੇ ਪ੍ਰੇਰਣਾਦਾਇਕ ਗੱਲ ਹੈ ਡਾਕਟਰ ਸ਼ੀਨਮ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ
3: ਥੈਂਕ ਯੂ ਜੀ
2: ਡਾਕਟਰ ਸ਼ੀਨਮ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਨਾਮ ਦਾ ਅਰਥ ਜਾਣਨਾ ਚਾਹਾਂਗੇ
3: ਮੇਰੇ ਨਾਮ ਦਾ ਅਰਥ ਹੈਗਾ ਸ਼ਾਈਨਿੰਗ
2: ਜੀ
3: ਬੇਸਿਕਲੀ
2: ਮਤਲਬ ਚਮਕਦੇ
3: ਹਾਂਜੀ ਚਮਕਦੇ
2: ਠੀਕ ਹੈ ਜੀ
3: ਹਾਂਜੀ
2: ਬਹੁਤ ਵਧੀਆ ਨਾਮ ਹੈ ਅਤੇ ਡਾਕਟਰ ਸ਼ੀਨਮ ਜੀ ਤੁਸੀਂ ਬੇਹੋਸ਼ੀ ਦੀ ਦਵਾ ਦੇ ਮਾਹਰ ਹੋ
3: ਹਾਂਜੀ
2: ਠੀਕ ਹੈ ਜੀ ਐਨਸਥੀਜ਼ੀਆ ਜਿਸ ਨੂੰ ਅਸੀਂ ਕਹਿੰਦੇ ਹਾਂ
3: ਐਨਸਥੀਜ਼ੀਓਲੋਜਿਸਟ ਹਾਂਜੀ
2: ਅਤੇ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਇਸ ਪ੍ਰੋਫੈਸ਼ਨ ਦੇ ਵਿੱਚ ਕਿਸ ਤਰ੍ਹਾਂ ਆਏ ਕਿਸ ਤਰ੍ਹਾਂ ਤੁਹਾਨੂੰ ਸ਼ੌਕ ਪੈਦਾ ਹੋਇਆ ਕਿੱਥੋਂ ਪ੍ਰੇਰਣਾ ਮਿਲੀ
3: ਬੇਸਿਕਲੀ ਬਚਪਨ ਤੋਂ ਹੀ ਮੇਰੇ ਪੇਰੈਂਟਸ ਨੂੰ ਸੀਗਾ ਕਿ ਮੈਂ ਡਾਕਟਰ ਬਣਾ ਅਤੇ ਉਹਨਾਂ ਦੀ ਸਪੋਰਟ ਦੇ ਨਾਲ ਹੀ ਸਪੈਸ਼ਲੀ ਪਾਪਾ ਦੀ ਸਪੋਰਟ ਦੇ ਨਾਲ ਕਿ ਅੱਗੇ ਵਧੋ ਉਹਨਾਂ ਨੇ ਬਹੁਤ ਪੁਸ਼ ਕੀਤਾ ਅਤੇ ਫਿਰ ਐਨਸਥੀਸੀਆ ਮੈਂ ਆਪਣੀ ਚੋਇਸ ਨਾਲ ਆਪਣੀ ਨੇਚਰ ਦੇਖ ਕੇ ਸਾਰਾ ਕੁਝ ਦੇਖ ਕੇ ਆਪਣਾ ਲਾਈਫ ਸਟਾਈਲ ਮੈਂ ਕਿੱਦਾਂ ਦਾ ਚਾਹੁੰਦੀ ਹਾਂ ਅੱਗੇ ਉਹ ਸਭ ਦੇਖ ਕੇ ਫਿਰ ਮੈਂ ਐਨਸਥੀਸੀਆ ਚੂਜ਼ ਕੀਤਾ ਅਤੇ ਆਈ ਐਮ ਵੈਰੀ ਹੈਪੀ
2: ਬਹੁਤ ਹੀ ਧਿਆਨਪੂਰਵਕ ਕੰਮ ਕਰਨ ਵਾਲੀ ਇਹ ਇੱਕ ਫੀਲਡ ਹੈ ਜਿਸ ਦੇ ਵਿੱਚ ਤੁਹਾਨੂੰ ਪੂਰੀ ਇਕਾਗਰਤਾ ਦੇ ਨਾਲ ਮਰੀਜ਼ ਨੂੰ ਹੈਂਡਲ ਕਰਨਾ ਹੁੰਦਾ ਕਿਉਂਕਿ ਉਸਦੀ ਥੋੜ੍ਹੀ ਜਿਹੀ ਤੁਹਾਡੀ ਲਾਪਰਵਾਹੀ ਉਸਦੀ ਜਾਨ 'ਤੇ ਬਣ ਸਕਦੀ ਹੈ
3: ਹਾਂਜੀ
2: ਡਾਕਟਰ ਸ਼ੀਨਮ ਜੀ ਇਸ ਲਈ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ ਅਤੇ ਕਿੰਨੇ ਸਾਲ ਬਾਅਦ ਤੁਸੀਂ ਫਾਈਨਲੀ ਇਸ ਪ੍ਰੋਫੈਸ਼ਨ ਦੇ ਵਿੱਚ ਹੋਸਪਿਟਲ ਦੇ ਵਿੱਚ ਐਂਟਰ ਕੀਤੇ
3: ਮੈਂ 2011 ਵਿੱਚ MBBS ਲਈ ਸੀ ਅਤੇ 2019 ਮੇਰਾ MD ਦਾ ਬੈਚ ਹੈ ਅਤੇ ਉਸ ਤੋਂ 3 ਈਅਰਸ MD ਕਰਕੇ ਉਸ ਤੋਂ ਬਾਅਦ ਮੈਂ ਸਿੱਧਾ ਹੋਸਪਿਟਲ ਨੂੰ ਪਹਿਲਾਂ ਮੈਂ CMC ਲੁਧਿਆਣਾ ਕੀਤਾ ਸੀ
2: ਜੀ
3: ਫਿਰ ਇੱਧਰ ਹੀ ਜਲੰਧਰ ਆ ਗਈ ਸੀ
2: ਠੀਕ ਹੈ ਜੀ ਅਤੇ ਜਦੋਂ ਐਨਸਥੀਸੀਆ ਦੇਣਾ ਹੁੰਦਾ ਹੈ ਤਾਂ ਬਹੁਤ ਇਕਾਗਰਤਾ ਦੀ ਲੋੜ ਹੁੰਦੀ ਹੈ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਵੈਸੇ ਕਹਿੰਦੇ ਨੇ ਕਿ ਜੋ ਮਹਿਲਾਵਾਂ ਹੁੰਦੀਆਂ ਨੇ ਮਲਟੀ ਟਾਸਕਿੰਗ ਦੇ ਵਿੱਚ ਬੜੀਆਂ ਮਾਹਿਰ ਹੁੰਦੀਆਂ ਨੇ
3: ਹਾਂਜੀ ਬਿਲਕੁਲ
2: ਅਤੇ ਤੁਹਾਨੂੰ ਲੱਗਦਾ ਹੈ ਕਿ ਐਨਸਥੀਸੀਆ ਫੀਲਡ ਦੇ ਵਿੱਚ ਜਦੋਂ ਤੁਸੀਂ ਆਏ ਇਸਨੇ ਤੁਹਾਡੀ ਪਰਸਨੈਲਿਟੀ ਨੂੰ ਕੁਝ ਹੱਦ ਤੱਕ ਚੇਂਜ ਕੀਤਾ ਜਾਂ ਕੀ ਬਦਲਾਅ ਲੈ ਕੇ ਆਉਂਦਾ ਤੁਹਾਡੇ ਅੰਦਰ
3: ਬਹੁਤ ਕੰਸਨਟ੍ਰੇਸ਼ਨ ਚਾਹੀਦੀ ਹੈ ਅਤੇ ਬਹੁਤ ਬਦਲਾਵ ਤਾਂ ਲੈ ਕੇ ਆਉਂਦੇ ਕੋਨਫੀਡੈਂਸ ਸਾਰਾ ਕੁਝ

0: ਪੇਸ਼ੈਂਟ ਦੀ ਕੇਅਰ, ਹਰ ਇੱਕ ਚੀਜ਼ ਦਾ ਦੇਖਣਾ ਪੈਂਦਾ ਸਾਨੂੰ ਹੋਸਪਿਟਲ ਦੇ ਵਿੱਚ
1: ਜੀ। ਇਸ ਫੀਲਡ ਦੇ ਵਿੱਚ ਮਹਿਲਾਵਾਂ ਕਿੰਨੀਆਂ ਕੁ ਨੇ?
0: ਬਹੁਤ ਹੈ
1: ਜੀ। ਮਤਲਬ ਕਿ ਪਿਛਲੇ ਕੁਝ ਸਮੇਂ ਤੋਂ ਕਹਿ ਸਕਦੇ ਹਾਂ ਕਿ ਵਿਗਿਆਨ ਦੇ ਖੇਤਰ ਦੇ ਵਿੱਚ ਮਹਿਲਾਵਾਂ ਦਾ ਜੋ ਆਉਣਾ ਹੈ ਬੜੀ ਤੇਜ਼ੀ ਦੇ ਨਾਲ ਹੋਇਆ ਹੈ, ਅਤੇ ਇੱਕ ਬਹੁਤ ਚੰਗਾ ਸੰਕੇਤ ਵੀ ਹੈ।
0: ਹਾਂਜੀ ਬਿਲਕੁਲ
1: ਜੀ। ਅਤੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਇੱਕ ਬਹੁਤ ਪ੍ਰੇਰਣਾ ਦਿੱਤੀ ਕਿ ਤੁਸੀਂ ਇਸ ਫੀਲਡ ਦੇ ਵਿੱਚ ਜਾਓ, ਅਤੇ ਤੁਸੀਂ ਬਾਏ ਚੋਇਸ ਇਹ ਪ੍ਰੋਫੈਸ਼ਨ ਚੁਣਿਆ। ਇਹ ਕਿਸ ਤਰ੍ਹਾਂ ਮਨ ਹੋਇਆ ਕਿ ਐਨੇਸਥੀਜ਼ੀਆ ਦੇ ਫੀਲਡ ਦੇ ਵਿੱਚ ਹੀ ਆਉਣਾ?
0: ਐਨੇਸਥੀਜ਼ੀਆ ਮੈਂ ਆਪਣੀ ਦੇਖਿਆ ਕਿ ਅੱਗੇ ਮੇਰੇ ਮਾਰਕਸ ਦੇ ਅਕੋਰਡਿੰਗ ਮੈਨੂੰ ਕਿਹੜੀਆਂ ਕਿਹੜੀਆਂ ਬ੍ਰਾਂਚਸ ਮਿਲ ਰਹੀਆਂ ਸੀਗੇ, ਅਤੇ ਮੇਰੀ ਨੇਚਰ ਥੋੜ੍ਹੀ ਇੰਟਰੋਵਰਟ ਹੈ, ਮੈਨੂੰ ਜ਼ਿਆਦਾ ਪਬਲਿਕ ਡੀਲਿੰਗ ਨਹੀਂ ਪਸੰਦ। ਅਤੇ ਐਨੇਸਥੀਜ਼ੀਆ ਵਿੱਚ ਮੈਂ ਚੂਜ਼ ਕਰ ਸਕਦੀ ਹਾਂ ਕਿ ਜਿੱਦਾਂ ਪੇਸ਼ੈਂਟ ਦੇ ਨਾਲ ਬਸ ਕਾਊਂਸਲਿੰਗ ਕਰਨੀ, ਉਸ ਤੋਂ ਬਾਅਦ ਪੇਸ਼ੈਂਟ ਨੂੰ ਸਰਜਰੀ ਵਾਸਤੇ ਲੈ ਕੇ ਜਾਣਾ, ਬੇਹੋਸ਼ ਕਰਨਾ, ਅਤੇ ਪੂਰਾ ਉਸਦਾ ਬੀਪੀ, ਹਾਰਟ ਰੇਟ ਮੇਰੇ ਹੱਥ ਵਿੱਚ ਹੁੰਦਾ ਹੈ ਸਾਰਾ ਕੁਛ, ਅਤੇ ਉਹ ਸਾਰਾ ਕੁਛ ਮੈਨੇਜ ਕਰਨਾ
1: ਬਹੁਤ ਵੱਡੀ ਜ਼ਿੰਮੇਵਾਰੀ ਹੈ,
0: ਬਹੁਤ ਵੱਡੀ।
1: ਡਾਕਟਰ ਸ਼ੀਨਮ ਹੁਣਾਂ ਦੇ ਬਾਰੇ ਇਹ ਦੱਸ ਦਈਏ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਇਹਨਾਂ ਨੇ ਆਪਣੇ ਸ਼ੌਕ ਨੂੰ ਜ਼ਿੰਦਾ ਰੱਖਿਆ ਹੋਇਆ, ਅਤੇ ਉਹਨਾਂ ਸਾਰੀਆਂ ਮਹਿਲਾਵਾਂ ਦੇ ਲਈ ਪ੍ਰੇਰਣਾ ਨੇ ਜੋ ਕੰਮ ਦੇ ਸਿਲਸਿਲੇ ਦੇ ਵਿੱਚ ਆਪਣੇ ਕਈ ਵਾਰੀ ਸ਼ੌਕ ਗੁਆ ਦਿੰਦੀਆਂ ਨੇ। ਡਾਕਟਰ ਸ਼ੀਨਮ ਜੀ, ਵੈਸੇ ਕਹਿੰਦੇ ਨੇ ਕਿ ਡਾਕਟਰਸ ਦੀ ਲਿਖਾਈ ਸਮਝ ਨਹੀਂ ਆਉਂਦੀ, ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਕੋਈ ਇਸਨੂੰ ਆਰਾਮ ਦੇ ਨਾਲ ਆਸਾਨੀ ਨਾਲ ਪੜ੍ਹ ਨਹੀਂ ਸਕਦਾ, ਪਰ ਤੁਹਾਡੇ ਹੱਥ ਦੇ ਵਿੱਚ ਇੰਨੀ ਸਫਾਈ ਹੈ ਕਿ ਤੁਸੀਂ ਇੱਕ ਬਹੁਤ ਹੀ ਵਧੀਆ ਆਰਟਿਸਟ ਹੋ।
0: ਹਾਂਜੀ ਥੈਂਕ ਯੂ ਜੀ। ਬੇਸਿਕਲੀ ਮੈਂ ਸ਼ੁਰੂਆਤ ਤੋਂ ਹੀ ਦੱਸਦਾ, ਮੈਂ ਬਚਪਨ ਤੋਂ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਸੀ, ਮਤਲਬ ਆਰਟ ਸੀਗਾ ਮੈਨੂੰ। ਮੈਂ ਨੋਰਮਲ ਰੋਟੀ ਮੈਨੂੰ ਪਸੰਦ ਨਹੀਂ ਸੀ ਬਣਾਉਣੀ, ਬਟ ਸਾਰੀ ਬਾਕੀ ਚੀਜ਼ਾਂ ਜਿਸ ਵਿੱਚ ਮੇਰਾ ਆਰਟ ਯੂਜ਼ ਹੁੰਦਾ, ਮੈਂ ਉਹ ਬਹੁਤ ਕਰਦੀ ਸੀਗੀ, ਐਕਸਪੈਰੀਮੈਂਟਸ ਕਰਨਾ। ਫਿਰ ਮੇਕਅਪ ਦਾ ਸ਼ੌਂਕ ਸੀ, ਫਿਰ ਅੱਗੇ ਅੱਗੇ ਵੱਧ ਕੇ ਹੁਣ ਵਿਆਹ ਹੋ ਗਿਆ, ਉਸ ਤੋਂ ਬਾਅਦ ਨਾ ਮੈਨੂੰ ਹੁੰਦਾ ਜਦੋਂ ਕੁਕਿੰਗ ਕਰਨੀ ਹੈ ਤਾਂ ਮੈਨੂੰ ਕਿਚਨ ਖਾਲੀ ਚਾਹੀਦੀ ਹੈ, ਇੱਥੇ ਮੈਨੂੰ ਕਿਚਨ ਖਾਲੀ ਨਹੀਂ ਮਿਲ ਰਹੀ ਸੀ। ਫਿਰ ਹੁਣ ਉਹ ਆਰਟ ਦਾ ਜਿਹੜਾ ਉਹ ਦੱਬਿਆ ਹੋਇਆ ਸੀ ਕਿ ਮੈਂ ਕਿੱਥੋਂ ਆਪਣਾ ਕ੍ਰੀਏਟੀਵਿਟੀ ਕੱਢਾਂ। ਫਿਰ ਇਸੇ ਸਾਲ ਮਾਰਚ ਵਿੱਚ ਮੈਨੂੰ ਨਾਈਟ ਡਿਊਟੀ ਲੱਗੀ, ਉਸ ਤੋਂ ਬਾਅਦ ਮੈਨੂੰ 2 ਦਿਨ ਆਫ ਸੀ, ਅਤੇ ਫਿਰ ਮੈਂ ਰੇਜ਼ਿਨ ਦਾ ਬਸ ਸ਼ੁਰੂ ਕਰ ਲਿਆ। ਇੱਕ ਮੈਨੇ ਵਰਕਸ਼ਾਪ ਲਗਾਈ ਸੀ ਇੱਕ ਸਾਲ ਪਹਿਲਾਂ ਰੇਜ਼ਿਨ ਦੀ, ਤਾਂ ਬਸ ਉਸ ਤੋਂ ਮੈਂ ਸ਼ੁਰੂ ਕਰ ਲਿਆ। ਫੋਨ 'ਤੇ ਪਹਿਲਾਂ ਮੈਂ ਡਿਜ਼ਾਇਨਿੰਗ ਕੀਤੀ ਰੇਜ਼ਿਨ ਆਰਟ ਦੀ, ਫਿਰ ਹੌਲੀ ਹੌਲੀ ਮੈਂ ਦੇਖਿਆ ਕਿ ਰੇਜ਼ਿਨ ਆਰਟ ਦਾ ਨਾ ਐਕਚੁਲੀ ਜਿਹੜੇ ਵੀ ਸਾਰੇ ਕਰ ਰਹੇ ਹਾਂ ਰੇਜ਼ਿਨ ਆਰਟ, ਮੈਂ ਉਹਨਾਂ ਨੂੰ ਇੱਕ ਵਾਰ ਵਾਰਨਿੰਗ ਦੇਣਾ ਚਾਹ ਰਹੀ, ਰੇਜ਼ਿਨ ਥੋੜ੍ਹਾ ਹਾਰਮਫੁਲ ਹੈ ਹੈਲਥ ਲਈ, ਅਤੇ ਪੂਰਾ ਮਾਸਕ ਪ੍ਰੋਪਰ ਲਗਾ ਕੇ 3M ਕੁਆਲਿਟੀ ਦਾ, ਅਤੇ ਪ੍ਰੋਪਰ ਗਲਵਸ ਵਗੈਰਾ ਪਾ ਕੇ ਫੇਰ ਕਰਿਆ ਕਰੋ।
1: ਅੱਜ ਕੱਲ੍ਹ ਰੇਜ਼ਿਨ ਆਰਟ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ।
0: ਹਾਂ ਬਟ ਨੌਲੇਜ ਬਹੁਤ ਜ਼ਰੂਰੀ ਹੈ ਕਿ ਉਹ ਹਾਰਮਫੁਲ ਹੈਗਾ ਸਾਡੇ ਵਾਸਤੇ, ਇਟਸ ਇੰਡਸਟਰੀਅਲ ਕੈਮੀਕਲ
1: ਜੀ। ਜਦੋਂ ਰੇਜ਼ਿਨ ਆਰਟ ਦੀ ਟ੍ਰੇਨਿੰਗ ਦਿੰਦੇ ਨੇ, ਸਿਖਲਾਈ ਦਿੰਦੇ ਨੇ, ਕੀ ਇਹ ਚੀਜ਼ ਸਿਖਾਈ ਜਾਂਦੀ ਹੈ?
0: ਨਹੀਂ, ਬਸ ਦੱਸਿਆ ਜਾਂਦਾ ਮਾਸਕ ਪਾ ਲਓ, ਕਿਹੜਾ ਮਾਸਕ ਪਾਉਣਾ, ਉਹ ਫਿਰ ਮੈਂ ਪੂਰੀ ਡੈਪਥ ਵਿੱਚ ਰਿਸਰਚ ਕੀਤੀ। ਫਿਰ ਮੈਂ ਹੌਲੀ ਹੌਲੀ ਫਿਰ ਮੈਂ ਦੇਖਿਆ ਈਕੋ ਰੇਜ਼ਿਨ ਇੱਕ ਆਉਂਦਾ, ਜੈਸਮੋਨਾਈਟ ਕਹਿੰਦੇ ਆ ਜਾਂ ਕਾਸਟਿੰਗ ਪਾਊਡਰ ਕਹਿੰਦੇ ਆ
1: ਜੀ,
0: ਅਤੇ ਉਸਦਾ ਵੀ ਇੱਕ ਆਰਟ ਅਲੱਗ ਹੁੰਦਾ। ਫਿਰ ਮੈਂ ਉਸਦੇ ਵੱਲ ਸ਼ਿਫਟ ਕੀਤਾ, ਫਿਰ ਮੈਂ ਦੋਨਾਂ ਨੂੰ ਇਨਕੋਰਪੋਰੇਟ ਕੀਤਾ, ਜਿੱਦਾਂ ਕਾਸਟਿੰਗ ਪਾਊਡਰ ਦਾ ਕੁਝ ਬਣਾਇਆ, ਉਸਦੇ ਉੱਤੇ ਰੇਜ਼ਿਨ ਦੀ ਲੇਅਰ ਸ਼ਾਈਨਿੰਗ ਵਾਸਤੇ ਕਰਤੀ
1: ਜੀ,
0: ਅਤੇ ਫਿਰ ਉਸ ਤੋਂ ਬਾਅਦ ਮੈਂ ਕੈਂਡਲਸ ਦਾ ਵੀ ਵਿੱਚ ਹੀ ਕਰਤਾ, ਕਿਉਂਕਿ ਕਾਸਟਿੰਗ ਪਾਊਡਰ ਦੇ ਨਾਲ ਮੈਂ ਕੈਂਡਲ ਦੇ ਮੋਲਡ ਬਣਾ ਰਹੀ ਸੀ, ਅਤੇ ਉਸਦਾ ਫਿਰ ਮੈਂ ਅੱਗੇ ਕੈਂਡਲਸ ਦਾ ਕਰਤਾ। ਅਤੇ ਬੇਸਿਕਲੀ ਇਸਦੇ ਵਿੱਚ ਸ਼ਾਮ ਤੋਂ ਜਿੱਦਾਂ ਮੈਂ ਰੂਟੀਨ ਦੱਸਾਂ ਆਪਣੀ, ਸਵੇਰੇ 9 ਤੋਂ 5 ਮੈਂ ਡਿਊਟੀ ਗਈ, ਉਸ ਤੋਂ ਬਾਅਦ 5 ਵਜੇ ਤੋਂ ਆ ਕੇ 1 ਘੰਟਾ ਸੋਈ, ਅਤੇ ਅੱਗੇ ਆ ਕੇ ਮੈਂ ਆਪਣਾ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਐਗਜੀਬਿਸ਼ਨ ਬੇਸਿਕਲੀ ਮੈਂ ਲਗਾਈ ਸੀ, ਉਸ ਵਾਸਤੇ ਮੈਂ ਕਰਨਾ ਸ਼ੁਰੂ ਕਰਤਾ ਸੀ।
1: ਠੀਕ ਹੈ।
0: ਇਸ ਵਿੱਚ ਬਹੁਤ ਸਕੂਨ ਮਿਲਦਾ, ਮਤਲਬ ਇਟ ਵਾਜ਼ ਲਾਈਕ ਕਿ ਮੇਰੇ ਲਈ ਮੈਡੀਟੇਸ਼ਨ ਸੀਗੀ ਮਾਇੰਡ ਲਈ। ਕੋਈ ਤੁਹਾਨੂੰ ਕੁਛ ਨੈਗੇਟਿਵ ਕੁਛ ਮਾਇੰਡ ਵਿੱਚ ਆਉਂਦਾ ਹੀ ਨਹੀਂ ਜਦੋਂ ਤੁਸੀਂ ਕ੍ਰੀਏਟੀਵਿਟੀ ਤਰਫ ਜਾਂਦੇ ਹੋ।
1: ਬਿਲਕੁਲ ਬਿਲਕੁਲ,
0: ਇਟਸ ਜਸਟ ਰਿਲੈਕਸੇਸ਼ਨ।
1: ਬਿਲਕੁਲ ਜੀ, ਜਿਸ ਚੀਜ਼ ਦੇ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ ਜੇਕਰ ਤੁਸੀਂ ਉਹ ਕਰ ਰਹੇ ਹੋ ਤਾਂ ਵਾਕਈ ਇਹ ਇੱਕ ਮੈਡੀਟੇਸ਼ਨ ਦੇ ਵਾਂਗ ਹੀ ਹੁੰਦਾ। ਤੁਸੀਂ ਦੱਸਿਆ ਕਿ ਤੁਹਾਨੂੰ ਕੁਕਿੰਗ ਦਾ ਵੀ ਸ਼ੌਕ ਸੀ, ਤੁਹਾਨੂੰ ਇੱਕ ਕਹਿ ਸਕਦੇ ਹਾਂ ਕਿ ਫੈਸ਼ਨ ਇੰਡਸਟਰੀ ਦੇ ਵਿੱਚ ਵੀ ਸ਼ੌਕ ਸੀ, ਨਾਲ ਹੀ ਤੁਸੀਂ ਰੇਜ਼ਿਨ ਆਰਟ ਦੇ ਵਿੱਚ ਵੀ ਸ਼ੌਕ ਰੱਖਦੇ ਹੋ, ਕੈਂਡਲਸ ਦਾ ਵੀ ਸ਼ੌਕ ਹੈ। ਸਾਡੇ ਲਿਸਨਰਸ ਤਾਂ ਕਨਫਿਊਜ਼ ਹੋ ਹੀ ਰਹੇ ਹੋਣਗੇ, ਤੁਹਾਡੇ ਪੇਰੈਂਟਸ ਵੀ ਕਨਫਿਊਜ਼ ਹੋ ਰਹੇ ਹੋਣਗੇ ਕਿ ਇਹ ਆਖਿਰ ਕਰਨਾ ਕੀ ਚਾਹੁੰਦੀ ਹੈ।
0: ਮੈਨੂੰ ਹੁੰਦਾ 6 ਵਜੇ ਤੋਂ ਬਾਅਦ ਬਸ ਮੈਂ ਟਾਈਮ ਨਹੀਂ ਵੇਸਟ ਕਰਨਾ। ਐਕਚੁਲੀ ਮੈਂ ਰਿਅਲਾਈਜ਼ ਕੀਤਾ ਸਾਡੇ ਕੋਲ ਕਿੰਨੀ ਜ਼ਿਆਦਾ એનર્ਜੀ ਹੁੰਦੀ ਹੈ 6 ਵਜੇ ਤੋਂ ਬਾਅਦ, ਜਿਹੜੀ ਅਸੀਂ ਫੋਨ ਦੇ ਵਿੱਚ ਗੋਸਿਪ ਦੇ ਵਿੱਚ ਵੇਸਟ ਕਰ ਦਿੰਦੇ ਹਾਂ, ਜੇ ਅਸੀਂ ਉਸੇ ਨੂੰ ਯੂਟੀਲਾਈਜ਼ ਕਰੀਏ। ਹਜੇ ਤਾਂ ਮੇਰੇ ਬੱਚੇ ਨਹੀਂ ਹੈਗੇ, ਜੇ ਅੱਗੇ ਜਾ ਕੇ ਫਿਰ ਤਾਂ ਮੈਂ ਸ਼ਾਇਦ ਆਹ ਸਾਰਾ ਕੰਮ ਜਿਹੜਾ ਘੱਟ ਕਰਦਾ, ਪਰ ਤਦ ਤੱਕ ਮੈਂ ਕਿੰਨਾ ਜ਼ਿਆਦਾ ਟਾਈਮ ਹੈ ਮੇਰੇ ਕੋਲ, 11 ਵਜੇ ਤੱਕ ਟਾਈਮ ਹੈ
1: ਜੀ,
0: ਪਰ ਉਹਨਾਂ ਉਸਨੂੰ ਵੇਸਟ ਨਹੀਂ ਮੈਂ ਕਰਨਾ ਚਾਹੁੰਦੀ।
1: ਸੋ ਤੁਹਾਡੇ ਸ਼ੌਕ ਅਸੀਂ ਬਾਰੀ ਬਾਰੀ ਡਿਸਕਸ ਕਰਦੇ ਹਾਂ, ਕੁਕਿੰਗ ਦੇ ਵਿੱਚ ਤੁਹਾਨੂੰ ਕੀ ਕੁਝ ਪਸੰਦ ਹੈ, ਕੀ ਬਣਾ ਲੈਂਦੇ ਹੋ ਤੁਸੀਂ?
0: ਮੈਂ ਰੋਟੀ ਤੋਂ ਇਲਾਵਾ ਸਾਰਾ ਕੁਛ, ਚਾਈਨੀਜ਼ ਵਗੈਰਾ, ਇਟਾਲੀਅਨ, ਸਾਰਾ ਮੈਂ ਬਣਾ ਲੈਂਦੀ।
1: ਤੁਸੀਂ ਇਸਦੀ ਪ੍ਰੋਪਰ ਟ੍ਰੇਨਿੰਗ ਕੋਈ ਲਈ ਹੈ?
0: ਨਹੀਂ, ਮੈਂ ਸ਼ੌਕ ਬਚਪਨ ਤੋਂ ਮੰਮਾ ਤੋਂ ਸਿੱਖਿਆ ਸੀ। ਮੈਂ ਤਾਂ ਬਚਪਨ ਵਿੱਚ ਬਹੁਤ ਫਰੈਂਚ ਫਰਾਈਜ਼ ਬਣਾਏ ਆ, ਮੈਂ ਬਹੁਤ ਛੋਟੀ ਸੀ ਜਦੋਂ ਮੈਂ ਸ਼ੁਰੂ ਕਰਤਾ ਸੀ।
1: ਠੀਕ ਹੈ ਜੀ, ਮਤਲਬ ਕਿ ਤੁਹਾਡੇ ਜੋ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਬੜਾ ਸੁੱਖ ਹੋਏਗਾ, ਤੁਸੀਂ ਉਹਨਾਂ ਨੂੰ ਬਣਾ ਬਣਾ ਕੇ ਕੁਛ ਨਾ ਕੁਛ ਖਿਲਾਉਂਦੇ ਰਹੋਗੇ।
0: ਹਾਂਜੀ
1: ਠੀਕ ਹੈ। ਅਤੇ ਤੁਸੀਂ ਕੈਂਡਲ

0: ਤੇ ਕਾਫੀ ਲੋਕ ਸੀਗੇ ਕਿ ਹੁਣ ਅਸੀਂ ਏਜ ਹੋ ਗਈ ਹੈ ਸਾਡੀ, ਤੇ ਹੁਣ ਮੈਨੂੰ 50 ਤੋਂ ਬਾਅਦ ਯਾਦ ਆਇਆ ਕਿ ਮੈਨੂੰ ਆਪਣੇ ਲਈ ਜ਼ਿੰਦਗੀ ਜੀਣੀ ਹੈ। ਕੁਝ ਕਹਿੰਦੇ ਮੈਂ ਪੂਰੀ ਜ਼ਿੰਦਗੀ ਆਪਣੇ ਹਸਬੈਂਡ ਦੀ ਵੇਟ ਕਰਦੀ ਰਹੀ, ਹੁਣ ਮੈਨੂੰ ਘੁਮਾਉਣ ਲੈ ਕੇ ਜਾਣਗੇ ਤੇ ਹੁਣ ਜਾ ਕੇ ਮੇਰੇ ਬੇਟੇ ਨੇ ਮੇਰਾ ਟ੍ਰਿਪ ਬੁੱਕ ਕਰਵਾਇਆ। ਏਦਾਂ ਦੇ ਵੀ ਲੋਕ ਹੁੰਦੇ, ਮਤਲਬ ਐਂਡ ਆਫ ਲਾਈਫ ਦੇ ਵਿੱਚ ਕੋਈ ਰਿਗਰੈਟ ਨਾ ਰਹੇ, ਏਦਾਂ ਦੀ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈ।
1: ਜਦੋਂ ਤੁਸੀਂ ਆਪਣੇ ਲਈ ਜਿਉਂਦੇ ਹੋ ਤਾਂ ਫਿਰ ਦੂਸਰਿਆਂ ਦੇ ਲਈ ਜੀਣ ਦੀ ਇੱਛਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ।
0: ਬਿਲਕੁਲ,
1: ਤੇ ਕਿਉਂਕਿ ਇਸ ਲਈ ਕਹਿੰਦੇ ਨੇ ਕਿ ਜੋ ਖੁਸ਼ੀ ਹੈ ਸਾਡੇ ਤੋਂ ਸ਼ੁਰੂ ਹੁੰਦੀ ਹੈ, ਅਸੀਂ ਖੁਦ ਤੋਂ ਸ਼ੁਰੂਆਤ ਕਰੀਏ ਤਾਂ ਹੀ ਅਸੀਂ ਦੂਸਰਿਆਂ ਨੂੰ ਖੁਸ਼ੀ ਵੰਡ ਸਕਦੇ ਹਾਂ। ਡਾਕਟਰ ਸ਼ੀਨਮ ਜੀ, ਤੁਸੀਂ ਬਹੁਤ ਵਧੀਆ ਕੰਬੀਨੇਸ਼ਨ ਤਾਲਮੇਲ ਬਿਠਾਇਆ ਹੋਇਆ ਆਪਣੀ ਡਾਕਟਰੀ ਫੀਲਡ ਦੇ ਵਿੱਚ ਅਤੇ ਆਪਣੇ ਸ਼ੌਕ ਦੇ ਲਈ, ਅਤੇ ਤੁਸੀਂ ਦੱਸਿਆ ਕਿ ਜਿੰਨਾ ਵੀ ਤੁਸੀਂ ਸਮਾਂ ਬਚਦਾ ਆ ਉਸ ਦੇ ਵਿੱਚ ਆਪਣੇ ਸ਼ੌਕ ਪੂਰੇ ਕਰਦੇ ਹੋ। ਐਗਜੀਬਿਸ਼ਨਸ 'ਤੇ ਹੁਣ ਵਾਪਸ ਫਿਰ ਮੁੜ ਆ ਕੇ ਗੱਲ ਕਰਦੇ ਹਾਂ ਕਿ ਜਦੋਂ ਕਿਸੇ ਮਹਿਲਾ ਦਾ ਮੰਨ ਲਓ ਕਿ ਸ਼ੌਕ ਹੈ ਅਤੇ ਉਹ ਇਸ ਦੇ ਵਿੱਚ ਇਨਵੈਸਟ ਕਰਕੇ ਜਾਂ ਪੂਰੀ ਟ੍ਰੇਨਿੰਗ ਲੈ ਕੇ ਐਗਜੀਬਿਸ਼ਨ ਦੇ ਵਿੱਚ ਜਾਣਾ ਚਾਹੁੰਦੀ ਹੈ ਤਾਂ ਉਸਦੇ ਲਈ ਕਿੰਨੀ ਕੁ ਇਨਵੈਸਟਮੈਂਟ ਦੀ ਲੋੜ ਹੁੰਦੀ ਹੈ ਜਾਂ ਕਿਹੋ ਜਿਹਾ ਉਸਨੂੰ ਪੂਰਾ ਸੈਟਅਪ ਚਾਹੀਦਾ ਹੁੰਦਾ ਹੈ?
0: ਫਸਟ ਆਫ ਆਲ ਤੁਹਾਨੂੰ ਇੱਕ ਡੈਡੀਕੇਟਡ ਰੂਮ ਚਾਹੀਦਾ ਹੈ, ਅਤੇ ਇਹਨਾਂ ਦੀ ਕਲਾਸਿਸ ਬਹੁਤ ਸਸਤੀਆਂ ਹੈ, ਅਰਾਊਂਡ 1000 ਟੂ ਲੈ ਕੇ 1500 ਦੇ ਵਿੱਚ ਤੁਹਾਨੂੰ ਔਨਲਾਈਨ ਕਲਾਸ ਸਿੱਖਣ ਨੂੰ ਮਿਲ ਜਾਏਗੀ। ਤੁਹਾਨੂੰ ਰੋ ਮਟੀਰੀਅਲ ਚਾਹੀਦਾ ਹੈ ਅਤੇ ਉਹ ਤੁਹਾਨੂੰ ਔਨਲਾਈਨ ਕਾਫੀ ਸਾਰੀ ਵੈਬਸਾਈਟਸ ਹੈ, ਕਾਫੀ ਰੀਜ਼ਨੇਬਲ ਹੁੰਦੀ ਹੈ
1: ਜੀ,
0: ਉੱਥੋਂ ਲੈ ਕੇ ਅਤੇ ਇਨਵੈਸਟਮੈਂਟ ਤਾਂ ਬਹੁਤ ਘੱਟ ਹੈ, 10 to 20,000 ਹੈ। ਉਸ ਤੋਂ ਬਾਅਦ ਜਿਹੜਾ ਮਟੀਰੀਅਲ ਬਣਾਓਗੇ ਬਟ ਐਗਜੀਬਿਸ਼ਨ ਵਿੱਚ ਲਗਾਉਣਾ, ਜਿਹੜਾ ਤੁਸੀਂ ਉਸਦੇ ਐਗਜੀਬਿਸ਼ਨ ਦਾ ਟੇਬਲ ਅਤੇ ਸਟਾਲ ਦੀ ਵੀ ਅਲੱਗ ਤੋਂ ਕੋਸਟ ਹੈ, ਫਿਰ ਤੁਹਾਨੂੰ ਸਾਰਾ ਪ੍ਰੋਫਿਟ ਅਤੇ ਕਿੰਨਾ ਲੋਸ ਹੋ ਰਿਹਾ ਸਾਰਾ ਕੈਲਕੂਲੇਟ ਕਰਕੇ ਫਿਰ ਆਪਣੇ ਜਿਹੜੇ ਪ੍ਰੋਡਕਟਸ ਆ ਉਸਦਾ ਪ੍ਰਾਈਸ ਰੱਖਣਾ ਪੈਂਦਾ ਹੈ
1: ਜੀ।
0: ਹਾਂਜੀ,
1: ਤੁਸੀਂ ਦੱਸਿਆ ਕਿ ਇਨਵੈਸਟਮੈਂਟ ਘੱਟ ਹੈ,
0: ਹਾਂਜੀ,
1: ਪਰ ਤੁਸੀਂ ਜੇਕਰ ਚੰਗਾ ਕੰਮ ਕੀਤਾ ਹੈ ਤਾਂ ਤੁਹਾਡੇ ਕਸਟਮਰ ਤੁਹਾਡੇ ਨਾਲ ਆਪਣੇ ਆਪ ਜੁੜਨਗੇ।
0: ਹਾਂਜੀ ਬਿਲਕੁਲ
1: ਜੀ। ਅਤੇ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਐਗਜੀਬਿਸ਼ਨ 'ਚ ਜਾਂਦੇ ਹੋਇਆ?
0: ਐਗਜੀਬਿਸ਼ਨ ਮੈਂ ਇੱਕ ਹੀ ਕੀਤੀ ਸੀ ਅੱਜ ਤੱਕ, ਕਿਉਂਕਿ ਮੇਰੇ 9 to 5 ਜੋਬ ਹੈ, ਉਸ ਤੋਂ ਬਾਅਦ ਮੈਂ ਜੇ ਪੂਰਾ ਦਿਨ ਮੇਰਾ ਕੋਲ ਹੁੰਦਾ ਫਿਰ ਤਾਂ ਮੈਂ ਐਗਜੀਬਿਸ਼ਨ ਡੇਲੀ ਕਰਦੀ।
1: ਠੀਕ ਹੈ,
0: ਬਟ ਮੇਰੇ ਕੋਲ ਕਾਫੀ ਘੱਟ ਟਾਈਮ ਹੁੰਦਾ ਤਾਂ ਮੈਂ ਹਜੇ ਤੱਕ ਇੱਕ ਹੀ ਐਗਜੀਬਿਸ਼ਨ ਕੀਤੀ, ਬਟ ਮੈਂ ਨੈਕਸਟ ਈਅਰ ਜ਼ਰੂਰ ਕਰਾਂਗੀ
1: ਜੀ। ਮਤਲਬ ਸਾਲ ਦੇ ਵਿੱਚ ਤੁਸੀਂ ਇੱਕ ਐਗਜੀਬਿਸ਼ਨ ਦਾ ਪਲਾਨ ਹਜੇ ਰੱਖਿਆ ਹੋਇਆ?
0: ਹਾਂਜੀ, ਇੱਕ ਤਾਂ ਹੈ।
1: ਠੀਕ ਹੈ ਜੀ, ਤੁਸੀਂ ਦੱਸਿਆ ਕਿ ਹੁਣ ਫੈਸਟੀਵਲ ਸੀਜ਼ਨ ਜਦੋਂ ਆਉਂਦੇ ਨੇ ਤਾਂ ਉਦੋਂ ਸਾਨੂੰ ਅਲੱਗ ਤਰ੍ਹਾਂ ਦੀ ਕੁਝ ਤਿਆਰੀ ਕਰਨੀ ਪੈਂਦੀ ਹੈ ਕਿਉਂਕਿ ਕਸਟਮਰ ਦੀ ਡਿਮਾਂਡ ਵੀ ਹੁੰਦੀ ਹੈ।
0: ਹਾਂ, ਹੁਣ ਦੀਵਾਲੀ ਵਾਸਤੇ ਕੈਂਡਲਸ ਬਹੁਤ ਸਾਰੀ ਚੱਲਣਗੀਆਂ, ਹੁਣ ਮਿਠਾਈ ਵਾਲੀ ਅੱਜ ਕੱਲ੍ਹ ਕੈਂਡਲਸ ਆ ਗਈਆਂ, ਉਹ ਬਹੁਤ ਚੱਲਣਗੀਆਂ
1: ਜੀ,
0: ਅਤੇ ਇੱਦਾਂ ਦੀਆਂ ਹੋਰ ਨਵੀਆਂ ਨਵੀਆਂ ਚੀਜ਼ਾਂ ਜਿੱਥੇ ਡੈਕੋਰੇਸ਼ਨ ਸਮਾਨ ਬਣੇ ਉੱਥੇ। ਹਾਂਜੀ
1: ਬਿਲਕੁਲ, ਕੁਝ ਵੱਖਰੀ ਤਰ੍ਹਾਂ ਦੀ ਚੀਜ਼ ਮਿਲੇ ਨਾ ਤਾਂ ਅਸੀਂ ਸਾਰੀ ਲੈਣਾ ਵੀ ਚਾਹੁੰਦੇ ਹਾਂ।
0: ਹਾਂਜੀ,
1: ਕਿਉਂਕਿ ਮਾਰਕੀਟ ਦੇ ਵਿੱਚ ਔਨਲਾਈਨ ਅਸੀਂ ਇੱਕੋ ਤਰ੍ਹਾਂ ਦੇ ਪ੍ਰੋਡਕਟਸ ਦੇਖਦੇ ਹਾਂ, ਪਰ ਜੋ ਆਰਟਿਸਟ ਨੇ ਆਪਣੀ ਇਨਵੈਂਸ਼ਨ ਕੀਤੀ ਹੈ, ਆਪਣੀ ਕਲਾ ਦੇ ਨਾਲ ਕੁਝ ਨਵਾਂ ਸਿਰਜਿਆ ਹੈ, ਉਹ ਕਸਟਮਰ ਨੂੰ ਵਾਕਈ ਪਸੰਦ ਆਉਂਦਾ ਹੈ।
0: ਹਾਂਜੀ
1: ਜੀ, ਕਦੀ ਇਸ ਤਰ੍ਹਾਂ ਵੀ ਹੋਇਆ ਕਿ ਜਦੋਂ ਤੁਸੀਂ ਐਗਜੀਬਿਸ਼ਨ ਦੇ ਵਿੱਚ ਜਾਂਦੇ ਹੋ ਜਾਂ ਫਿਰ ਕਿਸੇ ਫਰੈਂਡ ਨੇ ਤੁਹਾਡੀ ਇੱਕ ਕ੍ਰੀਏਸ਼ਨ ਦੇਖੀ ਹੋਵੇ ਅਤੇ ਬਾਰ ਬਾਰ ਕਿਸੇ ਪ੍ਰੋਡਕਟ ਨੂੰ ਬਣਵਾਇਆ ਹੋਵੇ ਤੁਹਾਡੇ ਤੋਂ?
0: ਜ਼ਿਆਦਾਤਰ ਮੇਰੇ ਫਰੈਂਡਸ ਨੇ ਮੇਰੇ ਤੋਂ ਸਮਾਨ ਦਿੱਤਾ, ਕਿਉਂਕਿ ਉਹਨਾਂ ਨੇ ਲਾਈਵ ਦੇਖਿਆ ਹੈ ਮੇਰਾ ਸਮਾਨ। ਮੈਂ ਡੇਲੀ ਫੋਨ ਕਵਰ ਨਵਾਂ ਲੈ ਕੇ ਜਾਂਦੀ ਹਾਂ ਆਪਣੇ ਹੋਸਪਿਟਲ ਵਿੱਚ
1: ਜੀ,
0: ਅਤੇ ਮੈਨੂੰ ਸ਼ੌਂਕ ਹੈ ਅਤੇ ਫਿਰ ਉਹਨਾਂ ਨੇ ਮੇਰੇ ਤੋਂ ਸਮਾਨ ਬਣਵਾਇਆ ਕਾਫੀ ਜ਼ਿਆਦਾ
1: ਜੀ। ਤੁਹਾਡੇ ਫਰੈਂਡਸ ਮਤਲਬ ਇੰਨੇ ਜ਼ਿਆਦਾ ਸਪੋਰਟਿੰਗ ਨੇ?
0: ਹਾਂਜੀ,
1: ਇਸ ਫੀਲਡ ਦੇ ਵਿੱਚ ਵੀ ਸਪੋਰਟ ਕਰਦੇ?
0: ਹਾਂਜੀ, ਸਭ ਤੋਂ ਜ਼ਿਆਦਾ ਮੇਰੇ ਫਰੈਂਡਸ ਨੇ ਹੀ ਮੇਰਾ ਸਮਾਨ ਲਿੱਤਾ।
1: ਠੀਕ ਹੈ, ਹੁਣ ਤੁਹਾਡੀ ਗੱਲਬਾਤ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਤੁਸੀਂ ਫੋਨ ਕਵਰ ਵੀ ਡਿਜ਼ਾਈਨ ਕਰਦੇ?
0: ਹਾਂਜੀ।
1: ਠੀਕ ਹੈ ਜੀ, ਅਤੇ ਇਹ ਡਿਜ਼ਾਇਨਿੰਗ ਦੇ ਵਿੱਚ ਕਿਹੋ ਜਿਹਾ ਮਟੀਰੀਅਲ ਯੂਜ਼ ਕਰਦੇ ਤੁਸੀਂ?
0: ਕੋਈ ਰੇਜ਼ਿਨ ਫੋਨ ਕਵਰ ਲੈ ਕੇ, ਜਿਹੜਾ ਟ੍ਰਾਂਸਪੇਰੈਂਟ ਫੋਨ ਉਸਦੇ ਉੱਤੇ ਰੇਜ਼ਿਨ ਦੀ ਡਿਜ਼ਾਇਨਿੰਗ ਹੁੰਦੀ ਹੈ। ਹਾਂਜੀ, ਉਹ ਮੈਂ ਦੇਖਿਆ ਨਹੀਂ ਸੀ ਕਦੀ ਔਨਲਾਈਨ, ਬਸ ਮੇਰੀ ਆਪਣੀ ਸੋਚ ਸੀਗੀ, ਬਟ ਔਨਲਾਈਨ ਵੀ ਲੋਕ ਬਣਾਉਂਦੇ, ਇੰਨਾ ਜ਼ਿਆਦਾ ਨਹੀਂ ਹੈ ਅਜੇ ਫੋਨ ਕਵਰ ਦੇ ਉੱਤੇ ਰੇਜ਼ਿਨ, ਬਟ ਹੈਗਾ
1: ਜੀ। ਰੇਜ਼ਿਨ ਕਲਚਰ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਅਤੇ ਬਹੁਤ ਚੰਗਾ ਵੀ ਲੱਗ ਰਿਹਾ, ਤੁਸੀਂ ਕਿਹੜੇ ਕਿਹੜੇ ਆਰਟੀਕਲਸ 'ਤੇ ਕਿਹੜੇ ਕਿਹੜੇ ਚੀਜ਼ਾਂ 'ਤੇ ਰੇਜ਼ਿਨ ਟਰਾਈ ਕਰ ਚੁੱਕੇ ਹੋ?
0: ਮੈਂ ਕੋਸਟਰਸ ਬਣਾ ਚੁੱਕੀ ਹਾਂ, ਫੋਨ ਕਵਰ ਸਭ ਤੋਂ ਜ਼ਿਆਦਾ ਬਣਾ ਚੁੱਕੀ ਹਾਂ, ਅਤੇ ਜਿਹੜੇ ਮੇਰੇ ਟ੍ਰਿੰਕਟ ਟ੍ਰੇਸ ਬਣਾਉਂਦੀ ਹਾਂ ਉਸਦੇ ਉੱਤੇ ਮੈਂ ਰੇਜ਼ਿਨ ਦੀ ਕੋਟ ਕਰ ਦਿੰਦੀ ਹਾਂ
1: ਜੀ,
0: ਕੀਚੇਨ ਬਣਾ ਚੁੱਕੀ ਹਾਂ, ਅਤੇ ਮੈਂ ਈਵਨ ਮੰਦਿਰ ਵਾਸਤੇ ਵੀ ਡੈਸ਼ਬੋਰਡ ਸਟੈਂਡ ਉਹ ਵੀ ਬਣਾ ਚੁੱਕੀ ਹਾਂ
1: ਜੀ। ਕਦੀ ਇਸ ਤਰ੍ਹਾਂ ਵੀ ਹੋਇਆ ਕਿ ਤੁਸੀਂ ਜਿਹੜੀ ਚੀਜ਼ ਹਜੇ ਨਹੀਂ ਬਣਾਈ ਅਤੇ ਕਿਸੇ ਨੇ ਕਸਟਮਾਈਜ਼ ਕਰਨ ਨੂੰ ਤੁਹਾਨੂੰ ਕਿਹਾ ਹੋਇਆ ਅਤੇ ਤੁਸੀਂ ਉਹ ਵੀ ਬਣਾ ਦਿਓ?
0: ਹਜੇ ਤੱਕ ਹੋਇਆ ਸੀ ਫੋਨ ਕਵਰ ਦਾ ਹੋਇਆ ਸੀ, ਉਹ ਕਹਿੰਦੀ ਮੈਂ ਬੇਕਰ ਹਾਂ ਅਤੇ ਮੈਨੂੰ ਦੱਸੋ ਮੈਨੂੰ ਆਪਣੀ ਫੋਟੋ ਚਾਹੀਦੀ ਹੈ ਬੇਕਰ ਵਾਲੀ, ਫਿਰ ਮੈਂ ਉਸਦੇ ਫੋਟੋਜ਼ ਦਾ ਸਟਿੱਕਰਸ ਬਣਵਾਏ, ਫਿਰ ਉਸ 'ਤੇ ਲਗਾਇਆ, ਫਿਰ ਉਸਦੇ ਉੱਤੇ ਰੇਜ਼ਿਨ ਆਰਟ ਕੀਤਾ ਸੀ ਮੈਂ
1: ਜੀ। ਅਤੇ ਕਿੰਨਾ ਕੁ ਸਮਾਂ ਲੱਗਦਾ ਹੈ ਜੇਕਰ ਅਸੀਂ ਇੱਕ ਆਰਟੀਕਲ ਦੀ ਗੱਲ ਕਰੀਏ ਕਿ ਇੱਕ ਆਰਟੀਕਲ ਨੂੰ ਜੇਕਰ ਤੁਸੀਂ ਬਣਾਉਣ ਲੱਗੇ ਹੋ ਤਾਂ ਉਸਦੇ ਵਿੱਚ ਪ੍ਰੋਪਰ ਸਿਟਿੰਗ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ ਹੈ?
0: ਫੋਨ ਕਵਰ ਦੇ ਵਿੱਚ ਤਾਂ 1 hour ਲੱਗਦਾ, ਬਟ ਜੇ ਕੋਸਟਰ ਬਣਾਓ ਇਟਸ ਅ 3-day ਪ੍ਰੋਸੈਸ, ਮਤਲਬ ਇੱਦਾਂ ਨਹੀਂ ਕਿ ਤੁਹਾਨੂੰ 3 day ਲਗਾਤਾਰ, ਬਟ 3 day ਹਾਫ ਐਨ ਆਰ ਤਾਂ ਦੇਣਾ ਹੀ ਪੈਂਦਾ ਜਾਂ ਉਸ ਤੋਂ ਜ਼ਿਆਦਾ ਵੀ ਦੇਣਾ ਹੋ ਸਕਦਾ।
1: ਅਤੇ ਕਦੀ ਇੰਜ ਵੀ ਹੋਇਆ ਕਿ ਤੁਸੀਂ ਆਪਣੇ ਹੋਸਪਿਟਲ ਦੇ ਵਿੱਚ ਡਿਊਟੀਜ਼ ਦੇ ਦੌਰਾਨ ਵੀ ਮਤਲਬ ਕਿ

0: ਦੋਨੋਂ ਪਾਸੇ ਤੁਹਾਡੀਆਂ ਡਿਊਟੀਜ਼ ਵੰਡੀਆਂ ਹੋਈਆਂ ਨੇ ਤੇ ਦੋਨੋਂ ਪਾਸੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਬੜੀਆਂ ਬਖੂਬੀ ਨਿਭਾਉਂਦੇ ਹੋ। ਸ਼ੀਨਮ ਜੀ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਆਰਟ ਦੀ, ਤਾਂ ਅੱਜ ਕੱਲ੍ਹ ਅਸੀਂ ਔਨਲਾਈਨ ਸ਼ੋਪਿੰਗ ਕਰਦੇ ਹਾਂ, ਬਾਜ਼ਾਰਾਂ 'ਚੋਂ ਸ਼ੋਪਿੰਗ ਕਰਦੇ ਹਾਂ, ਮੌਲ 'ਚੋਂ ਸ਼ੋਪਿੰਗ ਕਰਦੇ ਹਾਂ, ਪਰ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਪ੍ਰਧਾਨ ਮੰਤਰੀ ਹੋਣਾਂ ਨੇ ਵੀ ਕਿਹਾ ਸੀ ਕਿ ਵੋਕਲ ਫੋਰ ਲੋਕਲ, ਜਿਹੜੇ ਵੀ ਆਰਟਿਸਟ ਨੇ, ਜਿਹੜੇ ਕਾਰੀਗਰ ਨੇ, ਉਹਨਾਂ ਨੂੰ ਮਿਹਨਤ ਦਾ ਮੁੱਲ ਪੈ ਸਕੇ, ਨਾਲ ਹੀ ਕਲਾ ਨੂੰ ਪ੍ਰੋਤਸਾਹਨ ਮਿਲ ਸਕੇ। ਇਸ ਲਈ ਜੋ ਕਸਟਮਰ ਹੈ ਉਹ ਕਾਰੀਗਰ ਦੇ ਕੋਲ ਜਾਏ ਅਤੇ ਉਸਦੀ ਕਲਾ ਨੂੰ ਖਰੀਦ ਕੇ ਉਸਨੂੰ ਮੋਟੀਵੇਟ ਕਰੇ, ਅਤੇ ਇਸ ਦੇ ਵਿੱਚ ਅਰਥ ਵਿਵਸਥਾ ਦੇ ਵਿੱਚ ਵੀ ਬੜਾ ਚੰਗਾ ਬੈਲੈਂਸ ਬਣਿਆ ਰਹਿੰਦਾ।
1: ਹਾਂਜੀ,
0: ਸੋ ਇਸ ਪਾਸੇ ਤੁਸੀਂ ਸਾਡੇ ਕਸਟਮਰਸ ਨੂੰ ਜਾਂ ਕਹਿ ਲਓ ਕਿ ਸਰੋਤਿਆਂ ਨੂੰ ਕੀ ਕਹਿਣਾ?

0: ਕਲਾ ਨੂੰ ਮਿਹਨਤ ਦਾ ਮੁੱਲ ਪੈ ਸਕੇ, ਨਾਲ ਹੀ ਕਲਾ ਨੂੰ ਪ੍ਰੋਤਸਾਹਨ ਮਿਲ ਸਕੇ। ਇਸੇ ਲਈ ਜੋ ਕਸਟਮਰ ਹੈ ਉਹ ਕਾਰੀਗਰ ਦੇ ਕੋਲ ਜਾਏ ਅਤੇ ਉਸਦੀ ਕਲਾ ਨੂੰ ਖਰੀਦ ਕੇ ਉਸਨੂੰ ਮੋਟੀਵੇਟ ਕਰੇ, ਅਤੇ ਇਸ ਦੇ ਵਿੱਚ ਅਰਥ ਵਿਵਸਥਾ ਦੇ ਵਿੱਚ ਵੀ ਬੜਾ ਚੰਗਾ ਬੈਲੈਂਸ ਬਣਿਆ ਰਹਿੰਦਾ ਹੈ।
1: ਹਾਂਜੀ,
0: ਸੋ ਇਸ ਪਾਸੇ ਤੁਸੀਂ ਸਾਡੇ ਕਸਟਮਰਸ ਨੂੰ ਜਾਂ ਕਹਿ ਲਓ ਕਿ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ?
1: ਕਿ ਓਬਵੀਅਸਲੀ ਸਾਨੂੰ ਸਾਡੇ ਜਿਹੜੇ ਲੋਕਲ ਬਿਜ਼ਨੈਸਿਸ ਹੈਗੇ, ਈਵਨ ਕੱਪੜਾ ਵਿੱਚ ਵੀ ਸਾਨੂੰ ਲੋਕਲ ਬਿਜ਼ਨੈਸ ਨੂੰ ਹੀ ਜ਼ਿਆਦਾ ਸਪੋਰਟ ਕਰਨਾ ਚਾਹੀਦਾ ਹੈ। ਲੋਕਲ ਨੂੰ ਸਪੋਰਟ ਕਰੋਗੇ ਤਾਂ ਹੀ ਦੇਸ਼ ਅੱਗੇ ਵਧੇਗਾ।
0: ਬਿਲਕੁਲ ਬਿਲਕੁਲ, ਅਤੇ ਨਾਲ ਹੀ ਜੋ ਸ਼ੌਕ ਹੈ, ਜਜ਼ਬਾ ਹੈ, ਜੇਕਰ ਕਿਸੇ ਮਨ ਦੇ ਵਿੱਚ ਹੈ ਤਾਂ ਉਹ ਦੂਸਰਿਆਂ ਤੱਕ ਪਹੁੰਚੇ ਤਾਂ ਇੱਕ ਨਵੀਂ ਵੱਖਰੀ ਤਰ੍ਹਾਂ ਦੀ ਚੀਜ਼ ਸਾਨੂੰ ਮਿਲੇਗੀ ਜੋ ਕਿ ਬਾਜ਼ਾਰ ਤੋਂ ਬਿਲਕੁਲ ਵੱਖਰੀ ਹੋਏਗੀ।
1: ਹਾਂਜੀ ਬਿਲਕੁਲ, ਕਿਉਂਕਿ ਆਪਣੀ ਕ੍ਰੀਏਟੀਵਿਟੀ ਹੁੰਦੀ ਹੈ ਸਾਰੀ।
0: ਜੀ, ਅਤੇ ਕ੍ਰੀਏਟੀਵਿਟੀ ਦੇ ਵਿੱਚ ਕੋਈ ਲਿਮਿਟੇਸ਼ਨਸ ਨਹੀਂ,
1: ਬਿਲਕੁਲ ਨਹੀਂ।
0: ਇਹ ਇੱਕ ਅਜਿਹਾ ਖੁੱਲ੍ਹਾ ਆਸਮਾਨ ਹੈ ਜਿਸ ਦੇ ਵਿੱਚ ਤੁਸੀਂ ਹਰ ਵਾਰੀ ਕੁਝ ਨਵਾਂ ਸਿਰਜ ਸਕਦੇ ਹੋ।
1: ਹਾਂਜੀ,
0: ਇਸ ਲਈ ਤੁਸੀਂ ਵੱਖ ਵੱਖ ਚੀਜ਼ਾਂ 'ਤੇ ਜੋ ਆਪਣਾ ਆਰਟ ਹੈ ਉਹ ਟਰਾਈ ਕਰਦੇ ਰਹਿੰਦੇ ਹੋ।
1: ਹਾਂਜੀ ਬਿਲਕੁਲ,
0: ਠੀਕ ਹੈ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਇੱਕ ਵਾਰ ਫਿਰ ਕਿ ਜਿਹੜੇ ਮਹਿਲਾਵਾਂ ਤੁਹਾਨੂੰ ਸੁਣ ਰਹੀਆਂ ਨੇ ਅਤੇ ਉਹ ਵੀ ਤੁਹਾਡੇ ਵਾਂਗ ਕੰਮ ਕਾਜ ਦੇ ਨਾਲ ਕੁਝ ਨਾ ਕੁਝ ਸਮਾਂ ਕੱਢਣਾ ਚਾਹੁੰਦੀਆਂ ਨੇ ਆਪਣੇ ਹੋਬੀਜ਼ ਦੇ ਲਈ, ਆਪਣੇ ਪੈਸ਼ਨ ਦੇ ਲਈ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਮੋਟੀਵੇਟ ਕਰੋਗੇ?
1: ਮੈਂ ਕਹਿੰਦੀ ਹਾਂ ਜੋ ਵੀ ਤੁਹਾਡਾ ਸ਼ੌਂਕ ਹੈ ਐਟਲੀਸਟ ਸਟਾਰਟ ਕਰਨਾ ਚਾਹੀਦਾ। ਹੁਣ ਮੇਰੇ ਨਾਲ ਦੇ ਕਾਫੀ ਲੋਕ ਹੈ ਜੋ ਕਹਿੰਦੇ ਸਾਨੂੰ ਰੀਲਸ ਬਣਾਉਣੀ ਹੈ, ਮੈਂ ਕਹਿੰਦੀ ਹਾਂ ਅੱਜ ਤੋਂ ਸ਼ੁਰੂ ਕਰੋ, ਐਟਲੀਸਟ ਸਟਾਰਟ। ਜੋ ਵੀ ਹੈਗਾ ਜੇ ਤੁਹਾਨੂੰ ਕੁਝ ਬਣਾਉਣਾ, ਉਸਦਾ ਰੋ ਮਟੀਰੀਅਲ ਬਸ ਅੱਜ ਹੀ ਮੰਗਵਾ ਲਓ। ਇੱਦਾਂ ਨਹੀਂ ਕਿ ਮੈਂ ਕੱਲ੍ਹ ਕਰਾਂਗੀ, ਫਿਰ ਨਹੀਂ ਕਦੀ ਹੋ ਸਕਦਾ। ਜੇ ਕੁਝ ਬਣਾਉਣਾ ਤਾਂ ਉਸਦੀ ਕਲਾਸਿਸ ਲੈਣੀ ਸ਼ੁਰੂ ਕਰ ਦਿਓ। ਇੱਦਾਂ ਕਿਸੇ ਦੀ ਵੇਟ ਨਹੀਂ ਕਰਨੀ, ਆਪਣੀ ਲਾਈਫ ਜੀਣ ਲਈ ਕਿਸੇ ਦੀ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਇੰਡੀਵਿਜੁਅਲਿਟੀ ਹੈ ਅਤੇ ਤੁਹਾਨੂੰ ਫਰੀਡਮ ਰੱਬ ਨੇ ਦਿੱਤਾ, ਅਤੇ ਫਿਰ ਹੁਣ ਕਿਸੇ ਹੋਰ ਤੋਂ ਕਿਉਂ ਮੰਗਣਾ?
0: ਇੱਕ ਬਹੁਤ ਹੀ ਡੇਅਰਿੰਗ ਸਟੈਪ ਵੀ ਹੁੰਦਾ।
1: ਹਾਂਜੀ ਬਿਲਕੁਲ,
0: ਆਪਣੇ ਲਈ ਆਵਾਜ਼ ਬੁਲੰਦ ਕਰਨੀ।
1: ਹਾਂਜੀ ਬਿਲਕੁਲ
0: ਜੀ, ਅਤੇ ਜੇਕਰ ਅਸੀਂ ਆਪਣੇ ਲਈ ਕਦਮ ਚੁੱਕਦੇ ਹਾਂ ਤਾਂ ਫਿਰ ਅਸੀਂ ਖੁਦ ਬਖੁਦ ਆਪਣੇ ਲਈ ਅਤੇ ਦੂਸਰਿਆਂ ਦੇ ਲਈ ਬਹੁਤ ਵੱਡੀ ਹੈਲਪ ਬਣ ਸਕਦੇ ਹਾਂ।
1: ਆਪਣੇ ਬੱਚਿਆਂ ਲਈ ਉਹ ਤੁਸੀਂ ਐਗਜ਼ਾਮਪਲ ਸੈੱਟ ਕਰੋਗੇ।
0: ਜੀ
1: ਹਾਂਜੀ, ਜਿੱਦਾਂ ਹੁਣ ਮੈਂ ਛੋਟੀ ਸੀਗੀ ਅਤੇ ਮੈਨੂੰ ਪਤਾ ਸੀ ਮੈਂ ਵੱਡੇ ਹੋ ਕੇ ਕੰਮ ਹੀ ਕਰਨਾ, ਕਿਉਂਕਿ ਮੇਰੇ ਮੰਮਾ ਵਰਕਿੰਗ ਸੀਗੇ, ਮੇਰੇ ਲਈ ਨੋਰਮਲ ਹੀ ਨਹੀਂ ਹੈ ਘਰ ਬੈਠਣਾ।
0: ਜੀ
1: ਹਾਂਜੀ,
0: ਘਰ ਦੇ ਵਿੱਚ ਤੁਸੀਂ ਮਤਲਬ ਇਸ ਤਰ੍ਹਾਂ ਦਾ ਮਾਹੌਲ ਦੇਖਿਆ ਕਿ ਸਾਰੇ ਕੰਮ 'ਤੇ ਜਾ ਰਹੇ ਨੇ ਅਤੇ ਕੋਈ ਫ੍ਰੀ ਨਹੀਂ ਹੈ।
1: ਹਾਂਜੀ ਬਿਲਕੁਲ,
0: ਅਤੇ ਇਸ ਲਈ ਕਹਿੰਦੇ ਨੇ ਕਿ ਬੱਚੇ ਆਪਣੇ ਮਾਂ ਬਾਪ ਨੂੰ ਦੇਖ ਕੇ ਸਿੱਖਦੇ।
1: ਬਿਲਕੁਲ
0: ਜੀ, ਡਾਕਟਰ ਸ਼ੀਨਮ ਜੀ, ਹੁਣ ਆਖਿਰ ਦੇ ਵਿੱਚ ਅਸੀਂ ਇਹ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਤੁਸੀਂ ਦੱਸਿਆ ਕਿ ਜਿਹੜੇ ਸਾਡਾ ਪੈਸ਼ਨ ਹੈ ਉਸਨੂੰ ਕਰਨ ਦੀ ਸਾਨੂੰ ਫਰੀਡਮ ਪਰਮਾਤਮਾ ਨੇ ਦਿੱਤੀ ਹੈ।
1: ਹਾਂਜੀ,
0: ਆਪਣੀ ਲਾਈਫ ਨੂੰ ਜਿਉਣ ਦੀ ਖੁੱਲ੍ਹੀ ਤਰ੍ਹਾਂ ਜੀਣ ਦਾ ਇਹ ਹੱਕ ਸਾਨੂੰ ਉਸ ਪਰਮਾਤਮਾ ਨੇ ਦਿੱਤਾ ਹੈ। ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਰੋਕਦੀ ਹੈ ਅਕਸਰ ਮਹਿਲਾਵਾਂ ਨੂੰ ਖਾਸ ਤੌਰ 'ਤੇ, ਜਿਸ ਦੇ ਕਾਰਨ ਅਸੀਂ ਆਪਣੇ ਸ਼ੌਕ ਨੂੰ ਸਮਾਂ ਨਹੀਂ ਦੇ ਪਾਉਂਦੇ?
1: ਬੇਸਿਕਲੀ ਉਹਨਾਂ ਨੂੰ ਫੈਮਿਲੀ ਤੋਂ ਡਰ ਲੱਗਦਾ ਹੈ, ਫੈਮਿਲੀ ਤੋਂ ਪਰਮਿਸ਼ਨ ਦਾ ਡਰ ਲੱਗਦਾ ਹੈ, ਮੈਨੂੰ ਸਭ ਤੋਂ ਜ਼ਿਆਦਾ ਆਹੀ ਲੱਗਦਾ ਹੈ। ਬੇਸਿਕਲੀ ਗਰਲਸ ਨੂੰ ਆਪਣੀ ਵੁਮੈਨ ਨੂੰ ਆਪਣੀ ਆਵਾਜ਼ ਉਠਾਉਣੀ ਪਏਗੀ ਕਿਸੇ ਨਾ ਕਿਸੇ ਦਿਨ। ਲੜਾਈ ਸਭ ਦੀ ਮਤਲਬ ਆਪਣੀ ਆਪਣੀ ਹੈ, ਬਟ ਕਰਨਾ ਹੀ ਪਏਗਾ, ਕਿਉਂਕਿ ਅਸੀਂ ਆਜ਼ਾਦ ਹੋਣਾ ਹੈ। ਤਾਂ ਹੀ ਕਹਿੰਦੇ ਆ ਕੁਛ ਇੰਡੀਪੈਂਡੈਂਸ ਡੇ ਵਾਲੇ ਦਿਨ ਕਹਿੰਦੇ ਨਾ ਕਿ ਹੈਪੀ ਇੰਡੀਪੈਂਡੈਂਸ ਡੇ ਟੂ ਮੈਨ ਐਂਡ ਨੋਟ ਟੂ ਵੁਮੈਨ।
0: ਜੀ
1: ਹਾਂਜੀ, ਸਾਨੂੰ ਬਸ ਆਜ਼ਾਦ ਹੋਣ ਦੀ ਜ਼ਰੂਰਤ ਹੈ।
0: ਬਿਲਕੁਲ ਜੀ,
1: ਇਕੁਆਲਿਟੀ ਦੀ ਜ਼ਰੂਰਤ ਹੈ।
0: ਜਿਸ ਤਰ੍ਹਾਂ ਤੁਸੀਂ ਇੱਕ ਬਹੁਤ ਹੀ ਕ੍ਰੀਏਟਿਵ ਕੰਮ ਦੇ ਲਈ ਇੱਕ ਸਮਾਂ ਕੱਢਦੇ ਹੋ, ਅਸੀਂ ਅਕਸਰ ਇੰਝ ਕਰਦੇ ਹਾਂ ਕਿ ਆਪਣਾ ਸਮਾਂ ਬਹੁਤ ਰੀਲਸ ਦੇਖਣ ਦੇ ਵਿੱਚ ਜਾਂ ਫਿਰ ਇੰਝ ਗੱਲਬਾਤ ਦੇ ਵਿੱਚ ਵਿਅਰਥ ਕਰ ਦਿੰਦੇ ਹਾਂ। ਮੋਬਾਈਲ ਜਦੋਂ ਚੁੱਕਦੇ ਹਾਂ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹ ਸਮਾਂ ਕਦੋਂ ਗੁਜ਼ਰ ਗਿਆ, ਅਤੇ ਉਹ ਸਮਾਂ ਕਿਤੇ ਚੰਗੀ ਜਗ੍ਹਾ ਵੀ ਯੂਜ਼ ਹੋ ਸਕਦਾ ਸੀ।
1: ਬਿਲਕੁਲ, ਉਹੀ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਅਸੀਂ ਰੀਲਸ ਵਿੱਚ ਵੇਸਟ ਕਰ ਦਿੰਦੇ ਹਾਂ ਟਾਈਮ, ਉਹ ਤਾਂ ਬਿਲਕੁਲ ਵੇਸਟੇਜ ਆਫ ਟਾਈਮ ਹੈ। ਗੌਸਿਪ ਵਿੱਚ ਬਿਲਕੁਲ ਵੇਸਟੇਜ ਆਫ ਟਾਈਮ ਹੈ। ਬਸ ਪ੍ਰੋਡਕਟੀਵਿਟੀ ਕੁਛ ਕਰੋ ਫਿਰ ਅੱਗੇ ਵਧੋ।
0: ਤੁਹਾਡਾ ਕਦੇ ਮਨ ਨਹੀਂ ਕੀਤਾ ਕਿ ਬੈਠ ਕੇ ਆਰਾਮ ਦੇ ਨਾਲ ਰੀਲਸ?
1: ਮੈਂ ਵਿੱਚ ਵਿੱਚ ਟਾਈਮ ਵੇਸਟ ਕਰ ਲੈਂਦੀ ਹਾਂ, ਬਟ ਮੈਨੂੰ ਹੁੰਦਾ ਮੈਂ 6 ਵਜੇ ਤੋਂ ਬਾਅਦ ਕੋਈ ਕੰਮ ਦੱਸੋ, ਮੈਂ ਵੇਸਟ ਨਹੀਂ ਕਰਨਾ ਚਾਹੁੰਦੀ। ਈਵਨ ਮੇਰੇ ਹਸਬੈਂਡ ਨੇ ਇੱਕ ਵਾਰ ਕਿਹਾ ਸੀ ਕਿ ਮੇਰੇ ਨਾ ਸ਼ੋਰੂਮ ਆ ਜਾਇਆ ਕਰ, ਕਿ ਮੇਰਾ ਥੋੜ੍ਹਾ ਕੰਮ ਕੱਟੇਗਾ, ਮੈਂ ਅਗਲੇ ਦਿਨ ਪਹੁੰਚ ਗਈ। ਮੈਨੇ ਕਿਹਾ ਦੱਸੋ ਕੰਮ, ਕਹਿੰਦੇ ਮੈਂ ਤਾਂ ਮਜ਼ਾਕ ਕਰ ਲਿਆ ਸੀ। ਮੈਂ ਕਿਹਾ ਮੈਨੂੰ ਕੰਮ ਚਾਹੀਦਾ, ਤੁਸੀਂ ਦੱਸੋ।
0: ਬਹੁਤ ਵਧੀਆ ਗੱਲ ਹੈ, ਇਹੋ ਜਿਹੀ ਐਨਰਜੀ ਹਰ ਇੱਕ ਔਰਤ ਦੇ ਅੰਦਰ ਹੋਵੇ, ਇਹ ਜਜ਼ਬਾ ਹੋਵੇ, ਉਸਦੇ ਲਈ ਖੁੱਲ੍ਹਾ ਆਸਮਾਨ ਹੈ, ਕੁਝ ਵੀ ਕਰ ਸਕਦੀ ਹੈ। ਅਤੇ ਤੁਹਾਡੇ ਫਿਊਚਰ ਪਲੈਨਸ ਕੁਛ ਨੇ ਕੁਛ ਇਸ ਆਰਟ ਨੂੰ ਲੈ ਕੇ ਖਾਸ ਤੌਰ 'ਤੇ?
1: ਐਗਜ਼ੀਬਿਸ਼ਨ ਜੀ ਫੋਰ ਨਾਓ, ਜੇ ਹੋਰ ਕੋਈ ਮੈਂ ਕਲਾਸਿਸ ਲਗਾਉਣਾ ਚਾਹਾਂਗੀ ਮੈਂ ਕਰਾਂਗੀ, ਹੋਰ ਅੱਗੇ ਵਧਣਾ ਬਸ।
0: ਜੀ
1: ਹਾਂਜੀ, ਰੁਕਣ ਨਹੀਂ ਦੇਣਾ ਕਿਸੇ ਕਰਕੇ, ਨਹੀਂ ਮੈਂ ਰੁਕਣ ਦੇਣਾ ਹੁਣ।
0: ਮਤਲਬ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ?
1: ਹਾਂਜੀ, ਮੈਨੂੰ ਕੋਈ ਨਹੀਂ ਰੋਕ ਸਕਦਾ, ਮੇਰੇ ਹਸਬੈਂਡ ਨੂੰ ਵੀ ਪਤਾ, ਹੁਣ ਉਹ ਕਹਿੰਦੇ ਜਾ ਜੋ ਕਰਨਾ ਕਰ ਉੜ।
0: ਜੀ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਸੁਪਨੇ ਸਾਕਾਰ ਹੋਣ, ਅਤੇ ਤੁਸੀਂ ਜੋ ਵੀ ਤੁਹਾਡੇ ਹੱਥ ਦੇ ਵਿੱਚ ਆਰਟ ਹੈ ਇਹ ਬਹੁਤ ਜ਼ਿਆਦਾ ਵੱਧਦਾ ਜਾਏ, ਕਿਉਂਕਿ ਆਰਟ ਦੀ ਕੋਈ ਸੀਮਾ ਨਹੀਂ ਹੈ। ਤੁਸੀਂ ਇਸ ਨੂੰ ਲਗਾਤਾਰ ਜੇਕਰ ਕਰਦੇ ਰਹੋਗੇ ਤਾਂ ਕੁਛ ਨਵਾਂ ਸਿਰਜਦੇ ਜਾਓਗੇ, ਸਮਾਜ ਨੂੰ ਕੁਛ ਨਵਾਂ ਦਿੰਦੇ ਜਾਓਗੇ, ਬਹੁਤ ਸਾਰੀਆਂ ਕਲਾਵਾਂ ਤੁਹਾਡੇ ਹੱਥ ਵਿੱਚ ਹੋਣ, ਅਤੇ ਨਾਲ ਹੀ ਤੁਸੀਂ ਮਰੀਜ਼ਾਂ ਦੀ ਵੀ ਸੇਵਾ ਕਰਦੇ ਰਹੋ।
1: ਥੈਂਕ ਯੂ ਜੀ, ਥੈਂਕ ਯੂ,
0: ਬਹੁਤ ਬਹੁਤ ਸ਼ੁਕਰੀਆ ਡਾਕਟਰ ਸ਼ੀਨਮ ਜੀ, ਤੁਸੀਂ ਅੱਜ ਸਾਡੇ ਨਾਲ ਪ੍ਰੋਗਰਾਮ 'ਚ ਆਏ, ਸਾਡੇ ਨਾਲ ਗੱਲਬਾਤ ਕੀਤੀ। ਥੈਂਕ ਯੂ ਸੋ ਮਚ।
1: ਥੈਂਕ ਯੂ।

0: ਜੁੜੇ ਹੋਏ ਸੀ, ਜਿੱਥੇ ਡਾਕਟਰ ਸ਼ੀਨਮ ਵਾਧਮਾਹੋਰਾ ਦੇ ਨਾਲ ਗੱਲਬਾਤ ਕਰ ਰਹੇ ਸੀ ਸਾਡੇ ਐਂਕਰ ਪੂਨਮ। ਬਹੁਤ ਵਧੀਆ ਗੱਲਬਾਤ, ਔਰ ਉਹਨਾਂ ਨੇ ਹੱਥੀ ਕਲਾ ਦੀ ਜੋ ਗੱਲਬਾਤ ਕੀਤੀ ਨਾ, ਵਾਕਈ ਬਹੁਤ ਮਜ਼ਾ ਆਇਆ। ਔਰ ਤੁਸੀਂ ਮੰਨੋਗੇ ਕੋਮਲ ਕਿ ਅੱਜ ਹੱਥੀ ਕਲਾ ਦੀ ਜਿਹੜੀ ਗੱਲ ਕਰ ਰਹੀ ਹੈ, ਅਸੀਂ ਸਾਡੇ ਵਿਰਸੇ ਦੇ ਵਿੱਚ ਬਹੁਤ ਕੁਛ ਦੱਸਣਾ।
1: ਜੀ ਬਿਲਕੁਲ, ਅਤੇ ਸਾਡੇ ਵਿਰਸੇ 'ਚ ਅਸੀਂ ਬਹੁਤ ਕੁਛ ਦੱਸਾਂਗੇ। ਪਹਿਲੇ ਸਰੋਤਿਆਂ ਨੂੰ ਇੱਕ ਗੀਤ ਸੁਣਾ ਦੀਏ।
0: ਜੀ

0: जी, बहुत खूबसूरत गीत सी। ते इस गीत दे नाल नाल एक बहुत ही खास गल है जिहड़ी अपने श्रोतियां नाल ते खास कर तुहाडे नाल वी मैं शेयर करना चाहुंदी आ कि साडी सरकार ना समय समय ते बहुत सारे ऐसे प्रावधान लैके आंदी है, बहुत सारियां ऐसी सहूलतां दिंदी है आम आदमी नूं ताकि उहदी जिंदगी होर सुखावी हो सके और साडे देश की तरक्की होए, साडे देश का ढांचा जिहड़ा है होर मजबूत बने आर्थिक पक्खों या होर भी किसी भी पक्खों। ते इहदे वास्ते कई तरह के प्रावधान लियाए जांदे ने। ते हुण एक खास सीरीज जिहड़ी उह लिखी गई है जन सेवा तों देश सेवा तक। ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਇਹਦਾ ਖਾਸ ਮਤਲਬ ਕੀ ਹੈ ਕਿ ਪੂਰਵ ਉੱਤਰ ਜਿਹੜਾ ਭਾਰਤ ਹੈ ਨਾ ਉਹਨੂੰ ਕਿਸ ਤਰੀਕੇ ਨਾਲ ਆਪਣੇ ਬਾਕੀ ਦੇਸ਼ ਦੇ ਨਾਲ ਮਿਲਾਇਆ ਜਾਏ, ਉਹਦੀ ਹੋਰ ਤਰੱਕੀ ਕੀਤੀ ਜਾਏ। ਇਹਦੇ ਵਿੱਚ ਅਸਮ, ਮੇਘਾਲਿਆ, ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਸਿੱਕਿਮ ਇਹ ਸਾਰੇ ਜਿਹੜੇ ਪ੍ਰਦੇਸ਼ ਨੇ ਇਹਦੇ ਵਿੱਚ ਸ਼ਾਮਿਲ ਨੇ। ਅਤੇ ਇਹਨਾਂ ਦੇ ਵਿੱਚ ਜਿਹੜੀ ਉਲੀਕੀ ਗਈ ਹੈ ਨਾ ਸਰਕਾਰ ਵੱਲੋਂ ਬਹੁਤ ਸਾਰੇ ਪ੍ਰਾਵਧਾਨ ਬਣਾਏ ਜਾ ਰਹੇ ਨੇ ਤਾਂ ਕਿ ਇਹਨਾਂ ਦੇ ਵਿੱਚ ਹੋਰ ਬਿਹਤਰੀ ਕੀਤੀ ਜਾ ਸਕੇ, ਇਹਨਾਂ ਦੇ ਵਿੱਚ ਵਿਕਾਸ ਕੀਤਾ ਜਾ ਸਕੇ ਅਤੇ ਬਿਹਤਰ ਸੜਕਾਂ, ਬਿਹਤਰ ਪਰਿਵਹਨ ਅਤੇ ਸ਼ਿਕਸ਼ਾ ਦਾ ਵਿਸਤਾਰ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਹੋਵੇ, ਸਵਾਸਥ ਸੁਵਿਧਾਵਾਂ ਦਿੱਤੀਆਂ ਜਾਣ, ਰੋਜ਼ਗਾਰ ਦੇ ਨਵੇਂ ਨਵੇਂ ਅਵਸਰ ਪੈਦਾ ਕੀਤੇ ਜਾਣ, ਪ੍ਰਯਟਨ ਦਾ ਵਿਕਾਸ ਕੀਤਾ ਜਾਏ, ਕ੍ਰਿਸ਼ੀ ਤੇ ਬਾਗਬਾਨੀ ਜਿਹੜੀ ਹੈ ਇਹਨਾਂ ਨੂੰ ਵਧਾਇਆ ਜਾਏ ਔਰ ਹਸਤ ਸ਼ਿਲਪ, ਹਸਤ ਕਲਾ ਤੇ ਹੋਰ ਵੀ ਕਈ ਮਹਿਲਾਵਾਂ ਨੂੰ ਖਾਸ ਕਰ ਕਿਸ ਤਰ੍ਹਾਂ ਅੱਗੇ ਵਧਾਇਆ ਜਾਏ, ਆਰਥਿਕ ਸਸ਼ਕਤੀਕਰਨ ਦਿੱਤਾ ਜਾਏ, ਉਹਨਾਂ ਜਿਹੜੇ ਹੱਥਾਂ ਨਾਲ ਕੰਮ ਕਰਦੀਆਂ ਨੇ ਉਹਨਾਂ ਨੂੰ ਹੋਰ ਜ਼ਿਆਦਾ ਸੁਵਿਧਾਵਾਂ ਦੇ ਕੇ ਉਹਨਾਂ ਨੂੰ ਅੱਗੇ ਵਧਾਇਆ ਜਾਏ ਤਾਂ ਕਿ ਸਾਡਾ ਦੇਸ਼ ਜਿਹੜਾ ਹੈ ਉਹ ਹਰ ਇੱਕ ਦਾ ਹੱਥ ਫੜ ਕੇ ਅੱਗੇ ਵਧੇ, ਕੋਈ ਪਿੱਛੇ ਨਾ ਰਹਿ ਜਾਏ।
1: ਬਿਲਕੁਲ ਕੋਮਲ, ਤੁਸੀਂ ਗੱਲ ਸਹੀ ਕਿ ਇਹ ਭਾਰਤ ਦਾ ਜਿਹੜਾ ਉੱਤਰ ਪੂਰਵੀ ਖੇਤਰ ਹੈ ਨਾ ਆਪਣੀ ਕੁਦਰਤੀ ਸੁੰਦਰਤਾ, ਅਮੀਰ ਸੱਭਿਆਚਾਰ ਤੇ ਵਿਭਿੰਨਤਾ ਲਈ ਮਸ਼ਹੂਰ ਹੈ।
0: ਬਿਲਕੁਲ,
1: ਸੋ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਕਿ ਵਿਕਾਸ ਕਰਨ ਵਾਸਤੇ ਸਰਕਾਰ ਸਮੇਂ ਸਮੇਂ ਤੇ ਕੋਸ਼ਿਸ਼ਾਂ ਕਰਦੀ ਰਹਿੰਦੀ ਔਰ ਕਰਨੀ ਵੀ ਚਾਹੀਦੀਆਂ ਨੇ, ਪਰ ਵਿਕਾਸ ਦੇ ਨਾਲ ਕੁਦਰਤ ਦੀ ਰੱਖਿਆ ਵੀ ਉਨੀ ਜ਼ਰੂਰੀ ਹੈ। ਜੰਗਲਾਂ, ਦਰਿਆਵਾਂ, ਜੈਵ ਵਿਭਿੰਨਤਾ ਨੂੰ ਬਚਾਉਂਦੇ ਹੋਏ ਮਤਲਬ ਕਹਿ ਸਕਦੇ ਹੋ ਟਿਕਾਊ ਵਿਕਾਸ ਸੰਭਵ ਹੈ। ਸਥਾਨਕ ਸੱਭਿਆਚਾਰ, ਭਾਸ਼ਾਵਾਂ ਅਤੇ ਪਰੰਪਰਾ ਦਾ ਸਤਿਕਾਰ ਕਰਦੇ ਹੋਏ ਜ਼ਿੰਮੇਦਾਰ ਸੈਰ ਸਪਾਟੇ ਨੂੰ ਵਧਾਵਾ ਦੇਣਾ ਚਾਹੀਦਾ। ਇਸ ਤੋਂ ਇਲਾਵਾ ਸਰਕਾਰ, ਸਥਾਨਕ ਲੋਕ, ਨੌਜਵਾਨ ਅਤੇ ਉਦਯੋਗ ਜਦੋਂ ਮਿਲ ਕੇ ਕੰਮ ਕਰਨਗੇ ਨਾ ਤਾਂ ਵਿਕਾਸ ਦਾ ਲਾਭ ਹਰ ਵਰਗ ਤੱਕ ਪਹੁੰਚੇਗਾ। ਉੱਤਰ ਪੂਰਵ ਦਾ ਵਿਕਾਸ ਸਿਰਫ ਇਮਾਰਤਾਂ ਜਾਂ ਸੜਕਾਂ ਬਣਾਉਣ ਦਾ ਨਾਮ ਨਹੀਂ ਹੈ, ਇਹ ਲੋਕਾਂ ਦੀ ਜ਼ਿੰਦਗੀ ਸੁਧਾਰਨ, ਰੋਜ਼ਗਾਰ ਪੈਦਾ ਕਰਨ ਅਤੇ ਕੁਦਰਤ ਦੀ ਰੱਖਿਆ ਕਰਨ ਦਾ ਸੰਕਲਪ ਹੈ।
0: ਬਿਲਕੁਲ, ਅਤੇ ਮੈਨੂੰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਵਿਕਾਸ ਜਿਹੜਾ ਹੈ ਨਾ ਉਹ ਇਕਮੁੱਠ ਹੋ ਕੇ ਹੋਏ ਤਾਂ ਜ਼ਿਆਦਾ ਵਧੀਆ ਰਹਿੰਦਾ। ਜਦੋਂ ਇੱਕ ਸਾਈਡ ਦਾ ਵਿਕਾਸ ਹੋ ਜਾਏ ਦੂਜਾ ਪਾਸਾ ਪਿੱਛੇ ਛੱਡ ਕੇ ਅਸੀਂ ਅੱਗੇ ਨਹੀਂ ਵੱਧ ਸਕਦੇ, ਅਤੇ ਸਾਰੇ ਜਦੋਂ ਹੱਥ ਫੜ ਕੇ ਅੱਗੇ ਵੱਧਦੇ ਨੇ ਤਾਂ ਉਸ ਵਿਕਾਸ ਦੀ ਗੱਲ ਹੀ ਵੱਖਰੀ ਹੁੰਦੀ ਹੈ, ਉਹ ਪੂਰੇ ਦੇਸ਼ ਅਤੇ ਇੱਕ ਪੂਰੇ ਦੁਨੀਆ 'ਤੇ ਆਪਣੀ ਪਹਿਚਾਣ ਛੋੜ ਕੇ ਜਾਂਦਾ ਹੈ।
1: ਬਿਲਕੁਲ,
0: ਅਤੇ ਇਹ ਤਾਂ ਹੁਣ ਗੱਲਬਾਤ ਹੋ ਗਈ, ਅਤੇ ਮੈਨੂੰ ਹੁਣ ਜਿਹੜਾ ਅਗਲੀ ਵਨਗੀ ਉਹਦੇ ਵੱਲ ਚੱਲੀਏ।
1: ਬਿਲਕੁਲ ਸਹੀ ਹੈ, ਅਗਲੀ ਵਨਗੀ ਵੱਲ ਚੱਲਾਂਗੇ ਜੀ। ਅਸੀਂ ਜਾਣਾ ਹੈ ਸਾਡਾ ਵਿਰਸਾ। ਸਾਡਾ ਵਿਰਸਾ ਦੇ ਅੰਦਰ ਅੱਜ ਗੱਲ ਕਿਹਦੀ ਕਰ ਰਹੇ ਹੋ? ਅੱਜ ਗੱਲ ਕਰ ਰਹੇ ਹਾਂ ਅਸੀਂ ਦੋਵੇਂ ਜਾਣੇ। ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਸੀਗਾ ਕਿ ਉਡਾਰੀਆਂ ਪ੍ਰੋਗਰਾਮ ਦੇ ਵਿੱਚ ਜਿਵੇਂ ਸੀਨਮ ਜੀ ਹੋਰਾਂ ਨੇ ਦੱਸਿਆ ਸੀ ਕਿ ਹੱਥੀਂ ਕਿਰਤ ਕਰਦੇ ਨੇ, ਸੋ ਹੱਥੀਂ ਕਿਰਤ ਕਰਨ ਦੀ ਜਿਹੜੀ ਪਰੰਪਰਾ ਹੈ ਉਹ ਬਹੁਤ ਪੁਰਾਣੀ ਹੈ। ਪੰਜਾਬ ਦਾ ਅਮੀਰ ਸੱਭਿਆਚਾਰ ਇੱਥੋਂ ਦੀਆਂ ਪਾਰੰਪਰਿਕ ਕਢਾਈਆਂ ਅਤੇ ਬੁਣਤੀਆਂ ਵਿੱਚ ਸਾਫ਼ ਝਲਕਦਾ ਹੈ। ਸਦੀਆਂ ਤੋਂ ਪੰਜਾਬੀ ਔਰਤਾਂ ਆਪਣੇ ਘਰਾਂ ਵਿੱਚ ਬੈਠ ਕੇ ਸੂਈ ਧਾਗੇ ਅਤੇ ਸਿਲਾਈਆਂ ਨਾਲ ਅਜਿਹੀ ਕਲਾ ਸਿਰਜਦੀਆਂ ਆਈਆਂ ਨੇ ਜੋ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇੱਥੇ ਪੰਜਾਬ ਦੀਆਂ ਮੁੱਖ ਕਢਾਈਆਂ ਅਤੇ ਬੁਣਤੀਆਂ ਦਾ ਜੋ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਤੁਹਾਨੂੰ ਦੱਸ ਦਿੰਦੇ ਹਾਂ। ਫੁਲਕਾਰੀ, ਬਾਗ, ਚੋਪ, ਸ਼ੁਬਰ, ਤਿਲ ਪੱਤਰਾ। ਸੋ ਕੋਮਲ, ਫੁਲਕਾਰੀ ਤੁਸੀਂ ਜਾਣਦੇ ਹੋ ਕੀ ਹੁੰਦੀ ਹੈ ਫੁਲਕਾਰੀ?
0: ਬਿਲਕੁਲ, ਕਿਉਂ ਨਹੀਂ ਜਾਣਦੇ? ਪੰਜਾਬ ਵਿੱਚ ਕੋਈ ਰਵੇ ਤੇ ਉਹਨੂੰ ਫੁਲਕਾਰੀ ਨਾ ਪਤਾ ਹੋਵੇ, ਇਹ ਕਿਵੇਂ ਹੋ ਸਕਦਾ? ਫੁਲਕਾਰੀ ਜਿਹੜੀ ਹੁੰਦੀ ਨਾ ਫੁੱਲਾਂ ਦੀ ਕਾਰੀਗਰੀ ਹੁੰਦੀ ਹੈ, ਇਹ ਰੇਸ਼ਮੀ ਧਾਗੇ ਨਾਲ ਕੀਤੀ ਜਾਂਦੀ ਹੈ। ਕਢਾਈ ਜ਼ਿਆਦਾਤਰ ਕੱਪੜੇ ਤੇ ਦੁਪੱਟਿਆਂ ਤੇ ਕੀਤੀ ਜਾਂਦੀ ਹੈ, ਕਈ ਵਾਰੀ ਚਾਦਰਾਂ ਵੀ ਬਣਾਈਆਂ ਜਾਂਦੀਆਂ ਨੇ। ਇਹਨਾਂ ਤੇ ਫੁੱਲ, ਪੱਤੀਆਂ, ਬੇਲ, ਪਕਸ਼ੀ ਔਰ ਕਈ ਤਰ੍ਹਾਂ ਦੇ ਸ਼ੇਪ ਬਣਾਈਆਂ ਜਾਂਦੀਆਂ ਨੇ। ਤੇ ਇਹ ਜਿਹੜੀ ਫੁਲਕਾਰੀ ਹੁੰਦੀ ਹੈ ਨਾ ਉਹ ਐਵੇਂ ਦੀ ਹੁੰਦੀ ਹੈ ਤੇ ਕੱਪੜਾ ਉਹਦੇ ਚ ਦਿਖਦਾ ਹੀ ਨਹੀਂ, ਇਸ ਤਰੀਕੇ ਦੀ ਕਢਾਈ ਹੁੰਦੀ ਹੈ। ਪੂਰੇ ਕੱਪੜੇ ਦੇ ਉੱਤੇ ਪੂਰੀ ਤਰ੍ਹਾਂ ਅਲੱਗ ਅਲੱਗ ਰੰਗ ਨਾਲ ਸਜਾਈ ਜਾਂਦੀ ਹੈ ਤੇ ਨੀਚੇ ਜਿਹੜਾ ਕੱਪੜਾ ਪਲੇਨ ਹੈ ਕਿ ਪ੍ਰਿੰਟ ਹੈ ਤੁਸੀਂ ਸਮਝ ਹੀ ਨਹੀਂ ਸਕਦੇ। ਤੇ ਫੁਲਕਾਰੀ ਦਾ ਜਿਹੜਾ ਖਾਸ ਰੂਪ ਹੈ ਨਾ ਉਹ ਦੇਖਣ ਨੂੰ ਮਿਲਦਾ ਹੈ, ਖਾਸ ਕਰਕੇ ਕੋਈ ਵੱਡੇ ਵੱਡੇ ਫੰਕਸ਼ਨ ਵਿੱਚ ਜਾਂ ਵਿਆਹ ਸ਼ਾਦੀਆਂ 'ਤੇ ਜਦੋਂ ਫੁਲਕਾਰੀਆਂ ਜਿਹੜੀਆਂ ਨੇ ਉਹ

0: ਜੀ ਦੇਖੋ ਕੋਮਲ, ਜਿਹੜੀਆਂ ਫੁਲਕਾਰੀਆਂ ਨਾ ਇਹ ਯਾਦਾਂ ਬਣ ਜਾਂਦੀਆਂ ਨੇ। ਗੀਤ ਦੇ ਵਿੱਚ ਬੜਾ ਸੋਹਣਾ ਕਿਹਾ ਕਿ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਯਾਦ ਸੋਹਣੀ ਹੈ ਤੇਰੀ ਆਏ। ਸੋ ਬਹੁਤ ਹੀ ਸੋਹਣੀ ਕਢਾਈ ਹੈ ਫੁਲਕਾਰੀ, ਜਿਹਦੇ ਵਿੱਚ ਤਿਲ ਪੱਤਰਾਂ ਦੇ ਬਾਰੇ ਮੈਂ ਗੱਲ ਕਰਨ ਲੱਗੀ ਹਾਂ। ਇਸ ਵਿੱਚ ਕਢਾਈ ਬਹੁਤ ਵਿਰਲੀ ਹੁੰਦੀ ਹੈ, ਜਿਵੇਂ ਕੱਪੜੇ 'ਤੇ ਤਿਲ ਖਿਲਰੇ ਹੋਣ। ਸੋ ਇਹ ਕਢਾਈ ਜਿਹੜੀ ਹੈ ਨਾ ਵਿਰਲੀ ਹੁੰਦੀ ਹੈ, ਪਰ ਫੁਲਕਾਰੀ ਦਾ ਇਹਦੇ ਵਿੱਚ ਬੜਾ ਸੋਹਣਾ ਰੂਪ ਹੁੰਦਾ। ਅਸੀਂ ਦੱਸਿਆ ਬਾਗ, ਚੋਪ, ਸੁਬਰ ਬਾਰੇ, ਅਤੇ ਤਿਲ ਪੱਤਰਾ ਵੀ ਉਹਨਾਂ ਦੇ ਵਿੱਚੋਂ ਜਿਹੜੀ ਹੈ ਫੁਲਕਾਰੀ ਦੀ ਹੀ ਇੱਕ ਕਿਸਮ ਹੈ
1: ਜੀ। ਅਤੇ ਫੁਲਕਾਰੀ ਦੀ ਜਿਹੜੀ ਹੋਰ ਬਹੁਤ ਸਾਰੀਆਂ ਤਰੀਕੇ ਨੇ, ਬਹੁਤ ਅਲੱਗ ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੈ। ਇਹਨਾਂ 'ਚੋਂ ਇੱਕ ਜਿਹੜਾ ਹੈਗਾ ਉਹ ਹੁੰਦਾ ਹੈ ਸੈਂਚੀ। ਸੈਂਚੀ ਇੱਕ ਐਸੀ ਸ਼ੈਲੀ ਹੈ ਫੁਲਕਾਰੀ ਦੀ, ਇੱਕ ਐਸਾ ਤਰੀਕਾ ਹੈ ਜਿਹਦੇ 'ਚ ਲੋਕ ਜੀਵਨ ਨੂੰ ਦਿਖਾਇਆ ਜਾਂਦਾ ਹੈ, ਜਿਵੇਂ ਕਿਸਾਨਾਂ ਦੇ ਬਣਾਈਆਂ ਗਈਆਂ ਮੂਰਤੀਆਂ, ਜਾਂ ਫਿਰ ਖੇਤ ਦੇ, ਜਾਂ ਫਿਰ ਪੇੜ ਪੌਦੇ, ਇਸ ਤਰ੍ਹਾਂ ਦੀਆਂ ਚੀਜ਼ਾਂ, ਪਸ਼ੂ ਪਕਸ਼ੀ, ਘੋੜੇ, ਹਾਥੀ, ਔਰ ਵਿਆਹ ਦੇ ਵਿੱਚ ਜਿਵੇਂ ਕਈ ਵਾਰੀ ਦੁੱਲਾ ਦੁਲਹਨ ਹੀ ਬਣਾ ਦਿੱਤੇ ਜਾਂਦੇ ਨੇ ਕਢਾਈ ਨਾਲ ਕੱਢ ਕੇ। ਬਹੁਤ ਹੀ ਸੁੰਦਰ ਰੰਗਾਂ ਦੇ ਨਾਲ ਇਹਨੂੰ ਸਜਾਇਆ ਜਾਂਦਾ ਹੈ, ਅਤੇ ਵਿੱਚ ਗੋਲਡਨ ਔਰ ਸਿਲਵਰ ਕਲਰ ਦੇ ਜਦੋਂ ਵਰਤੋਂ ਕੀਤੀ ਜਾਂਦੀ ਉਹ ਬਹੁਤ ਹੀ ਸੁੰਦਰ ਲੱਗਦੀ ਹੈ। ਅਤੇ ਇਹਦੇ 'ਚ ਜਿਹੜੇ ਵਿਆਹ ਦੇ ਦ੍ਰਿਸ਼ ਜਿਹੜੇ ਨੇ ਉਹ ਉਵੇਂ ਦੇ ਉਵੇਂ ਘੇਰੇ ਜਾਂਦੇ ਨੇ, ਪਰ ਜਿਹੜਾ ਪਿੰਡਾਂ ਦਾ ਜੀਵਨ ਕਿਵੇਂ ਦਾ ਹੈ ਉਹ ਦਿਖਾਇਆ ਜਾਂਦਾ ਹੈ। ਮੇਲੇ, ਤਿਉਹਾਰ ਔਰ ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਕਈ ਐਸੀਆਂ ਚੀਜ਼ਾਂ ਸੇਮ ਉਵੇਂ ਹੀ ਉਕੇਰੀਆਂ ਜਾਂਦੀਆਂ ਨੇ ਉਸ ਕੱਪੜੇ 'ਤੇ, ਸਾੜੀ 'ਤੇ, ਜਾਂ ਚੁੰਨੀ 'ਤੇ, ਜਾਂ ਜਿਹਦੇ ਉੱਤੇ ਵੀ ਬਣਾਉਣਾ ਚਾਹੁੰਦੇ ਨੇ, ਕਈ ਵਾਰੀ ਚਾਦਰਾਂ 'ਤੇ ਵੀ। ਔਰ ਇਹ ਲੋਕ ਜੀਵਨ ਦਾ ਇੱਕ, ਮੈਂ ਕਹਾਂਗੀ, ਚਿੱਤਰ ਜਿਹੜਾ ਹੈ ਉਹ ਦਿਖਾਇਆ ਜਾਂਦਾ ਹੈ, ਔਰ ਉਹਨੂੰ ਪੂਰਾ ਦਾ ਪੂਰਾ ਜਿਹੜਾ ਹੈ ਉਹ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਐਵੇਂ ਲੱਗਦਾ ਆਪਾਂ ਸਾਹਮਣੇ ਦੇਖ ਰਹੇ ਹਾਂ, ਔਰ ਉਹ ਬਹੁਤ ਹੀ ਖੂਬਸੂਰਤ ਲੱਗਦਾ।

0: ਜੇ ਵਸਦੇ ਵੇੜੇ ਪ੍ਰੋਗਰਾਮ ਸੁਣ ਰਹੇ ਹੋ ਤੇ ਸਾਡਾ ਵਿਰਸਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਉਸ ਦੇ ਬਾਰੇ ਅਸੀਂ ਦੱਸ ਰਹੇ ਹਾਂ ਕਿ ਇਹ ਕਿਸ ਤਰ੍ਹਾਂ ਸਾਡੇ ਵਿਰਸੇ ਦੇ ਵਿੱਚ ਕਢਾਈਆਂ ਦੀ ਮਹੱਤਤਾ ਸੀਗੀ ਜਿਹੜੀ ਪੰਜਾਬੀ ਪਰੰਪਰਿਕ ਕਢਾਈਆਂ ਤੇ ਬੁਣਤੀਆਂ ਕੀਤੀਆਂ ਜਾਂਦੀਆਂ ਸੀ। ਕੋਮਲ, ਤੁਹਾਨੂੰ ਦਸੂਤੀ ਦੇ ਬਾਰੇ ਪਤਾ? ਦਸੂਤੀ ਨਾ ਜ਼ਿਆਦਾਤਰ ਤੁਸੀਂ ਕਿਸੇ ਵੀ ਘਰ ਦੇ ਵਿੱਚ ਦੇਖੋਗੇ, ਤੁਹਾਨੂੰ ਦੇਖਣ ਨੂੰ ਮਿਲੇਗੀ। ਇਹ ਮੋਟੇ ਸੂਤੀ ਕੱਪੜੇ ਉੱਤੇ ਕਰੋਸ ਸਟਿਚ ਰਾਹੀਂ ਕੀਤੀ ਜਾਣ ਵਾਲੀ ਕਢਾਈ ਹੈ। ਇਸ ਨਾਲ ਜ਼ਿਆਦਾਤਰ ਮੇਜ਼ਪੋਸ਼, ਸਰਾਣੇ ਦੇ ਕਵਰ ਤੇ ਚਾਦਰਾਂ ਤਿਆਰ ਕੀਤੀਆਂ ਜਾਂਦੀਆਂ ਨੇ।
1: ਬਿਲਕੁਲ, ਤੇ ਇਹ ਜਿਹੜੀ ਕਢਾਈ ਹੈ ਨਾ ਕਈ ਚੀਜ਼ਾਂ ਤੇ ਕੀਤੀ ਜਾਂਦੀ ਹੈ, ਜਿਵੇਂ ਖੱਦਰ ਤੇ, ਖੇਸ ਤੇ। ਖੇਸ ਜਿਹੜੇ ਨੇ ਬੜੇ ਸੋਹਣੇ ਸੋਹਣੇ ਸਜਾਏ ਜਾਂਦੇ ਨੇ ਰੰਗ ਬਿਰੰਗੀਆਂ ਕਢਾਈਆਂ ਕਰਕੇ, ਔਰ ਅਲੱਗ ਅਲੱਗ ਪੈਟਰਨ ਧਾਰੀਆਂ ਬਣਾਈਆਂ ਜਾਂਦੀਆਂ ਨੇ, ਉਹਨਾਂ ਤੇ ਬਾਰਡਰ ਵੀ ਬਣਾਏ ਜਾਂਦੇ ਨੇ। ਇਸ ਤਰ੍ਹਾਂ ਹੀ ਦਰੀਆਂ, ਦਰੀਆਂ ਤੇ ਵੀ ਬੜੀ ਪਿਆਰੀ ਪਿਆਰੀ ਕਢਾਈ ਕੀਤੀ ਜਾਂਦੀ ਹੈ, ਔਰ ਉਹ ਵੀ ਬਹੁਤ ਸਜਾ ਕੇ ਇੱਕ ਅਲੱਗ ਹੀ ਉਹਨਾਂ ਨੂੰ ਸ਼ੇਪ ਔਰ ਜਿਹੜੀ ਸ਼ਕਲ ਦਿੱਤੀ ਜਾਂਦੀ ਹੈ। ਚਾਦਰਾਂ ਹੋ ਗਈਆਂ, ਔਰ ਸਰਦੀਆਂ ਦੇ ਵਿੱਚ ਜਿਹੜੀ ਇਹ ਉਹ ਬੁਣਾਈ ਕੀਤੀ ਜਾਂਦੀ ਉੱਨੀ ਧਾਗੇ ਨਾਲ, ਅਲੱਗ ਅਲੱਗ ਰੰਗ ਦੇ ਉੱਨੀ ਧਾਗਿਆਂ ਨਾਲ ਬੁਣਾਈ ਕੀਤੀ ਜਾਂਦੀ ਹੈ ਸ਼ੋਲਾਂ ਤੇ, ਕੰਬਲ ਤੇ, ਖੇਸ ਤੇ, ਗਰਮ ਚਾਦਰਾਂ ਤੇ, ਤਾਂ ਕਿ ਉਹ ਯੂਜ਼ ਕੀਤੀਆਂ ਹੋਈਆਂ ਬੜੀਆਂ ਸੋਹਣੀਆਂ ਲੱਗਣ ਔਰ ਸਾਰਿਆਂ ਤੋਂ ਵੱਖਰਾ ਨਜ਼ਰ ਆਉਣ। ਅਤੇ ਜਦੋਂ ਇਹ ਸਾਰੀਆਂ ਕਢਾਈਆਂ ਦੀ ਅਸੀਂ ਗੱਲ ਕਰਦੇ ਹਾਂ, ਇਹ ਸਾਰੀ ਹੱਥ ਦੀ ਮਹਾਰੀ ਹੁੰਦੀ ਹੈ ਕਿ ਜਦੋਂ ਆਪਾਂ ਹੱਥ ਨਾਲ ਬੜੇ ਸ਼ੌਂਕ ਨਾਲ ਜਿਹੜੀਆਂ ਨੇ ਸਾਡੇ ਭੈਣਾਂ ਇਹਨਾਂ ਨੂੰ ਕਿੱਤਾ ਵੀ ਬਣਾ ਲੈਂਦੇ ਨੇ।
0: ਬਿਲਕੁਲ,
1: ਇਹ ਸ਼ੌਂਕ ਅਲੱਗ ਚੀਜ਼ ਹੁੰਦੀ ਹੈ,
0: ਰੋਟੀ ਦਾ ਸਾਧਨ ਵੀ।
1: ਬਿਲਕੁਲ, ਜਦੋਂ ਇਹਨੂੰ ਕਿੱਤਾ ਬਣਾ ਲਿਆ ਜਾਂਦਾ ਹੈ ਅਤੇ ਇਹੀ ਜਿਹੜੀ ਇਹ ਸਾਡੇ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਜਾ ਕੇ ਵੀ ਧੂਮਾਂ ਪਾਉਂਦੀ ਹੈ, ਬਾਹਰੋਂ ਵੀ ਬਹੁਤ ਸਾਰੀ ਡਿਮਾਂਡ ਆਉਂਦੀ ਹੈ। ਅਤੇ ਜਿਹਨੂੰ ਵੀ ਇਹ ਕਾਰੀਗਰੀ ਆਉਂਦੀ ਹੈ ਅਗਰ ਉਹ ਕਿੱਤਾ ਨਹੀਂ ਬਣਾ ਰਿਹਾ ਤਾਂ ਬਣਾ ਸਕਦਾ ਹੈ, ਇਹਦੇ 'ਚ ਕੋਈ ਵੱਡੀ ਗੱਲ ਨਹੀਂ। ਬਸ ਜ਼ਰੂਰਤ ਕੀ ਹੈ ਕਿ ਅਸੀਂ ਉਸ ਲਾਈਨ 'ਤੇ ਅੱਗੇ ਚੱਲੀਏ, ਉਹਨੂੰ ਟੀਚਾ ਬਣਾਈਏ ਅਤੇ ਉਹਨੂੰ ਅੱਗੇ ਵਧੀਏ। ਜਦੋਂ ਅਸੀਂ ਇਹਨੂੰ ਟੀਚਾ ਬਣਾ ਕੇ ਅੱਗੇ ਵਧਾਂਗੇ ਤਾਂ ਇਹ ਸਾਡੀ ਕਮਾਈ ਦਾ ਬਹੁਤ ਵੱਡਾ ਸਾਧਨ ਜਿਹੜਾ ਹੈ ਉਹ ਸਾਬਿਤ ਹੋ ਜਾਂਦਾ ਹੈ।

0: ਜੀ, ਜਦੋਂ ਜ਼ਿਕਰ ਆਉਂਦਾ ਨਾ ਫੁਲਕਾਰੀ ਦਾ ਗੀਤਾਂ ਦੇ ਵਿੱਚ, ਵਾਕਈ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੁੜੀ ਹੋਏ ਗੀਤ ਜਦੋਂ ਅਸੀਂ ਸੁਣਦੇ ਹਾਂ ਯਾਦ ਆ ਜਾਂਦਾ। ਔਰ ਤੁਸੀਂ ਦੇਖੋ ਕਿ ਹਰ ਫੰਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਵਿਆਹ ਸ਼ਾਦੀ ਵਿੱਚ ਫੁਲਕਾਰੀ ਦੇ ਨਾਲ ਲਿੱਤੀਆਂ ਹੋਈਆਂ ਸੂਟ ਚੁੰਨੀਆਂ ਮਿਲ ਜਾਣਗੀਆਂ।
1: ਬਿਲਕੁਲ, ਅਤੇ ਸਾਡੇ ਵਿਰਸੇ 'ਚ ਅਸੀਂ ਕੁਛ ਨਾ ਕੁਛ ਐਸਾ ਲੈ ਕੇ ਆਉਂਦੇ ਹਾਂ ਜਿਹੜੇ ਸਾਡੀ ਪਿਛੋਕੜ ਨਾਲ ਜੁੜਿਆ ਹੋਇਆ ਹੁੰਦਾ, ਅਤੇ ਨਾਲੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਇਸ ਚੀਜ਼ ਨਾਲ ਆਉਣ ਵਾਲੀ ਜਨਰੇਸ਼ਨ ਨੂੰ, ਬੱਚਿਆਂ ਨੂੰ ਜੋੜਿਆ ਜਾਏ ਤਾਂ ਕਿ ਉਹਨਾਂ ਨੂੰ ਇਸ ਚੀਜ਼ਾਂ ਦਾ ਪਤਾ ਚੱਲੇ। ਅਤੇ ਮੈਨੂੰ ਇੱਕ ਹੋਰ ਖਾਸ ਗੱਲ, ਇੱਕ ਸੰਦੇਸ਼ ਹੈ ਸਾਡੇ ਸਰੋਤਿਆਂ ਲਈ, ਸਾਡੀਆਂ ਭੈਣਾਂ ਲਈ, ਕਿ ਆਪਾਂ ਸਾਫ਼ ਸਫਾਈ ਜ਼ਰੂਰ ਕਰਦੇ ਹਾਂ ਆਪਣੇ ਘਰ ਦੀ, ਪਰ ਆਲੇ ਦੁਆਲੇ ਦੀ ਵੀ ਸਾਫ਼ ਸਫਾਈ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਆਲੇ ਦੁਆਲੇ ਦੀ ਸਫਾਈ ਹੋਏਗੀ ਤਾਂ ਹੀ ਅਸੀਂ ਸਵਸਥ ਰਹਿ ਸਕਦੇ ਹਾਂ। ਕਿਉਂਕਿ ਬਾਹਰ ਜਿਹੜਾ ਕੂੜਾ ਅਸੀਂ ਇਕੱਠਾ ਕਰਦੇ ਹਾਂ ਨਾ ਆਪਣੇ ਘਰਾਂ ਚੋਂ ਕੱਢ ਕੇ, ਉਹਦੇ 'ਤੇ ਜਿਹੜੇ ਮੱਖੀ ਮੱਛਰ ਪੈਦਾ ਹੁੰਦੇ ਨੇ,
0: ਉਹ ਸਾਡੇ ਘਰ ਹੀ ਨੇ।
1: ਬਿਲਕੁਲ, ਉਹ ਸਾਨੂੰ ਹੀ ਬਿਮਾਰੀਆਂ ਦੇ ਕੇ ਜਾਂਦੇ ਨੇ, ਅਤੇ ਬਿਹਤਰ ਹੈ ਬਾਹਰ ਦੀ ਵੀ ਸਫਾਈ ਕੀਤੀ ਜਾਵੇ।
0: ਸੋ ਹੁਣ ਇਜਾਜ਼ਤ ਲੈਣੀ ਆ ਕੋਮਲ।
1: ਨਮਸਕਾਰ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਹੁਣ ਤੋਂ ਕੁਝ ਦੇਰ ਬਾਅਦ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਦੌਰਾਨ 1:40 ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ ਤੇ 1:50 ਤੇ ਉਰਦੂ ਚ ਖਬਰਾਂ। ਬਾਅਦ ਦੁਪਹਿਰ 2:30 ਦਾ ਸਮਾਂ ਰਹੇਗਾ ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਦਾ। ਅੱਜ ਇਸ ਵਿੱਚ ਤੁਸੀਂ ਦੇਵਰਾਜ ਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ ਸੁਣੋਗੇ। ਮੁੱਖ ਖਬਰਾਂ ਤੋਂ ਬਾਅਦ 4:02 ਤੇ ਆਨੰਦ ਮਾਨਣਾ ਪੰਜਾਬੀ ਫਿਲਮ ਸੰਗੀਤ ਦਾ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ 5:30 ਸਰਵਣ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: 6 ਵਜੇ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ ਸਮਾਚਾਰ ਤੇ 6:20 ਤੇ ਪ੍ਰਾਦੇਸ਼ਿਕ ਖਬਰਾਂ। ਸਾਢੇ 6 ਵਜੇ ਸੁਣਨਾ ਸਪਾਂਸਰਡ ਪ੍ਰੋਗਰਾਮ ਕਿਸਾਨ ਵਾਣੀ। ਅੱਜ ਇਸ ਵਿੱਚ ਤੁਸੀਂ ਮੌਸਮ ਦੇ ਹਾਲ ਤੇ ਖੇਤੀ ਸਮਾਚਾਰ ਤੋਂ ਇਲਾਵਾ ਸੁਣੋਗੇ ਇੱਕ ਸਫਲ ਕਿਸਾਨ ਬਲਵਿੰਦਰ ਸਿੰਘ ਨਾਲ ਹੋਈ ਗੱਲਬਾਤ। ਸੱਤ ਵਜੇ ਆਨੰਦ ਮਾਨਣਾ ਪੰਜਾਬੀ ਸੰਗੀਤਾ। 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣ ਸਕੋਗੇ ਤੁਸੀਂ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਦੇਸ਼ ਸੇਵਾ। ਸੱਤ ਤੇ ਸੁਣੋਗੇ ਡਾਕਟਰ ਕਮਲਜੀਤ ਸਿੰਘ ਦੀ ਅੰਗਰੇਜ਼ੀ ਵਾਰਤਾ ਇੰਪੈਕਟ ਆਫ ਇਨਫੋਟੈਕ ਔਨ ਸੋਸਾਇਟੀ। ਅੱਠ ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। 8:30 ਵਜੇ ਦਾ ਸਮਾਂ ਰਹੇਗਾ ਪੰਜਾਬੀ ਖਬਰਾਂ ਦਾ ਤੇ ਉਸ ਤੋਂ ਬਾਅਦ ਪੰਜਾਬੀ ਸੰਗੀਤ ਤੋਂ ਬਾਅਦ 8:45 ਤੇ ਸੁਣ ਸਕੋਗੇ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ। ਸਾਢੇ 9 ਵਜੇ ਸੁਣੋ ਪ੍ਰੋਗਰਾਮ ਖੇਡ ਸੰਸਾਰ। ਅੱਜ ਇਸ ਵਿੱਚ ਤੁਸੀਂ ਹਾਕੀ ਖਿਡਾਰੀ ਮਨਮੀਤ ਸਿੰਘ ਰਾਏ ਨਾਲ ਹੋਈ ਗੱਲਬਾਤ ਸੁਣ ਸਕੋਗੇ। ਦਸ ਵਜੇ ਸੁਣਨਾ ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸਾਡੇ ਦਿੱਲੀ ਕੇਂਦਰ ਤੋਂ। 10:30 ਦਾ ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ। 11 ਵਜੇ ਸੁਣ ਸਕੋਗੇ ਹਿੰਦੀ ਸਮਾਚਾਰ ਤੇ ਫਿਰ 11:05 ਤੇ ਅੰਗਰੇਜ਼ੀ ਸਮਾਚਾਰ। ਏਸੀ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਪ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਚ ਨਸ਼ੀਲੇ ਪਦਾਰਥ ਵਿਰੋਧੀ ਟਾਸਕ ਫੋਰਸ ANTF ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਖੀਆਂ ਦੇ 3 ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਇਹ 2 ਦਿਨਾਂ ਕਾਨਫਰੰਸ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਲਈ ਇਕ ਸ਼ਕਤੀਸ਼ਾਲੀ ਪਲੇਟਫਾਰਮ ਵਜੋਂ ਕੰਮ ਕਰੇਗੀ। ਪੰਜਾਬ ਸਮੇਤ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ANTF ਦੇ ਮੁਖੀ ਇਸ ਕਾਨਫਰੰਸ ਵਿਚ ਸ਼ਾਮਲ ਹੋ ਰਹੇ ਨੇ, ਜੋ ਕਿ ਨਸ਼ੀਲੇ ਪਦਾਰਥਾਂ ਦੇ ਕੰਟਰੋਲ ਬਾਰੇ ਬਿਊਰੋ ਵੱਲੋਂ ਕਰਾਈ ਜਾ ਰਹੀ ਏ। ਸਾਂਝਾ ਸੰਕਲਪ, ਸਾਂਝੀ ਜ਼ਿੰਮੇਵਾਰੀ ਦੇ ਵਿਸ਼ੇ ਤੇ ਆਧਾਰਿਤ ਇਹ ਕਾਨਫਰੰਸ ਹਾਲ ਹੀ ਵਿਚ ਜਾਰੀ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਕੰਟਰੋਲ ਬਾਰੇ ਵਿਜ਼ਨ ਦਸਤਾਵੇਜ਼ 2026-29 ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ANTF ਲਈ ਨਿਰਧਾਰਿਤ ਟੀਚਿਆਂ ਦੀ ਪ੍ਰਗਤੀ ਦੇ ਕੇਂਦਰਿਤ ਏ। ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਨੇ 3 ਨਵੰਬਰ ਤੋਂ ਪੰਜਾਬ ਅਤੇ ਕੁਝ ਹੋਰ ਰਾਜਾਂ ਵਿਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤਾ, ਜੋ ਖੁਰਾਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਣਗੀਆਂ। ਮੀਡੀਆ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 3 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 3 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਅਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸੰਪੂਰਨ ਹੋਣਗੀਆਂ। ਅਖੰਡ ਪਾਠ ਸਾਹਿਬ ਦੀ ਆਰੰਭਤਾ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਹੋਏਗੀ ਤੇ ਭੋਗ 6 ਦਸੰਬਰ ਨੂੰ ਪਏਗਾ।
2: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ, ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ, ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
1: ਸ੍ਰੀ ਚੀਮਾ, ਜੋ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਸਲਾਹਕਾਰ ਦੀਪਕ ਬਾਲੀ ਦੇ ਨਾਲ ਸਨ, ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਭਰ ਵਿਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਵੀਨ ਵੱਲੋਂ

0: स्थल माधोपुर तो शुरू की थी गई नशा मुक्त पंजाब यात्रा नु पंजवें दिन डेरा बाबा नानक पहुंचण ते लोकां वल्लों भरवां हुंगारा मिलिया। रैली नु संबोधन करदिआं केंद्रीय राज मंत्री बलदेव सिंह औलख ने कहा कि यात्रा सिर्फ एक यात्रा नहीं सगो पंजाब दी जवानी समाज ते भविख नु बचाउण लई सांझा है दे
1: ਨਸ਼ਿਆਂ ਦੇ ਵਿਰੁੱਧ ਇਹ ਯਾਤਰਾ ਅੱਜ ਇੱਥੋਂ ਸਟਾਰਟ ਹੋ ਰਹੀ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਵੱਖ ਵੱਖ ਹਲਕਿਆਂ ਦੇ ਵਿੱਚ ਨਿਕਲ ਲਈ ਹੈ। ਪੰਜਾਬ ਦੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ, ਕਿੱਦਾਂ ਨੌ ਪੰਜਾਬ ਦੇ ਜਿਹੜੇ ਮੇਰੇ ਵੀਰ ਨੇ ਉਹਨਾਂ ਦੇ ਘਰਾਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ। ਇਹ ਨਸ਼ਾ ਪੰਜਾਬ 'ਚ ਸਮਾਪਤ ਕਰਨ ਦੀ ਘੋਸ਼ਣਾ ਮਾਨਯ ਪ੍ਰਧਾਨ ਮੰਤਰੀ ਨੇ ਕੀਤੀ ਹੈ।
0: ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਇਲਜ਼ਾਮ ਲਾਇਆ ਕਿ ਨਸ਼ਾ ਪੰਜਾਬ ਲਈ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਨਸ਼ਿਆਂ ਦੀ ਸਪਲਾਈ ਲੜੀ ਤੋੜਨੀ, ਨਸ਼ਾ ਤਸਕਰੀ ਨਾਲ ਜੁੜੇ ਸਰਗਨਾਮਾ ਵਿਰੁੱਧ ਕਾਰਵਾਈ ਕਰਨੀ ਅਤੇ ਨਸ਼ਿਆਂ ਦੇ ਪੈਸੇ ਨਾਲ ਬਣਾਈਆਂ ਜਾਇਦਾਦਾਂ ਨੂੰ ਕੁਰਕ ਕਰਨਾ ਜ਼ਰੂਰੀ ਏ। ਪਰਾਲੀ ਸਾੜਨ ਵਿਰੁੱਧ ਲੜਾਈ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਸੋਮਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਪੂਰੀਆ ਖੁਰਦ ਪਿੰਡ ਵਿਚ ਇਕ ਕਿਸਾਨ ਦੇ ਖੇਤ ਵਿਚ ਇਕ ਬੇਲਰ ਟਰੈਕਟਰ ਚਲਾਇਆ ਤੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਸੰਦੇਸ਼ ਦਿੱਤਾ ਕਿ ਤੂੜੀ ਇਕ ਸਰੋਤ ਏ, ਬਰਬਾਦੀ ਨਹੀਂ। ਇਸ ਨਾਲ ਸੂਬੇ ਵਿਚ ਝੋਨੇ ਦੀ ਕਟਾਈ ਅਤੇ ਪਰਾਲੀ ਪ੍ਰਬੰਧਨ ਦੀ ਅਧਿਕਾਰਤ ਸ਼ੁਰੂਆਤ ਹੋਈ, ਜਿਸ ਵਿਚ ਖੇਤੀਬਾੜੀ ਮੰਤਰੀ ਇਸ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਝੋਨੇ ਦੀ ਪਰਾਲੀ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾ ਸਕਦਾ ਹੈ ਅਤੇ ਸਾੜਨ ਦੀ ਬਜਾਏ ਕੀਮਤੀ ਵਸੀਲੇ ਵਿਚ ਬਦਲਿਆ ਜਾ ਸਕਦਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ ਕਰੋੜਾਂ ਰੁਪਏ ਦੇ ਜਨਤਕ ਫੰਡਾਂ ਦੀ ਹੇਰਾਫੇਰੀ ਨਾਲ ਸਬੰਧਿਤ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਸੰਜੀਵ ਕੁਮਾਰ, ਜੋ ਉਸ ਸਮੇਂ ਦੱਖਣੀ ਗੇਟ ਨਕੋਦਰ ਜਲੰਧਰ ਵਿਖੇ ਸਬ ਪੋਸਟ ਮਾਸਟਰ ਸਨ, ਨੂੰ ਦੋਸ਼ੀ ਠਹਿਰਾਉਣ ਵਿਚ ਸਫਲਤਾ ਹਾਸਲ ਕੀਤੀ ਏ। ਇਹ ਫੈਸਲਾ ਮੋਹਾਲੀ ਸਥਿਤ ਇਕ ਵਿਸ਼ੇਸ਼ ਅਦਾਲਤ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ 14 ਸਤੰਬਰ ਨੂੰ ਸੁਣਾਇਆ ਗਿਆ ਸੀ। ਉਨ੍ਹਾਂ ਨੂੰ 1 ਸਾਲ ਅਤੇ 6 ਮਹੀਨਿਆਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਏ ਅਤੇ 50,000 ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਹ ਮਾਮਲਾ ਸਾਲ 2018 ਦਾ ਏ, ਜੋ ਸੰਜੀਵ ਕੁਮਾਰ ਅਤੇ ਹੋਰ ਮੁਲਜ਼ਮਾਂ ਖਿਲਾਫ਼ ਧੋਖਾਧੜੀ, ਗਬਨ ਅਤੇ ਸਬ ਪੋਸਟ ਮਾਸਟਰ ਵਜੋਂ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੇ ਸਬੰਧ ਵਿਚ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRA ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
4: ਨਹੀਂ ਯਾਰ, ਮੈਂ ਨਹੀਂ ਲਾਉਣਾ।
3: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
4: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
5: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
6: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਮੈਂ ਨਿਧੀ ਚੁੱਕ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਫਿਲਮੀ ਗੀਤਾਂ ਦੀ ਇਹ ਖਾਸ ਲੜੀ ਤੇ ਸ਼ੁਰੂਆਤ ਕਰਦਿਆਂ ਲਤਾ ਮੰਗੇਸ਼ਕਰ ਤੇ ਉਦਿਤ ਨਾਰਾਇਣ ਦੇ ਇੱਕ ਗੀਤ ਦੇ ਨਾਲ।

0: ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਟੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਫੌਜੀ ਵੀਰੋ, ਪ੍ਰੋਗਰਾਮ ਜਾਰੀ ਕਰਦਿਆਂ ਤੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੇ ਲਈ ਹਾਜ਼ਰ ਹੈ ਫਿਲਮ ਰੌਕ ਸਟਾਰ ਦਾ, ਜਿਸ ਨੂੰ ਆਵਾਜ਼ ਦਿੱਤੀ ਹੈ ਹਰਸ਼ਦੀਪ ਕੌਰ ਨੇ।

0: ਜੀ ਵੀਰੋ ਇਹ ਪ੍ਰੋਗਰਾਮ ਜਾਰੀ ਰਹੇਗਾ ਫਿਲਹਾਲ ਤੁਸੀਂ ਸੁਣੋਗੇ ਹੁਣ ਤੋਂ ਕੁਛ ਦੇਰ ਬਾਅਦ ਪੰਜਾਬੀ ਖਬਰਾਂ 1:40 ਤੇ ਫਿਰ ਦਿੱਲੀ ਕੇਂਦਰ ਤੋਂ ਉਰਦੂ ਚ ਖਬਰਾਂ 1:50 ਤੇ
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਪੰਜਾਬੀ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਨਵੀਂ ਦਿੱਲੀ 'ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਆਗਾਜ਼ ਕੀਤਾ। ਪਾਣੀ ਦੀ ਸੂਝਬੂਝ ਨਾਲ ਵਰਤੋਂ ਤੇ ਸੰਭਾਲ ਤੇ ਦਿੱਤਾ ਜ਼ੋਰ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ 'ਚ ਪੰਜਾਬ ਸਮੇਤ 36 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜਬਲਾਂ ਦੇ ਮੁਖੀਆਂ ਦੀ 3ਵੀਂ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ 4 ਸ਼ੋਭਾ ਯਾਤਰਾਵਾਂ ਕੱਢਣ ਦਾ ਕੀਤਾ ਫੈਸਲਾ। ਤੇ ਏਸ਼ੀਆਈ ਖੇਡਾਂ 'ਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ 'ਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਸਿਨੇਮਾ ਵਿਚ ਇਕ ਨਵਾਂ ਅਧਿਆਇ ਸਿਰਜਦੇ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਗੁਜਰਾਤ ਦੇ ਕੇਵੜੀਆ ਸਥਿਤ ਏਕਤਾ ਨਗਰ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਸਾਲ 1954 'ਚ ਸਥਾਪਿਤ ਪੁਰਸਕਾਰਾਂ ਨੂੰ ਭਾਰਤੀ ਸਿਨੇਮਾ ਦੇ ਸਰਵਉੱਚ ਸਨਮਾਨਾਂ ਵਿਚੋਂ ਇਕ ਮੰਨਿਆ ਜਾਂਦਾ ਜੋ ਫਿਲਮ, ਫੀਚਰ ਫਿਲਮਾਂ, ਗੈਰ ਫੀਚਰ ਫਿਲਮਾਂ ਤੇ ਸਿਨੇਮੈਟੋਗ੍ਰਾਫੀ ਸਮੇਤ ਵੱਖ ਵੱਖ ਸ਼੍ਰੇਣੀਆਂ 'ਚ ਕਲਾਤਮਕ ਤੇ ਤਕਨੀਕੀ ਉੱਦਮਤਾ ਨੂੰ ਮਾਨਤਾ ਦਿੰਦੇ ਨੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਇਕ ਨਵੀਂ ਨੀਤੀ ਦੇ ਹਿੱਸੇ ਵਜੋਂ ਪੁਰਸਕਾਰ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਪ੍ਰਦਾਨ ਕੀਤੇ ਜਾ ਰਹੇ ਨੇ। ਏਕ ਭਾਰਤ ਸ੍ਰੇਸ਼ਟ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਏਕਤਾ ਨਗਰ ਵਿਖੇ ਸਮਾਰੋਹ 'ਚ ਦੇਸ਼ ਭਰ ਦੀਆਂ ਸਿਨੇਮੈਟਿਕ ਪ੍ਰਤਿਭਾਵਾਂ ਸ਼ਾਮਲ ਹੋਣਗੀਆਂ। ਰਾਸ਼ਟਰਪਤੀ ਤਜਰਬੇਕਾਰ ਫਿਲਮ ਅਦਾਕਾਰ ਅਨੰਤ ਨਾਗ ਨੂੰ ਸਾਲ 2024 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਵੀ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ 'ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪਾਣੀ ਦੀ ਸੂਝਬੂਝ ਨਾਲ ਵਰਤੋਂ ਤੇ ਸੰਭਾਲ ਤੇ ਜ਼ੋਰ ਦਿੱਤਾ। ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਜਲ ਹਫ਼ਤਾ ਜਲ ਪ੍ਰਬੰਧਨ ਦੀਆਂ ਚੁਣੌਤੀਆਂ ਤੇ ਸਾਰੇ ਹਿੱਸੇਦਾਰਾਂ ਦਰਮਿਆਨ ਵਿਚਾਰ ਵਟਾਂਦਰੇ ਲਈ ਇਕ ਮਹੱਤਵਪੂਰਨ ਮੰਚ ਹੈ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਨੂੰ ਸੁਰੱਖਿਅਤ ਤੇ ਲੋੜੀਂਦਾ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਣੀ ਇਕ ਸਾਂਝਾ ਸਰੋਤ ਹੈ ਤੇ ਇਸ ਲਈ ਜਲ ਸੁਰੱਖਿਆ ਵੀ ਇਕ ਸਾਂਝੀ ਜ਼ਿੰਮੇਵਾਰੀ ਹੈ।
3: माननीय प्रधानमंत्री श्री नरेंद्र मोदी जी के नेतृत्व में भारत ने जल प्रबंधन को जन भागीदारी से जोड़ने, इसे जन आंदोलन बनाने पर लगातार बल दिया है। भारत के लिए जल सुरक्षा विकसित भारत 2047 की मजबूत नींव है। पानी का संबंध हमारी खेती, भोजन, स्वास्थ्य, उद्योग, ऊर्जा और पर्यावरण से भी जुड़ी हुई है।
2: ਇਸ ਸਾਲ ਜਲ ਹਫ਼ਤੇ ਦਾ ਵਿਸ਼ਾ ਜਲਵਾਯੂ ਪੱਖੀ ਪਾਣੀ ਪ੍ਰਬੰਧਨ ਰੱਖਿਆ ਗਿਆ। ਇਹ 5 ਰੋਜ਼ਾ ਕੌਮਾਂਤਰੀ ਸਮਾਗਮ ਦੌਰਾਨ ਨੀਤੀ ਨਿਰਮਾਤਾਵਾਂ, ਜਲ ਖੇਤਰ ਦੇ ਮਾਹਰ, ਖੋਜਕਰਤਾ, ਉਦਯੋਗ, ਸਿਵਲ ਸਮਾਜ ਤੇ ਨੌਜਵਾਨ ਪੇਸ਼ੇਵਰ ਉਭਰ ਰਹੀਆਂ ਪਾਣੀ ਨਾਲ ਸਬੰਧਤ ਚੁਣੌਤੀਆਂ ਤੇ ਹੱਲ ਤੇ ਵਿਚਾਰ ਚਰਚਾ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਪੰਜਾਬ ਸਮੇਤ

0: ਤੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੇ ਤੀਜੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਦੋ ਦਿਨਾਂ ਕਾਨਫਰੰਸ ਦਾ ਉਦੇਸ਼ ਭਵਿੱਖ ਦੀਆਂ ਪੀੜੀਆਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਦੇ ਤਰੀਕਿਆਂ ਤੇ ਚਰਚਾ ਕਰਨਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਆਯੋਜਿਤ ਕਾਨਫਰੰਸ ਵਿਚ 36 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀ ਸ਼ਾਮਲ ਹੋ ਰਹੇ ਨੇ। ਕਾਨਫਰੰਸ ਦਾ ਵਿਸ਼ਾ ਸੰਯੁਕਤ ਸੰਕਲਪ ਸਾਂਝੀ ਜ਼ਿੰਮੇਵਾਰੀ ਰੱਖਿਆ ਗਿਆ। ਇਹ ਕਾਨਫਰੰਸ 2026-29 ਦੇ ਨਸ਼ਾ ਨਿਯੰਤਰਣ ਟੀਚਿਆਂ ਨੂੰ ਪ੍ਰਾਪਤ ਕਰਨ ਚ ਕਾਰਜ ਬਲਾਂ ਦੀ ਭੂਮਿਕਾ ਤੇ ਚਰਚਾ ਕਰੇਗੀ। ਇਹ ਨਸ਼ਿਆਂ ਕਾਰਨ ਸਪਲਾਈ, ਮੰਗ ਤੇ ਨੁਕਸਾਨ ਨੂੰ ਘਟਾਉਣ ਲਈ ਕੇਂਦਰ ਸਰਕਾਰ ਦੇ ਉਪਰਾਲਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਢੁਕਵੀਆਂ ਨੀਤੀਆਂ ਅਪਣਾਉਣ ਤੇ ਵੀ ਧਿਆਨ ਕੇਂਦਰਿਤ ਕਰੇਗੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਇਕ ਮਿਸ਼ਨ ਮੋਡ ਤੇ ਕੰਮ ਕਰ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਇਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਤੇ ਇਹ ਨਸ਼ਾ ਮੁਕਤ ਭਾਰਤ ਬਣਾਏ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਚੋਣ ਕਮਿਸ਼ਨ ਨੇ ਅੱਜ ਰਾਜ ਸਭਾ ਦੀਆਂ 11 ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੇ ਉੱਤਰਾਖੰਡ ਦੀ 1 ਸੀਟ ਸ਼ਾਮਲ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਬੀ ਐਲ ਵਰਮਾ, ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ, ਬੀ ਐਸ ਪੀ ਦੇ ਰਾਮਜੀ ਤੇ 6 ਹੋਰਨਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋ ਰਿਹਾ। ਉੱਤਰਾਖੰਡ ਦੇ ਨਰੇਸ਼ ਬਾਂਸਲ ਵੀ 25 ਨਵੰਬਰ ਨੂੰ ਆਪਣਾ ਕਾਰਜਕਾਲ ਪੂਰਾ ਕਰ ਰਹੇ ਨੇ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ 'ਚ ਰਾਜ ਸਭਾ ਦੀ 1 ਸੀਟ ਲਈ ਜ਼ਿਮਨੀ ਚੋਣ ਦਾ ਵੀ ਐਲਾਨ ਕੀਤਾ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਰੁਕਮਣੀ ਮਲਿਕ ਦੇ ਅਸਤੀਫੇ ਕਾਰਨ ਇਹ ਸੀਟ ਖਾਲੀ ਹੋਈ ਸੀ। ਨਾਮਜ਼ਦਗੀ ਪ੍ਰਕਿਰਿਆ 29 ਸਤੰਬਰ ਨੂੰ ਸ਼ੁਰੂ ਹੋਏਗੀ ਤੇ ਵੋਟਿੰਗ 16 ਅਕਤੂਬਰ ਨੂੰ ਹੋਏਗੀ। ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿਚ ਵਿਧਾਨ ਪਰਿਸ਼ਦ ਦੀਆਂ 11, ਬਿਹਾਰ ਦੀਆਂ 8, ਮਹਾਰਾਸ਼ਟਰ ਦੀਆਂ 5 ਤੇ ਕਰਨਾਟਕ ਦੀਆਂ 4 ਸੀਟਾਂ ਲਈ ਵੀ ਚੋਣਾਂ ਦਾ ਐਲਾਨ ਕੀਤਾ ਹੈ। ਇਹਨਾਂ ਚੋਣਾਂ ਲਈ ਨਾਮਜ਼ਦਗੀਆਂ 29 ਸਤੰਬਰ ਨੂੰ ਸ਼ੁਰੂ ਹੋਣਗੀਆਂ ਤੇ ਵੋਟਾਂ 23 ਅਕਤੂਬਰ ਨੂੰ ਪਾਈਆਂ ਜਾਣਗੀਆਂ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਮ ਪੂਜਾ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਿਉਹਾਰ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ, ਕਰਤੱਵ ਪ੍ਰਤੀ ਸਮਰਪਣ ਤੇ ਭਾਈਚਾਰੇ ਦੀ ਭਾਵਨਾ ਨਾਲ ਜੁੜਿਆ ਹੋਇਆ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਇਹ ਤਿਉਹਾਰ ਅਮੀਰ ਕਬਾਇਲੀ ਸਭਿਆਚਾਰ ਤੇ ਜੀਵੰਤ ਕਦਰਾਂ ਕੀਮਤਾਂ ਦਾ ਇਕ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਰਿਆਂ ਨੂੰ ਕੁਦਰਤ ਦੀ ਰੱਖਿਆ ਕਰਨ ਤੇ ਆਪਸੀ ਸਦਭਾਵਨਾ 'ਚ ਕੰਮ ਕਰਨ ਲਈ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰੇ ਦੇਸ਼ ਵਾਸੀਆਂ ਦੇ ਜੀਵਨ 'ਚ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇ। ਪਹਿਲੀ V4+ ਭਾਰਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਤੋਂ ਵੱਖ ਹੋਈ। ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈੱਕ ਗਣਰਾਜ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ 'ਚ ਹਿੱਸਾ ਲਿਆ। ਇਹ ਮੀਟਿੰਗ V4 ਦੀ ਮੌਜੂਦਾ ਸਲੋਵਾਕ ਪ੍ਰਧਾਨਗੀ ਹੇਠ ਹੋਈ। ਭਾਰਤ ਅਤੇ ਵਿਸ਼ੇਗਰਾਤ ਸਮੂਹ ਵਿਚਕਾਰ ਸਹਿਯੋਗ ਵਧਾਉਣ ਦੇ ਤਰੀਕਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਮੀਟਿੰਗ 'ਚ ਵਪਾਰ ਤੇ ਨਿਵੇਸ਼, ਟੈਕਨਾਲੋਜੀ ਤੇ ਨਵੀਨਤਾ, ਮਜ਼ਬੂਤ ਸਪਲਾਈ ਚੇਨ, ਰੱਖਿਆ ਤੇ ਸੁਰੱਖਿਆ, ਸੰਪਰਕ ਸਿੱਖਿਆ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ ਵਿਚ ਸਹਿਯੋਗ ਦੇ ਮੌਕਿਆਂ ਤੇ ਵੀ ਚਰਚਾ ਕੀਤੀ ਗਈ। ਮੰਤਰੀਆਂ ਨੇ ਆਲਮੀ ਦੇ ਖੇਤਰੀ ਘਟਨਾਕ੍ਰਮ, ਸ਼ਾਂਤੀ ਤੇ ਸੁਰੱਖਿਆ ਤੇ ਬਹੁਪੱਖੀ ਮੰਚਾਂ ਤੇ ਸਹਿਯੋਗ ਬਾਰੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਮੰਤਰਾਲੇ ਨੇ ਕਿਹਾ ਕਿ ਪਹਿਲੀ ਮੀਟਿੰਗ ਵਿਦੇਸ਼ ਮੰਤਰੀ ਪੱਧਰ ਦੇ ਭਾਰਤ ਤੇ ਵਿਸ਼ੇਗਰਾਤ ਸਮੂਹ ਦਰਮਿਆਨ ਗੱਲਬਾਤ ਕਾਇਮ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ ਪੰਜਾਬ ਤੇ ਕੁਝ ਹੋਰਨਾਂ ਸੂਬਿਆਂ 'ਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤਾ ਜੋ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 30 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 30 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸ਼ੁਰੂ ਹੋਣਗੇ ਤੇ 6 ਦਸੰਬਰ ਨੂੰ ਭੋਗ ਪੈਣਗੇ।
1: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
0: ਸ੍ਰੀ ਚੀਮਾ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਸੂਬੇ ਭਰ ਵਿਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਹ ਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਵੀ ਮੌਜੂਦ ਰਹੇ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੇ ਆਧਾਰ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤੇ ਆਭਾ ID ਰਾਹੀਂ ਇਕ ਮਜ਼ਬੂਤ ਤੇ ਵਿਆਪਕ ਡਿਜੀਟਲ ਸਿਹਤ ਪ੍ਰਣਾਲੀ ਕਾਇਮ ਕੀਤੀ ਹੈ। ਨਿਊਯਾਰਕ ਵਿਚ ਗਲੋਬਲ ਸਾਊਥ AI ਫਰੇਮਵਰਕ ਤੇ ਇਕ ਚਰਚਾ 'ਚ ਬੋਲਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ

0: ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਸਥਾਨਕ ਤੇ ਵੱਖ ਵੱਖ ਡੇਟਾ ਦੇ ਆਧਾਰ ਤੇ ਏਆਈ ਮਾਡਲ ਬਣਾਏ ਜਾਣੇ ਚਾਹੀਦੇ ਨੇ। ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕਰ ਲਿਆ। ਸ਼੍ਰੀਲੰਕਾ ਦੀ ਟੀਮ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 15.4 ਓਵਰਾਂ 'ਚ 69 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਅਤੇ 216 ਦੌੜਾਂ ਬਣਾਈਆਂ। ਸੁਮਤੀ ਮੰਧਾਨਾ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿੱਚ ਉਹਨਾਂ ਨੇ 11,000 ਦੌੜਾਂ ਪੂਰੀਆਂ ਕਰਕੇ ਇਤਿਹਾਸ ਰਚ ਦਿੱਤਾ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਦੁਨੀਆਂ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਏ ਨੇ। ਮੰਧਾਨਾ ਨੇ ਪਹਿਲੇ 4 ਓਵਰਾਂ 'ਚ 3 ਛੱਕੇ ਅਤੇ 4 ਚੌਕੇ ਲਗਾ ਕੇ ਭਾਰਤ ਨੂੰ ਮੈਚ 'ਚ ਮਜ਼ਬੂਤ ਸ਼ੁਰੂਆਤ ਦਵਾਈ। ਉਹਨਾਂ ਨੇ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੇ 10,868 ਦੌੜਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਉਧਰ ਭਾਰਤ ਦੀ ਮਹਿਲਾ ਟੇਬਲ ਟੈਨਿਸ ਟੀਮ ਥਾਈਲੈਂਡ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਦੌਰਾਨ ਭਾਰਤੀ ਕਬੱਡੀ ਟੀਮ ਮਰਦਾਂ ਦੀ ਟੀਮ ਨੇ ਵੀ ਅੱਜ ਜਪਾਨ ਦੇ ਨਾਗੋਆ 'ਚ ਏਸ਼ੀਆਈ ਖੇਡਾਂ ਦੇ ਗਰੁੱਪ ਏ ਦੇ ਮੈਚ ਵਿੱਚ ਦੱਖਣੀ ਕੋਰੀਆ ਨੂੰ 63 ਨਾਲ ਹਰਾ ਦਿੱਤਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਨਵੀਂ ਦਿੱਲੀ 'ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਕੀਤਾ ਆਗਾਜ਼। ਕਿਹਾ, ਸੂਝ ਬੂਝ ਨਾਲ ਵਰਤੋਂ ਤੇ ਸੰਭਾਲ ਤੇ ਦਿੱਤਾ ਜ਼ੋਰ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ 'ਚ ਪੰਜਾਬ ਸਮੇਤ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੀ 3ਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ। ਏਸ਼ੀਆਈ ਖੇਡਾਂ 'ਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ 'ਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20। ਨਮਸਕਾਰ।
1: ਆਕਾਸ਼ਵਾਣੀ ਹੈ, ਜ਼ਮੀਰ ਰਜ਼ਵੀ ਸੇ ਖ਼ਬਰਾਂ ਸੁਣੀਏ। سب سے پہلے اس وقت کی سرخیاں۔ ریاستوں اور مرکز کے زیر انتظام علاقوں کی منشیات کی روک تھام سے متعلق ٹاسک فورس کے سربراہان کی 2 روزہ تیسری قومی کانفرنس نئی دلی میں شروع ہو گئی ہے۔ نائب صدر سی پی رادھا کرشنن نے کہا ہے کہ پانی سے متعلق ہفتہ ایک ایسا اہم پلیٹ فارم ہے جہاں سبھی متعلقہ فریقین پانی کے بندوبست میں درپیش چیلنجوں سے نمٹنے پر بات چیت کے لیے یکجا ہو سکتے ہیں۔ صدر جمہوریہ دروپدی مرمو آج شام کیوڑیا میں ایکتا نگر کے مقام پر 72ویں قومی فلم ایوارڈز عطا کریں گی۔ مغرب وسطی اور متصل شمال مغربی خلیج بنگال پر ہوا کے کم دباؤ میں اگلے 24 گھنٹے کے دوران شدت آ جانے کا امکان ہے۔ اور بھارت کی کرکٹ خواتین کی ٹیم نے ایشین گیمز میں سری لنکا کو ہرا کر پہلا سونے کا تمغہ جیت لیا ہے۔ سلامی بلے باز سمرتی مندانا نے تاریخ رقم کی ہے۔ وہ ایسی پہلی خاتون کرکٹ کھلاڑی بن گئی ہیں جنہوں نے بین الاقوامی کرکٹ میں اپنے 11,000 رن پورے کر لیے ہیں۔ اب خبریں تفصیل سے۔ مرکزی وزیر داخلہ امیت شاہ نے آج نئی دلی میں ریاستوں اور مرکز کے زیر انتظام علاقوں کی منشیات کی روک تھام سے متعلق ٹاسک فورس ANTF کی تیسری قومی کانفرنس کا انعقاد کیا۔ یہ 2 روزہ کانفرنس منشیات کی لعنت سے آئندہ نسلوں کو بچانے کے لیے طاقتور پلیٹ فارم کے طور پر کام کرتی ہے۔ 36 ریاستوں اور مرکز کے زیر انتظام علاقوں کے ANTF سربراہان اس کانفرنس میں شرکت کر رہے ہیں جس کا انعقاد نارکوٹکس کنٹرول بیورو NCB کر رہا ہے۔ متحدہ عزم، مشترکہ ذمہ داری کے موضوع پر مبنی اس کانفرنس میں ان مقاصد پر کی گئی پیش رفت پر توجہ مرکوز کی جا رہی ہے جو منشیات کے کنٹرول سے متعلق 2026 سے 2029 تک کے ویژن دستاویز میں بیان کیے گئے ہیں اور جنہیں حال ہی میں جاری کیا گیا ہے۔ کانفرنس کے دوران منشیات کی سپلائی میں کمی، مانگ میں کمی اور نقصانات میں کمی سے متعلق مرکزی حکومت کے اقدام کو مزید مستحکم بنانے کی مناسب حکمت عملی کی نشاندہی اور اسے اختیار کیے جانے پر بھی توجہ دی جائے گی۔ نائب صدر سی پی رادھا کرشنن نے آج نئی دلی میں پانی سے متعلق 9ویں بھارت بین الاقوامی ہفتے 2026 کا افتتاح کیا۔ اس موقع پر خطاب کرتے ہوئے انہوں نے پانی کے کم سے کم استعمال پر زور دیا اور خاص طور پر کہا کہ اس کا تحفظ کیا جانا چاہیے۔ انہوں نے یہ بھی کہا کہ پانی سے متعلق ہفتہ ایک اہم پلیٹ فارم ہے جس پر تمام متعلقہ فریقین پانی کے بندوبست میں درپیش چیلنجوں پر بات چیت کر سکتے ہیں۔
2: Water should be used preciously where the requirement should be met with the smallest possible quantum of water. These water week celebrations have proved to be significant by bringing together the policy makers, experts and stakeholders to deliberate on the processing challenges of water management. I am informed that this year it is

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ।

0: தேர்ந்தெடுத்து.
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
5: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ 'ਚ। ਦੇਵਰਾਜ ਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਚ ਦੇਵਰਾਜ ਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਨਮਸਕਾਰ। DTH ਦੇ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਏ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਨਵੀਂ ਦਿੱਲੀ ਵਿਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਆਗਾਜ਼ ਕਰਦਿਆਂ ਪਾਣੀ ਦੀ ਸੂਝਬੂਝ ਨਾਲ ਵਰਤੋਂ ਅਤੇ ਸੰਭਾਲ ਤੇ ਜ਼ੋਰ ਦਿੱਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ ਵਿਚ ਪੰਜਾਬ ਸਮੇਤ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੀ 3ਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਪਰਾਲੀ ਇੱਕ ਸਰੋਤ ਹੈ, ਰਹਿੰਦ ਖੂੰਦ ਨਹੀਂ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਹਾਟਕਰ 23 ਸਤੰਬਰ ਨੂੰ ਤਰਨ ਤਾਰਨ ਜ਼ਿਲ੍ਹੇ ਦਾ ਦੌਰਾ ਕਰਨਗੇ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕੌਮੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਏਕਤਾ ਸਥਲ ਮਾਧੋਪੁਰ ਤੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ 5ਵੇਂ ਦਿਨ ਡੇਰਾ ਬਾਬਾ ਨਾਨਕ ਪਹੁੰਚਣ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਡਾਕਟਰ ਭੀਮ ਰਾਓ ਅੰਬੇਡਕਰ ਸਕੂਲ ਆਫ ਐਮੀਨੈਂਸ ਨੰਗਲ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ 500 ਸੀਟਾਂ ਵਾਲੇ ਅਤਿ ਆਧੁਨਿਕ ਆਡੀਟੋਰੀਅਮ ਦੀ ਉਸਾਰੀ ਸ਼ੁਰੂ ਕਰਵਾਈ। ਏਸ਼ੀਆਈ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਇਸੇ ਤਰ੍ਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀਂ ਮਹਿਰਾਜ ਜਹਾਂ, ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ ਬਲਵਿੰਦਰ ਬਿਰਕ, ਜੈਤੇਗ ਬਿਰਕ ਤੇ ਮੀਕਾ ਬਿਰਕ, ਪਿੰਡ ਖਾਨੇਕੀ ਢਾ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਤੇ ਮਨਰਾਜ, ਛੱਤੀਸਗੜ੍ਹ ਭਾਟਾਗਾੜਾ ਭਾਟਾਪਾਰਾ ਦਤਰੇਂਗੀ ਤੋਂ ਦਵਾਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਤੇ ਚਾਵੇਂਦਰ ਕੁਮਾਰ ਵਰਮਾ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ਿਵਚੰਦਰ ਬਜਾਜ, ਸਾਹਿਲ ਤੇ ਬਿੱਟਾ ਬਜਾਜ, ਮਹਿਸ ਗੇਟ ਨਾਭਾ ਤੋਂ ਸੋਮਦਤ ਕੈਰਵ, ਜੋਤੀ ਰਾਣੀ ਤੇ ਗੁਰਮੰਨਤ, ਰਵਿਦਾਸ ਨਗਰ ਮਲੋਟ ਤੋਂ ਨਾਨਕ ਚੰਦ ਜਾਜੋਰੀਆ, ਵਿਜੇ ਕੁਮਾਰ ਰਾਤੀਆ, ਬੰਟੀ ਕੁਮਾਰ ਪਲਖੜੀਆ, ਰਵੀ ਕੁਮਾਰ ਜਸਲ, ਪਿੰਡ ਪੰਜੌਣੀਆਂ ਜ਼ਿਲ੍ਹਾ ਜਲੌਣ ਯੂਪੀ ਤੋਂ ਸਤਿੰਦਰ ਕੁਮਾਰ ਚੰਸੋਲੀਆ, ਆਦਰਸ਼ ਸਾਰਥਕ ਅਲੌਕਿਕ ਚੰਸੋਲੀਆ, ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਤੇ ਕਰੁਣਾ ਵਰਮਾ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਖੂਬਸੂਰਤ ਗੀਤ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮਾਲਾ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਮਸਕੀਨ ਕੌਰ ਚਾਹਲ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਹਰਿਪਾਲ ਕੌਰ, ਇਸ਼ਪ੍ਰੀਤ ਸ਼ਰਮਾ, ਵਿਪਾਸ਼ਾ ਸ਼ਰਮਾ। ਇਸੇ ਤਰ੍ਹਾਂ ਮੁੱਲਾਪੁਰ ਮੰਡੀ ਜ਼ਿਲ੍ਹਾ ਲੁਧਿਆਣਾ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸੀਸ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੰਨਾ ਜੈਨ ਅਤੇ ਨਗੀਨਾ ਜੈਨ। ਇਸੇ ਤਰ੍ਹਾਂ ਮੁੱਲਾਪੁਰ ਦਾਖਾ ਮੰਡੀ ਤੋਂ ਟੀਟੂ ਜੈਨ, ਜੇ ਬੀ ਰਾਓ ਅਤੇ ਕ੍ਰਿਸ਼ਨ ਗੋਪਾਲ ਸ਼ਰਮਾ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿੱਕਾ, ਬਲਵਿੰਦਰ ਬਿਰਕ, ਜੈਤੇਕ ਬਿਰਕ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

0: ਦੋਸਤੋ ਤੁਸੀਂ ਸੁਣ ਰਹੇ ਸੀ ਰਣਜੀਤ ਬਾਬਾ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਸਰਦਾਰ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ ਅਤੇ ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਮੁਹੰਮਦਪੁਰ ਸੋਤਰ ਢਾਣੀ ਰੱਤੀਆ ਤੋਂ ਜੀਵਨ ਸਿੰਘ ਬੁੱਕ, ਸ਼ੰਟੀ, ਸਿਮਰਨ, ਕੁਸ਼ਲਿਆ ਰਾਣੀ, ਗੁਰਛਿੰਦਰ, ਬੱਬੂ ਬੁੱਕ, ਕੁਲਦੀਪ ਬੁੱਕ, ਕਿਰਤ ਬੁੱਕ ਅਤੇ ਭੂਸ਼ਣ ਖੇੜਾ। ਇਸ ਨਾਲ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐਸ ਰਾਮਗੜੀਆ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।
1: ਦੇਖੋ ਨੀ ਕੁੜੀਓ ਕਿੰਨਾ ਸੋਹਣਾ ਮੁੰਡਾ ਖੜਾ। ਸੋਹਣਿਓ ਤੁਹਾਡਾ ਨਾਮ ਕੀ ਹੈ?
2: ਨਾਮ ਤਾਂ ਮੇਰਾ ਜੱਸੀ ਸਿੱਧੂ ਆ। ਕਿਉਂ
1: ਤੇ ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ?
2: ਸ਼ਹਿਰ ਤਾਂ ਸਾਡਾ ਜਲੰਧਰ ਹੈ।
1: ਤੇ ਤੁਸੀਂ ਚੰਡੀਗੜ੍ਹ ਕੀ ਕਰਦੇ ਹੋ?

ਦੋਸਤੋ ਤੁਸੀਂ ਸੁਣ ਰਹੇ ਸੀਗੇ ਜੱਸੀ ਸਿੱਧੂ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਆਸ਼ਕੀ। ਦੋਸਤੋ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਸਮਾਲਸਰ ਤੋਂ ਲਛਮਣ ਸਿੰਘ ਘਾਰੂ, ਵੀਰੂ, ਲਵਪ੍ਰੀਤ, ਕਾਲੀ, ਵਿੱਕੀ ਤੇ ਮਨਪ੍ਰੀਤ। ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ, ਕੀਰਤ ਕੌਰ, ਸੀਰਤ ਕੌਰ, ਜਸਵੰਤ ਕੌਰ, ਮਾਰਾ ਸਿੰਘ ਪਿੰਡ ਮਾਰੂਆਣਾ ਬੋਤਲਾ ਤੋਂ ਸੁਰਿੰਦਰ ਕੌਰ ਬੁੱਕ, ਬਲਵਿੰਦਰ ਕੌਰ ਬੁੱਕ, ਬਲਦੇਵ ਸਿੰਘ, ਰਾਜਮਿਸਤਰੀ ਸ਼ਾਹ, ਅਮਰਲਾਲ। ਇਸ ਨਾਲ ਹੀ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ ਤੇ ਸਮੂਹ ਬਰਾੜ ਪਰਿਵਾਰ। ਇਸ ਨਾਲ ਹੀ ਇਹਨਾਂ ਦੇ ਦੋਸਤ ਕੁਲਵੰਤ ਮਲੋਟ, ਬਲਤੇਜ ਤੇ ਰਾਜਵੀਰ ਜਵੰਦਾ। ਇਸ ਦੇ ਨਾਲ ਇਹ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਤੇ ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ। ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ ਤੇ ਜਸ਼ਨ ਗਰਗ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਵਣਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

ਤੁਸੀਂ ਆਨੰਦ ਮਾਣ ਰਹੇ ਸੀ ਪੰਜਾਬੀ ਫਿਲਮ ਸੰਗੀਤਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਹੁਣ ਸਰਵਨ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਗੱਲਾਂ ਬਿਆਨ ਕਰਦੇ ਹੋਏ ਸਪਸ਼ਟ ਕਰਦੇ ਨੇ ਕਿ ਆਪਣੇ ਪਿਆਰੇ ਭਗਤਾਂ ਦੀ ਬੌੜੀ ਹਰ ਵੇਲੇ ਪਰਮਾਤਮਾ ਆਪ ਤਤਕਾਲ ਕਰਦਾ ਹੈ, ਮਾਸਾ ਵੀ ਢਿੱਲ ਨਹੀਂ ਵਰਤਦਾ। ਇਹ ਰੀਤ ਜੁਗਾਂ ਜੁਗਾਂ ਤੋਂ ਨਿਰੰਤਰ ਜਾਰੀ ਹੈ। ਭਗਤਾਂ ਤੇ ਪ੍ਰਭੂ ਦੀ ਪੂਰਨ ਕਿਰਪਾ ਹੀ ਰਹੀ ਹੈ। ਇਹ ਪ੍ਰਭੂ ਦਾ ਬਿਰਦ ਹੈ ਅਤੇ ਉਸ ਦੀ ਕੁੱਲ ਸੰਸਾਰ ਵਿੱਚ ਮਹਿਮਾ ਹੈ। ਗੁਰਬਾਣੀ ਵਿੱਚ ਧਰੂ ਪ੍ਰਹਿਲਾਦ ਜਿਹੇ ਕਿੰਨੇ ਹੀ ਭਗਤਾਂ ਦੀਆਂ ਗਾਥਾਵਾਂ ਇਸ ਸੱਚ ਦੀ ਸ਼ਾਦੀ ਪਰਦੀਆਂ ਨੇ ਕਿ ਜੋ ਪ੍ਰਭੂ ਨੂੰ ਚੰਗਾ ਲੱਗਦਾ ਉਹੀ ਉਹ ਕਰਦਾ ਹੈ। ਇਸੇ ਕਰਕੇ ਉਹ ਸਦੈਵ ਭਗਤ ਜਨਾਂ ਦੇ ਸਹਾਈ ਵਜੋਂ ਜਾਣਿਆ ਜਾਂਦਾ ਹੈ। ਸੁਣਦਿਆਂ ਗੁਰਪ੍ਰੀਤ ਸਿੰਘ ਨਿਆਮੀਆਂ ਹੋਰਾਂ ਪਾਸੋਂ ਵਾਰਤਾ, ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ।
1: ਇਸ ਸੰਸਾਰ ਦੇ ਵਿੱਚ ਵਿਚਰਦਿਆਂ ਜਿਹੜੇ ਪ੍ਰਾਣੀ ਆਪਣੇ ਪਿਆਰੇ ਗੁਰੂ ਦੀ ਸ਼ਰਨ ਵਿੱਚ ਜਾ ਪੈਂਦੇ ਹਨ, ਆਪਣੇ ਸਤਿਗੁਰੂ ਦਾ ਪੱਲਾ ਫੜ ਲੈਂਦੇ ਹਨ, ਗੁਰੂ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੰਦਾ ਹੈ। ਫਿਰ ਉਹ ਪ੍ਰਾਣੀ ਪਰਮਾਤਮਾ ਦਾ ਨਾਮ ਸਵਾਸ ਸਵਾਸ ਜਪਦਾ ਹੈ ਅਤੇ ਹਰ ਵੇਲੇ ਉਸਨੂੰ ਆਪਣੇ ਅੰਗ ਸੰਗ ਸਮਝਦਾ ਹੈ। ਜਿਹੜੇ ਪ੍ਰਾਣੀ ਨਾਮ ਜਪਦੇ ਹਨ ਜਾਂ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਦ੍ਰਿੜ ਹੋ ਗਿਆ, ਉਹਨਾਂ ਨੂੰ ਇਹ ਲਾਭ ਮਿਲਦਾ ਹੈ ਕਿ ਅਜਿਹੇ ਪ੍ਰਾਣੀਆਂ ਦੀ ਮਾਇਆ ਵਾਲੀ ਭੁੱਖ ਤਰੇ ਸਾਰੀ ਹੀ ਦੂਰ ਹੋ ਜਾਂਦੀ ਹੈ। ਉਹਨਾਂ ਨੂੰ ਇੱਕ ਲਾਭ ਹੋਰ ਵੀ ਹੁੰਦਾ ਹੈ ਕਿ ਜਿਹੜੇ ਪ੍ਰਾਣੀ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਉੱਤੇ ਆਪਣਾ ਕੋਈ ਵੀ ਪ੍ਰਭਾਵ ਨਹੀਂ ਪਾ ਸਕਦੀ। ਆਤਮਿਕ ਮੌਤ ਦਾ ਜਮ ਉਹਨਾਂ ਦੇ ਨੇੜੇ ਵੀ ਨਹੀਂ ਢੁੱਕਦਾ। ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਕਿ ਜਿਸ ਪ੍ਰਾਣੀ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਹੀ ਸਦਾ ਉਸਦਾ ਨਾਮ ਜਪਦਾ ਰਹਿੰਦਾ ਹੈ ਅਤੇ ਪਰਮਾਤਮਾ ਉਸਨੂੰ ਆਪਣੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਆਸਾ ਰਾਗ ਵਿੱਚ ਗੁਰੂ ਰਾਮਦਾਸ ਜੀ ਦਾ ਫਰਮਾਨ ਹੈ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਹਰ ਨਾਮ ਦਰੜਾਵੈ ਰਾਮ ਰਾਜੇ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਧਿਆਵੈ, ਜੋ ਹਰ ਹਰ ਨਾਮ ਧਿਆਏਂਦੇ ਤਿਨ ਜਮ ਨੇੜ ਨਾ ਆਵੈ, ਜਨ ਨਾਨਕ ਕੋ ਹਰ ਕਿਰਪਾ ਕਰ, ਨਿਤ ਜਪੈ ਹਰ ਨਾਮ ਤਰਾਵੈ। ਰਾਗ ਆਸਾ ਵਿੱਚ ਹੀ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਪ੍ਰਾਣੀ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦੇ ਹਨ ਅਤੇ ਇਸ ਬਰਕਤ ਨਾਲ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਪ੍ਰੀਤ ਸਦਾ ਲਈ ਪੈਦਾ ਹੋ ਜਾਂਦੀ ਹੈ, ਅਜਿਹੇ ਪ੍ਰਾਣੀਆਂ ਨੂੰ ਵਿਕਾਰਾਂ ਤੋਂ ਬਚਾਉਣ ਦੀ ਸਮਰੱਥਾ ਪਰਮਾਤਮਾ ਵਿੱਚ ਹੁੰਦੀ ਹੈ। ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ ਰਾਮ ਰਾਜੇ। ਜਿਹੜੇ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਜਾਂਦਾ ਹੈ, ਉਹਨਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੈੜ ਨਹੀਂ ਰਹਿ ਜਾਂਦਾ। ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੇ ਵਿੱਚ ਨਿੰਦਣ ਯੋਗ ਕੁਝ ਹੁੰਦਾ ਹੀ ਨਹੀਂ। ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ। ਇਸ ਤਰ੍ਹਾਂ ਦੀ ਬਿਰਤੀ ਵਾਲੇ ਭਗਤ ਪਰਮਾਤਮਾ ਹਰੇਕ ਯੁੱਗ ਵਿੱਚ ਪੈਦਾ ਕਰਦਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਅਜਿਹੇ ਪਰਮਾਤਮਾ ਦੇ ਪਿਆਰਿਆਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਭੀੜ ਪੈਂਦੀ ਹੈ ਜਾਂ ਉਹਨਾਂ ਦੀ ਇੱਜ਼ਤ ਦਾਅ 'ਤੇ ਲੱਗ ਜਾਂਦੀ ਹੈ ਤਾਂ ਉਹਨਾਂ ਦੀ ਇੱਜ਼ਤ ਵੀ ਪ੍ਰਭੂ ਆਪ ਹੀ ਰੱਖਦਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਸ ਸੰਬੰਧ ਵਿੱਚ ਵੱਖ ਵੱਖ ਯੁੱਗਾਂ ਦੌਰਾਨ ਹੋਏ ਪ੍ਰਭੂ ਦੇ ਪਿਆਰਿਆਂ ਭਗਤਾਂ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਪ੍ਰਹਿਲਾਦ ਪ੍ਰਭੂ ਦਾ ਪਿਆਰਾ ਭਗਤ ਸੀ, ਪਰੰਤੂ ਉਸਦਾ ਜਨਮ ਇੱਕ ਬਹੁਤ ਹੀ ਰਾਕਸ਼ ਬੁੱਧੀ ਵਾਲੇ ਪਿਤਾ ਹਰਨਾਕਸ਼ ਦੇ ਘਰ ਹੋਇਆ ਸੀ। ਹਰਨਾਕਸ਼ ਨੇ ਪ੍ਰਹਿਲਾਦ ਨੂੰ ਪ੍ਰਭੂ ਦਾ ਨਾਮ ਜਪਣ ਕਰਕੇ ਬਹੁਤ ਜ਼ਿਆਦਾ ਤਸੀਹੇ ਦਿੱਤੇ। ਉਸਨੂੰ ਇੰਨਾ ਜ਼ਿਆਦਾ ਤੰਗ ਕੀਤਾ ਗਿਆ ਕਿ ਅਖੀਰ ਪਰਮਾਤਮਾ ਨੂੰ ਆਪਣੇ ਭਗਤ ਦੀ ਰੱਖਿਆ ਕਰਨ ਲਈ ਸੰਸਾਰਕ ਰੂਪ ਬਣਾ ਕੇ ਆਉਣਾ ਹੀ ਪਿਆ। ਵਾਹਿਗੁਰੂ ਨੇ ਹਰਨਾਕਸ਼ ਨੂੰ ਜਾਨੋਂ ਮਾਰ ਦਿੱਤਾ ਅਤੇ ਆਪਣੇ ਭਗਤ ਪ੍ਰਹਿਲਾਦ ਨੂੰ ਉਸਦੇ ਪਿਓ ਵੱਲੋਂ ਦਿੱਤੇ ਜਾਂਦੇ ਕਸ਼ਟਾਂ ਤੋਂ ਸਹੀ ਸਲਾਮਤ ਬਚਾ ਲਿਆ। ਭਗਤ ਨਾਮਦੇਵ ਜੀ ਜਿਨ੍ਹਾਂ ਦਾ ਜਨਮ ਮਹਾਰਾਸ਼ਟਰ ਵਿੱਚ ਹੋਇਆ ਸੀ, ਉਹਨਾਂ ਨੂੰ ਵੀ ਲੋਕੀ ਨੀਵੀਂ ਜਾਤੀ ਵਿੱਚ ਪੈਦਾ ਹੋਣ ਦਾ ਤਾਨਾ ਮਾਰਿਆ ਕਰਦੇ ਸਨ। ਇੱਕ ਵਾਰੀ ਜਦੋਂ ਉਹ ਆਪਣੇ ਇਸ਼ਟ ਦੀ ਪੂਜਾ ਕਰਨ ਲਈ ਮੰਦਰ ਵਿੱਚ ਗਏ ਤਾਂ ਉਹਨਾਂ ਨੂੰ ਕਥਿਤ ਤੌਰ 'ਤੇ ਨੀਵੀਂ ਜਾਤੀ ਵਾਲਾ ਵਿਅਕਤੀ ਆਖ ਕੇ ਉੱਥੋਂ ਦੇ ਪੁਜਾਰੀਆਂ ਨੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਭਗਤ ਨਾਮਦੇਵ ਜੀ ਉਦਾਸ ਹੋ ਗਏ ਅਤੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਅਤੇ ਆਪਣੇ ਪਿਆਰੇ ਪ੍ਰਭੂ ਦੀ ਯਾਦ ਵਿੱਚ ਖੋ ਗਏ। ਭਗਤ ਜੀ ਪ੍ਰਭੂ ਨੂੰ ਯਾਦ ਕਰਦੇ ਰਹੇ ਅਤੇ ਪਰਮਾਤਮਾ ਦੇ ਗੁਣ ਗਾਉਂਦੇ ਰਹੇ। ਅਖੀਰ ਜਿਸ ਮੰਦਰ ਵਿੱਚੋਂ ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ ਸੀ, ਉਸ ਮੰਦਰ ਦਾ ਮੂੰਹ ਘੁੰਮ ਕੇ ਉਸ ਦਿਸ਼ਾ ਵਿੱਚ ਹੋ ਗਿਆ ਜਿੱਧਰ ਭਗਤ ਨਾਮਦੇਵ ਜੀ ਬੈਠੇ ਸਨ। ਅੱਜ ਵੀ ਇਸ ਮੰਦਰ ਦਾ ਮੂੰਹ ਉਲਟ ਦਿਸ਼ਾ ਵੱਲ ਹੈ। ਹਰ ਜੁਗ ਜੁਗ ਭਗਤ ਉਪਾਇਆ ਪੈਜ

0: ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਪਰਮਾਤਮਾ ਵੱਲੋਂ ਭਗਤਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਅਤੇ ਉਹਨਾਂ ਨੂੰ ਵਡਿਆਈ ਬਖਸ਼ਣ ਦੀਆਂ ਅਨੇਕਾਂ ਉਦਾਹਰਨਾਂ ਇਤਿਹਾਸ ਵਿੱਚ ਦਰਜ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 1165 ਉੱਤੇ ਭਗਤ ਨਾਮਦੇਵ ਜੀ ਨੇ ਖੁਦ ਬਹੁਤ ਬਿਹਤਰੀਨ ਸ਼ਬਦਾਂ ਵਿੱਚ ਇਸ ਪ੍ਰਥਾਏ ਬਾਣੀ ਦੀ ਰਚਨਾ ਕੀਤੀ ਹੈ। ਦਿੱਲੀ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਭਗਤ ਨਾਮਦੇਵ ਜੀ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਜਿਸ ਭਗਵਾਨ ਦੀ ਤੁਸੀਂ ਪੂਜਾ ਕਰਦੇ ਹੋ ਉਹ ਤੁਹਾਡੇ ਕੀ ਕੰਮ ਕਰ ਸਕਦਾ ਹੈ। ਕਾਫੀ ਮੰਦਾ ਚੰਗਾ ਵੀ ਬੋਲਿਆ ਅਤੇ ਬਾਦਸ਼ਾਹ ਨੇ ਕਿਹਾ ਕਿ ਇੱਕ ਗਾਂ ਮਰ ਗਈ ਹੈ, ਆਪਣੇ ਭਗਵਾਨ ਨੂੰ ਕਹੋ ਕਿ ਇਸ ਗਾਂ ਨੂੰ ਜ਼ਿੰਦਾ ਕਰ ਦੇਵੇ। ਭਗਤ ਜੀ ਨੇ ਕਿਹਾ ਕਿ ਅਜਿਹੇ ਕਿਸ ਤਰ੍ਹਾਂ ਹੋ ਸਕਦਾ ਹੈ, ਕੋਈ ਮਰਿਆ ਹੋਇਆ ਪ੍ਰਾਣੀ ਦੁਬਾਰਾ ਕਿਸ ਤਰ੍ਹਾਂ ਜ਼ਿੰਦਾ ਹੋ ਸਕਦਾ ਹੈ। ਪਰੰਤੂ ਬਾਦਸ਼ਾਹ ਆਪਣੇ ਹੱਠ ਉੱਤੇ ਅੜ ਗਿਆ ਅਤੇ ਕਿਹਾ ਕਿ ਤੁਹਾਨੂੰ ਇੱਕ ਪਹਿਰ ਦਾ ਸਮਾਂ ਦਿੱਤਾ ਹੈ, ਜੇਕਰ ਤੁਸੀਂ ਗਾਂ ਨੂੰ ਜ਼ਿੰਦਾ ਨਾ ਕਰ ਸਕੇ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਇੰਨੇ ਨੂੰ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਕਿ ਭਗਤ ਨਾਮਦੇਵ ਜੀ ਨੂੰ ਹਾਥੀ ਅੱਗੇ ਸੁੱਟ ਦਿੱਤਾ ਜਾਵੇ। ਪਰੰਤੂ ਹਾਥੀ ਨੇ ਭਗਤ ਨਾਮਦੇਵ ਜੀ ਨੂੰ ਮਾਰਨ ਦੀ ਥਾਂ ਆਪਣੀ ਸੁੰਡ ਨਾਲ ਨਮਸਕਾਰ ਕੀਤੀ। ਦੂਜੇ ਪਾਸੇ ਭਗਤ ਨਾਮਦੇਵ ਜੀ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਬਾਦਸ਼ਾਹ ਕੋਲ ਗਏ ਅਤੇ ਕਿਹਾ ਕਿ ਜੇਕਰ ਤੁਸੀਂ ਭਗਤ ਨਾਮਦੇਵ ਜੀ ਨੂੰ ਬਖਸ਼ ਦਿਓ ਤਾਂ ਉਹਨਾਂ ਦੇ ਭਾਰ ਦੇ ਬਰਾਬਰ ਸੋਨਾ ਤੋਲ ਕੇ ਤੁਹਾਨੂੰ ਦੇ ਦਿਆਂਗੇ। ਇਸੇ ਦੌਰਾਨ ਇੱਕ ਚਮਤਕਾਰ ਹੋਇਆ ਕਿ ਗਰੁੜ ਦੇ ਖੰਭਾਂ ਦੇ ਫੜਫੜਾਉਣ ਦੀ ਆਵਾਜ਼ ਆਈ। ਸਾਰੀ ਦੁਨੀਆ ਨੇ ਵੇਖਿਆ ਕਿ ਭਗਵਾਨ ਵਿਸ਼ਨੂੰ ਜੀ ਖੁਦ ਆਪਣੇ ਵਾਹਨ ਗਰੁੜ 'ਤੇ ਸਵਾਰ ਹੋ ਕੇ ਉੱਥੇ ਪਹੁੰਚ ਗਏ। ਭਗਵਾਨ ਵਿਸ਼ਨੂੰ ਜੀ ਨੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿ ਦੱਸੋ, ਤੁਸੀਂ ਜੇ ਕਹੋ ਤਾਂ ਧਰਤੀ ਨੂੰ ਪੁੱਠੀ ਕਰ ਦੇਵਾਂ ਜਾਂ ਇਸ ਬਾਦਸ਼ਾਹ ਨੂੰ ਕੋਈ ਹੋਰ ਕਰੜੀ ਸਜ਼ਾ ਦੇ ਦਿਆਂ। ਭਗਤ ਨਾਮਦੇਵ ਜੀ ਨੇ ਕਿਹਾ ਕਿ ਇੱਕ ਮੂਰਖ ਦੇ ਕਾਰਨ ਸਾਰੀ ਦੁਨੀਆ ਨੂੰ ਕਿਉਂ ਦੁੱਖ ਦੇਣਾ ਹੈ, ਤੁਸੀਂ ਗਾਂ ਨੂੰ ਹੀ ਜ਼ਿੰਦਾ ਕਰ ਦਿਓ। ਭਗਤ ਜੀ ਦੇ ਕਹਿਣ 'ਤੇ ਮਰੀ ਹੋਈ ਗਾਂ ਨੂੰ ਜ਼ਿੰਦਾ ਕਰ ਦਿੱਤਾ ਗਿਆ। ਭਗਤ ਜੀ ਨੇ ਗਾਂ ਦੇ ਬੱਚੇ ਨੂੰ ਦੁੱਧ ਚੁੰਘਾਇਆ ਅਤੇ ਫਿਰ ਦੁੱਧ ਦੀ ਮਟਕੀ ਭਰ ਕੇ ਬਾਦਸ਼ਾਹ ਦੇ ਅੱਗੇ ਜਾ ਰੱਖੀ। ਇਸ ਤਰ੍ਹਾਂ ਪ੍ਰਭੂ ਨੇ ਆਪਣੇ ਪਿਆਰੇ ਭਗਤ ਦੀ ਰੱਖਿਆ ਕੀਤੀ। ਭਗਤ ਨਾਮਦੇਵ ਜੀ ਦਾ ਇਹ ਸ਼ਬਦ ਭੈਰੋਂ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਹੋਇਆ ਹੈ, ਜਿਸ ਵਿੱਚ ਇਹ ਸਾਰੀ ਕਹਾਣੀ ਵਰਣਨ ਕੀਤੀ ਗਈ ਹੈ। ਇਸੇ ਤਰ੍ਹਾਂ ਰਾਗ ਭੈਰੋਂ ਵਿੱਚ ਹੀ ਭਗਤ ਕਬੀਰ ਜੀ ਨੇ ਵੀ ਇਸ ਤਰ੍ਹਾਂ ਦੀ ਘਟਨਾ ਦਾ ਵਰਣਨ ਕੀਤਾ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1162 ਉੱਤੇ ਦਰਜ ਹੈ। ਭਗਤ ਕਬੀਰ ਜੀ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਡੋਬ ਦਿੱਤਾ ਗਿਆ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਲੀਨ ਰਹਿੰਦਾ ਹੈ, ਉਸਦਾ ਮਨ ਕਿਸੇ ਕਸ਼ਟ ਵੇਲੇ ਡੋਲਦਾ ਨਹੀਂ। ਉਸਦੇ ਸਰੀਰ ਨੂੰ ਕਸ਼ਟ ਦੇ ਕੇ ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ। ਆਪਣੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਭਗਤ ਕਬੀਰ ਜੀ ਜਿਉਂ ਹੀ ਗੰਗਾ ਵਿੱਚ ਸੁੱਟੇ ਗਏ ਤਾਂ ਗੰਗਾ ਦੀਆਂ ਲਹਿਰਾਂ ਨਾਲ ਉਹਨਾਂ ਦੇ ਸੰਗਲ ਟੁੱਟ ਗਏ ਅਤੇ ਉਹ ਜਲ ਉੱਤੇ ਇਸ ਤਰ੍ਹਾਂ ਤੈਰਨ ਲੱਗ ਪਏ ਜਿਵੇਂ ਮਿਰਗ ਛਾਲਾ ਉੱਤੇ ਬੈਠੇ ਹੋਏ ਹੁੰਦੇ ਹਨ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਤੁਹਾਡੇ ਮਿੱਥੇ ਹੋਏ ਕਰਮ ਕਾਂਡ ਜਾਂ ਤੀਰਥ ਇਸ਼ਨਾਨ ਕੋਈ ਵੀ ਸੰਗੀ ਨਹੀਂ ਬਣ ਸਕਦੇ, ਕੋਈ ਵੀ ਸਾਥੀ ਨਹੀਂ ਹੋ ਸਕਦੇ। ਪਾਣੀ ਅਤੇ ਧਰਤੀ ਹਰ ਥਾਂ ਇੱਕ ਪਰਮਾਤਮਾ ਹੀ ਰੱਖਣਯੋਗ ਹੈ। ਗੰਗ ਗੁਸਾਇਨ ਗਹਿਰ ਗੰਭੀਰ, ਜੰਜ਼ੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਹੋ ਸਮਾਏ ਰਹਾਓ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗ ਛਾਲਾ ਪਰ ਬੈਠੇ ਕਬੀਰ, ਕਹੇ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਭਗਤਾਂ ਨਾਲ ਇਸੇ ਤਰ੍ਹਾਂ ਦਾ ਵਰਤਾਰਾ ਹੋਇਆ ਅਤੇ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਸਾ ਰਾਗ ਵਿੱਚ ਇਸ ਸੰਬੰਧ ਵਿੱਚ ਫਰਮਾਨ ਹੈ ਕਿ ਇਸ ਦੁਨੀਆਂ ਦੇ ਵਿੱਚ ਜਾਂ ਕਹਿ ਲਈਏ ਇਸ ਜਗਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਪਰਮਾਤਮਾ ਆਪ ਹੀ ਆਪਣੀ ਰਜ਼ਾ ਦੇ ਅਨੁਸਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਵੀ ਪ੍ਰਸਿੱਧ ਹੈ ਕਿ ਹਰ ਇੱਕ ਯੁੱਗ ਦੇ ਅੰਦਰ ਉਹ ਪਰਮ ਪਿਤਾ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ। ਅਸੀਂ ਇਸ ਨੂੰ ਪਰਮਾਤਮਾ ਦਾ ਬਿਰਦ ਵੀ ਕਹਿ ਸਕਦੇ ਹਾਂ ਕਿ ਪਰਮਾਤਮਾ ਦਾ ਇਹ ਮੁੱਢ ਕਦੀਮਾਂ ਵਾਲਾ ਸੁਭਾਅ ਹੈ ਕਿ ਉਹ ਆਪਣੇ ਭਗਤਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਦਾ ਹੈ। ਆਸਾ ਮਹੱਲਾ ਪੰਜਵਾਂ, ਜੋ ਕੁਛ ਕਰੇ ਸੋ ਆਪ ਆਪਣ ਭਾਣਿਆ, ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ।
1: ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ। ਇਹ ਵਾਰਤਾ ਸੁਣਾ ਰਹੇ ਸਨ ਗੁਰਪ੍ਰੀਤ ਸਿੰਘ ਨਿਆਮੀਆਂ। ਗੁਰਬਾਣੀ ਵਿੱਚ ਹਵਾਲਾ ਮਿਲਦਾ ਹੈ ਕਿ ਭਗਤਾਂ ਦਾ ਸਹਾਈ ਰੱਬ

ਤੁਸੀਂ ਸਰਵਣ ਕਰ ਰਹੇ ਸੀ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਸਾਡੇ ਦਿੱਲੀ ਕੇਂਦਰ ਤੋਂ ਤੁਸੀਂ ਹਿੰਦੀ ਵਿੱਚ ਸਮਾਚਾਰ ਸੁਣੋਗੇ।

7:10 ਤੇ ਇੱਕ ਖਾਸ ਪ੍ਰੋਗਰਾਮ ਸੁਣੋਗੇ ਸਾਡੇ ਦਿੱਲੀ ਕੇਂਦਰ ਦੀ ਪ੍ਰਸਾਰਣ ਜਨ ਸੇਵਾ ਸੀ ਦੇਸ਼ ਸੇਵਾ।

7:45 ਤੇ ਕਰਮਜੀਤ ਸਿੰਘ ਦੀ ਇੱਕ ਅੰਗਰੇਜ਼ੀ ਟਾਕ ਸੁਣੋਗੇ ਇੰਪੈਕਟ ਇਨਫੋਟੈਕ ਔਨ ਇੰਪੈਕਟ ਆਫ ਇਨਫੋਟੈਕ ਇਨ ਸੋਸਾਇਟੀ।

ਸਾਡੇ ਦਿੱਲੀ ਕੇਂਦਰ ਰਾਹੀਂ ਰਾਤ 10 ਵਜੇ 20ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣਾਈਆਂ ਜਾਣਗੀਆਂ। ਰਾਤ 10:20 ਤੇ ਕੁਝ ਪੰਜਾਬੀ ਗੀਤਾਂ ਦਾ ਆਨੰਦ ਮਾਣੋਗੇ। ਗੀਤ ਸੰਗੀਤ ਦਾ ਸਿਲਸਿਲਾ ਹੋਏਗਾ ਰਾਤ 10:30 ਪ੍ਰੋਗਰਾਮ ਹੋਏਗਾ ਸਰਗਮ। ਸਮਾਚਾਰ ਤੇ ਮੁੱਖ ਸਮਾਚਾਰ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੇ ਜਾਣਗੇ। ਇਹ ਸਨ ਬਾਕੀ ਦਿਨ ਦੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸਮਝੋ ਜੀ ਸੋਚਣਾ। ਨਵੋਦਿਆ ਵਿਦਿਆਲਿਆ ਸਮਿਤੀ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਖਾਲੀ ਪਈਆਂ ਸੀਟਾਂ ਲਈ ਸੈਸ਼ਨ 2027-28 ਵਾਸਤੇ ਕਲਾਸ 9ਵੀਂ ਤੇ ਕਲਾਸ 11ਵੀਂ ਵਿੱਚ ਲੈਟਰਲ ਐਂਟਰੀ ਚੋਣ ਪ੍ਰਕਿਰਿਆ ਕਰਵਾਈ ਜਾ ਰਹੀ ਹੈ। ਇਹ ਚੋਣ ਪ੍ਰੀਖਿਆ 10 ਅਪ੍ਰੈਲ 2027 ਨੂੰ ਦੇਸ਼ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਉਪਲਬਧ ਖਾਲੀ ਸੀਟਾਂ ਦੇ ਵਿਰੁੱਧ ਕਰਵਾਈ ਜਾਏਗੀ। ਇਸ ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 30 ਸਤੰਬਰ 2026 ਹੈ। ਕਲਾਸ 9ਵੀਂ ਲਈ ਆਨਲਾਈਨ ਅਰਜ਼ੀਆਂ ਦੇਣ ਵਾਸਤੇ ਤੇ ਨਵੋਦਿਆ ਵਿਦਿਆਲਿਆ ਦੀ ਸਮਿਤੀ ਦੇ ਪੋਰਟਲ ਕਲਾਸ 9ਵੀਂ ਲਈ ਆਨਲਾਈਨ ਅਰਜ਼ੀਆਂ ਦੇਣ ਵਾਸਤੇ ਪੋਰਟਲ ਹੈ cbseitems.nic.in/2026nv9। ਕਲਾਸ 11ਵੀਂ ਲਈ ਆਨਲਾਈਨ ਅਰਜ਼ੀਆਂ ਦੇਣ ਵਾਸਤੇ ਪੋਰਟਲ ਹੈ cbseitems.nic.in/2026nvs11। ਚਾਹਵਾਨ ਵਿਦਿਆਰਥੀ ਨਿਰਧਾਰਿਤ ਆਖਰੀ ਮਿਤੀ ਤੋਂ ਪਹਿਲਾਂ ਆਪਣੀ ਆਨਲਾਈਨ ਅਰਜ਼ੀ ਜ਼ਰੂਰ ਜਮ੍ਹਾਂ ਕਰਵਾਉਣ ਅਤੇ ਪ੍ਰੀਖਿਆ ਨਾਲ ਸਬੰਧਤ ਯੋਗਤਾ, ਸੀਟਾਂ, ਦਿਸ਼ਾ ਨਿਰਦੇਸ਼ਾਂ ਤੇ ਹੋਰ ਜਾਣਕਾਰੀ ਲਈ ਨਵੋਦਿਆ ਵਿਦਿਆਲਿਆ ਸਮਿਤੀ ਦੀ ਅਧਾਰਿਤ ਵੈਬਸਾਈਟ ਤੇ ਉਪਲਬਧ ਜਾਣਕਾਰੀ ਦਾ ਅਧਿਐਨ ਕਰਨ। ਯਾਦ ਰੱਖੋ, ਆਨਲਾਈਨ ਅਰਜ਼ੀ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 30 ਸਤੰਬਰ 2026 ਹੈ ਤੇ ਚੋਣ ਪ੍ਰੀਖਿਆ 10 ਅਪ੍ਰੈਲ 2027 ਨੂੰ ਹੋਵੇਗੀ। ਇਹ ਸੂਚਨਾ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਜਾਣਕਾਰੀ ਲਈ ਪ੍ਰਸਾਰਿਤ ਕੀਤੀ ਜਾ ਰਹੀ ਹੈ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਇੱਕ ਦੇਸ਼ ਪਿਆਰ ਦਾ ਗੀਤ।

ਏਸੀ ਦੇਸਗਨ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ

0: ਖਾਤਿਆਂ ਵਿੱਚ ਐਂਟਰੀਆਂ ਵਿੱਚ ਹੇਰਾਫੇਰੀ ਕੀਤੀ, 51 ਆਰਡੀ ਖਾਤਿਆਂ ਵਿੱਚ ਹੇਰਾਫੇਰੀ ਕੀਤੀ ਅਤੇ ਗਾਹਕਾਂ ਦੇ PPF ਅਤੇ ਟਰਮ ਡਿਪੋਜ਼ਿਟ ਵਰਗੇ ਹੋਰ ਖਾਤਿਆਂ ਵਿੱਚ ਹੇਰਾਫੇਰੀ ਕੀਤੀ ਅਤੇ ਧੋਖਾਧੜੀ ਨਾਲ ਸਰਕਾਰੀ ਫੰਡ ਕਢਵਾਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਤਕ ਸੇਵਾ ਵਿੱਚ 25 ਸਾਲ ਪੂਰੇ ਹੋ ਰਹੇ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਸੇਵਾ ਅਤੇ ਸੁਸ਼ਾਸਨ ਦੀ ਇਸੇ ਦੂਰਅੰਦੇਸ਼ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆ ਰਿਹਾ ਹੈ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਵਿੱਚ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਸਟਾਰਟਅਪ ਇੰਡੀਆ ਪਹਿਲਕਦਮੀ ਰਾਹੀਂ ਅਮਲ ਵਿੱਚ ਲਿਆਂਦਾ ਗਿਆ ਹੈ। ਪੇਸ਼ ਹੈ ਇੱਕ ਰਿਪੋਰਟ।
1: ਸਾਲ 2016 ਵਿੱਚ ਸ਼ੁਰੂ ਕੀਤੇ ਗਏ ਸਟਾਰਟਅਪ ਇੰਡੀਆ ਨੇ ਭਾਰਤ ਦੇ ਉਦਮੀ ਸੱਭਿਆਚਾਰ ਨੂੰ ਬਦਲ ਦਿੱਤਾ। ਭਾਰਤ ਨੌਕਰੀ ਲੱਭਣ ਵਾਲਿਆਂ ਦੇ ਦੇਸ਼ ਤੋਂ ਨੌਕਰੀ ਸਿਰਜਣ ਵਾਲਿਆਂ, ਨਵੀਨਤਾਕਾਰੀ ਅਤੇ ਸਮੱਸਿਆ ਹੱਲ ਕਰਨ ਵਾਲੇ ਦੇਸ਼ ਵਿੱਚ ਤਬਦੀਲ ਹੋਇਆ। ਇਹ ਸਿਲਸਿਲਾ ਜੋ ਸਿਰਫ 400 ਮਾਨਤਾ ਪ੍ਰਾਪਤ ਸਟਾਰਟਅਪ ਨਾਲ ਸ਼ੁਰੂ ਹੋਇਆ ਸੀ, ਮਾਰਚ 2026 ਤੱਕ 2,00,000 ਮਾਨਤਾ ਪ੍ਰਾਪਤ ਸਟਾਰਟਅਪ ਤੱਕ ਵੱਧ ਗਿਆ, ਜਿਸ ਨੇ 23,00,000 ਤੋਂ ਵੱਧ ਸਿੱਧੀਆਂ ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਨਾਲ ਭਾਰਤ ਦੁਨੀਆ ਦਾ 3ਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਬਣ ਗਿਆ ਹੈ। ਇਹ ਤਬਦੀਲੀ ਹੁਣ ਮੁੰਬਈ ਜਾਂ ਦਿੱਲੀ ਵਰਗੇ ਮਹਾਨਗਰਾਂ ਤੱਕ ਸੀਮਤ ਨਹੀਂ ਹੈ। ਲਗਭਗ 50% ਮਾਨਤਾ ਪ੍ਰਾਪਤ ਸਟਾਰਟਅਪ ਹੁਣ ਛੋਟੇ ਅਤੇ ਦਰਮਿਆਨੇ ਸ਼ਹਿਰਾਂ ਤੋਂ ਵੀ ਉਤਪੰਨ ਹੁੰਦੇ ਨੇ। ਔਰਤਾਂ ਵੀ ਇਸ ਤਬਦੀਲੀ ਦੀ ਅਗਵਾਈ ਕਰ ਰਹੀਆਂ ਹਨ ਅਤੇ ਮਾਰਚ 2026 ਤੱਕ 1,00,000 ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅਪ ਵਿੱਚ ਘੱਟੋ ਘੱਟ 1 ਮਹਿਲਾ ਨਿਰਦੇਸ਼ਕ ਸ਼ਾਮਲ ਹੈ, ਜੋ ਸਾਰੇ ਮਾਨਤਾ ਪ੍ਰਾਪਤ ਸਟਾਰਟਅਪ ਦਾ ਲਗਭਗ 50% ਨੇ। ਸਟਾਰਟਅਪ ਇੰਡੀਆ ਦੀ ਸਭ ਤੋਂ ਵੱਡੀ ਉਦਾਹਰਣ 18 ਜੁਲਾਈ 2026 ਨੂੰ ਹੈਦਰਾਬਾਦ ਅਧਾਰਤ ਸਟਾਰਟਅਪ ਸਕਾਈ ਰੂਟ ਐਰੋਸਪੇਸ ਦੁਆਰਾ ਵਿਕਰਮ 1 ਲਾਂਚ ਕਰਨਾ ਹੈ। ਇਹ ਪਹਿਲਾ ਨਿੱਜੀ ਤੌਰ ਤੇ ਵਿਕਸਿਤ ਭਾਰਤੀ ਆਰਬਿਟਲ ਰਾਕੇਟ ਹੈ, ਜਿਸ ਨੇ ਭਾਰਤ ਨੂੰ ਨਿੱਜੀ ਆਰਬਿਟਲ ਲਾਂਚ ਸਮਰੱਥਾ ਵਾਲਾ ਵਿਸ਼ਵ ਦਾ 3ਜਾ ਦੇਸ਼ ਬਣਾਇਆ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 8 ਵਿਅਕਤੀਆਂ ਨੂੰ 13 ਨਜਾਇਜ਼ ਪਿਸਤੌਲਾਂ ਅਤੇ 23 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ 6 ਨੈਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਏ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਗੈਰ ਕਾਨੂੰਨੀ ਹਥਿਆਰ ਖਰੀਦ ਕੇ ਅੱਗੇ ਸਪਲਾਈ ਕਰ ਰਹੇ ਸਨ। ਅਗਲੇਰੀ ਜਾਂਚ ਜਾਰੀ ਏ। ਅੰਮ੍ਰਿਤਸਰ ਪੁਲਿਸ ਨੇ ਕਿਹਾ ਕਿ ਕੋਈ ਵੀ ਵਾਹਨ ਜਿਸ ਉੱਪਰ ਹਾਈ ਸਿਕਿਉਰਿਟੀ ਪਲੇਟ ਨਹੀਂ ਲੱਗੀ ਹੋਈ ਹੈ, ਨੁਕਸਾਨੀ ਟੁੱਟੀ ਹੋਈ ਹੈ, ਉਸਨੂੰ ਪੈਟਰੋਲ CNG ਨਹੀਂ ਦਿੱਤਾ ਜਾਏਗਾ। ਡਿਪਟੀ ਕਮਿਸ਼ਨਰ ਪੁਲਿਸ ਸਦਰ ਮੁਕਾਮ ਆਕਰਸ਼ੀ ਚੈਨ ਨੇ ਦੱਸਿਆ ਕਿ ਇਸ ਬਾਰੇ ਸਖ਼ਤ ਨਿਰਦੇਸ਼ ਸਾਰੇ ਪੈਟਰੋਲ ਪੰਪਾਂ ਨੂੰ ਜਾਰੀ ਕਰ ਦਿੱਤੇ ਗਏ ਨੇ। ਐਮਰਜੈਂਸੀ ਵਾਹਨ ਜਿਵੇਂ ਐਂਬੂਲੈਂਸ ਅਤੇ ਜਿਨ੍ਹਾਂ ਕੋਲ ਟੈਂਪਰੇਰੀ ਨੰਬਰ ਨੇ ਉਨ੍ਹਾਂ ਵਾਹਨਾਂ ਨੂੰ ਛੋੜ ਦਿੱਤੀ ਗਈ ਏ। ਖੇਡਾਂ ਵਿੱਚ ਭਾਰਤ ਨੇ ਜਾਪਾਨ ਵਿੱਚ 2026 ਏਸ਼ੀਆਈ ਖੇਡਾਂ ਵਿੱਚ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ ਹੈ। ਭਾਰਤ ਦੀ ਔਰਤਾਂ ਦੀ ਟੀਮ ਨੇ 2020 ਕ੍ਰਿਕਟ ਫਾਈਨਲ ਵਿੱਚ ਸ੍ਰੀਲੰਕਾ ਨੂੰ 147 ਰਨਾਂ ਨਾਲ ਹਰਾਇਆ। ਇਹ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਔਰਤਾਂ ਦੀ ਟੀਮ ਦਾ ਲਗਾਤਾਰ ਦੂਜਾ ਸੋਨੇ ਦਾ ਤਮਗਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਏ। ਆਖਿਰ ਚ ਖਾਸ ਖਬਰਾਂ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਦੂਤ ਵਜੋਂ ਕੰਮ ਕਰਨ ਦੀ ਅਪੀਲ। ਪੰਜਾਬ ਭਾਜਪਾ ਦੀਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ। ਵੱਖ ਵੱਖ ਥਾਵਾਂ ਤੇ ਲੋਕਾਂ ਵੱਲੋਂ ਉਸਾਰੂ ਸ਼ਮੂਲੀਅਤ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਕੋਦਰ ਦੇ ਉਸ ਸਮੇਂ ਦੇ ਸਬ ਪੋਸਟਮਾਸਟਰ ਸੰਜੀਵ ਕੁਮਾਰ ਨੂੰ 16 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ। ਅੰਮ੍ਰਿਤਸਰ ਵਿੱਚ ਗੈਰ ਕਾਨੂੰਨੀ ਹਥਿਆਰ ਤਸਕਰੀ ਨੈਟਵਰਕਾਂ ਦੇ 8 ਕਾਰਕੁਨ 13 ਪਿਸਤੌਲਾਂ ਨਾਲ ਗ੍ਰਿਫਤਾਰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਰਾਤ 8:30 ਵਜੇ ਹੋਏਗਾ। ਨਮਸਕਾਰ।

ਨੀਵੀਂ 343.6 meter ਯਾਨੀ 873 kHz ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:30 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਕਿਸਾਨ ਵਾਣੀ।

ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ ਤੇ ਬੀਜ ਦੀ ਮਾਤਰਾ। ਗਾਜਰਾਂ ਦੀ ਬਿਜਾਈ ਲਈ ਅਗਸਤ ਸਤੰਬਰ ਸਭ ਤੋਂ ਢੁਕਵਾਂ ਸਮਾਂ ਹੈ ਤੇ 45 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਛੋਟੇ ਪੱਧਰ ਤੇ ਬਿਜਾਈ ਲਈ ਵੱਟਾਂ ਵਿਚਕਾਰ 45 ਸੈਂਟੀਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ ਤੇ ਜਦੋਂ ਫਸਲ ਇੱਕ ਮਹੀਨੇ ਦੀ ਹੋ ਜਾਵੇ ਤਾਂ ਬੂਟਿਆਂ ਨੂੰ ਵਿਰਲਾ ਕਰਕੇ ਬੂਟੇ ਤੋਂ ਬੂਟੇ ਦੀ ਦੂਰੀ 7.5 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਬੀਜ ਲਗਭਗ 1.5 ਸੈਂਟੀਮੀਟਰ ਡੂੰਘਾ ਬੀਜਣ ਨਾਲ ਚੰਗਾ ਜੰਮ ਮਿਲਦਾ ਹੈ ਤੇ ਵਪਾਰਕ ਪੱਧਰ ਤੇ ਟਰੈਕਟਰ ਨਾਲ ਚੱਲਣ ਵਾਲੀ ਬੈਡ ਮੇਕਰ ਕਮ ਸੋਇੰਗ ਮਸ਼ੀਨ ਵਰਤੀ ਜਾ ਸਕਦੀ ਹੈ ਇਸ ਲਈ ਤੇ ਇਹ 67.5 ਸੈਂਟੀਮੀਟਰ ਦੀ ਦੂਰੀ ਉੱਤੇ ਬੈਡ ਤਿਆਰ ਕਰਦੀ ਹੈ ਤੇ ਹਰ ਬੈਡ ਉੱਤੇ 4 ਕਤਾਰਾਂ ਬੀਜਦੀ ਹੈ। ਮਸ਼ੀਨੀ ਬੀਜਾਂ

ਚਾਹੀਦੀ ਹੈ। ਬੀਜ ਲਗਭਗ 1.5 ਸੈਂਟੀਮੀਟਰ ਡੂੰਘਾ ਬੀਜ ਨਾਲ ਚੰਗਾ ਜੰਮ ਮਿਲਦਾ ਹੈ ਤੇ ਵਪਾਰਕ ਪੱਧਰ ਤੇ ਟਰੈਕਟਰ ਨਾਲ ਚੱਲਣ ਵਾਲੀ ਬੈਟ ਮੇਕਰ ਕਮ ਸੋਇੰਗ ਮਸ਼ੀਨ ਵਰਤੀ ਜਾ ਸਕਦੀ ਹੈ ਇਸ ਲਈ ਤੇ ਇਹ 67.5 ਸੈਂਟੀਮੀਟਰ ਦੀ ਦੂਰੀ ਉੱਤੇ ਬੈਟ ਤਿਆਰ ਕਰਦੀ ਹੈ ਤੇ ਹਰ ਬੈਡ ਉੱਤੇ 4 ਕਤਾਰਾਂ ਬੀਜਦੀ ਹੈ। ਮਸ਼ੀਨੀ ਬੀਜਾਈ ਨਾਲ ਬੀਜ ਦੀ ਮਾਤਰਾ ਲਗਭਗ 2.5 ਕਿਲੋ ਪ੍ਰਤੀ ਏਕੜ ਰਹਿ ਜਾਂਦੀ ਹੈ ਤੇ ਵਿਰਲਾ ਕਰਨ ਦੀ ਲੋੜ ਨਹੀਂ ਪੈਂਦੀ। ਰੂੜੀ ਤੇ ਖਾਦਾਂ ਚੰਗੀ ਤਰ੍ਹਾਂ ਗਲੀ ਸੜੀ ਰੂੜੀ 15 ਟਨ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਰਲਾ ਦਿਓ। ਬਿਜਾਈ ਸਮੇਂ 25 ਕਿਲੋ ਨਾਈਟ੍ਰੋਜਨ, 55 ਕਿਲੋ ਯੂਰੀਆ, 12 ਕਿਲੋ ਫਾਸਫੋਰਸ, 75 ਕਿਲੋ ਸਿੰਗਲ ਸੁਪਰ ਫਾਸਫੇਟ ਤੇ 30 ਕਿਲੋ ਪੋਟਾਸ਼, 50 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ। ਜੜ੍ਹਾਂ ਦੇ ਵਧੀਆ ਰੰਗ ਤੇ ਗੁਣਵੱਤਾ ਲਈ ਪੋਟਾਸ਼ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੈ ਤੇ ਨਦੀਨਾਂ ਦੀ ਰੋਕਥਾਮ ਹੈ। ਫਸਲ ਦੇ ਸ਼ੁਰੂਆਤੀ ਵਾਧੇ ਦੌਰਾਨ ਨਿਯਮਤ ਗੋਡੀ ਕਰਨੀ ਜ਼ਰੂਰੀ ਹੈ ਕਿਉਂਕਿ ਗਾਜਰ ਸ਼ੁਰੂ ਵਿੱਚ ਹੌਲੀ ਵੱਧਦੀ ਹੈ ਤੇ ਨਦੀਨਾਂ ਨਾਲ ਚੰਗੀ ਤਰ੍ਹਾਂ ਮੁਕਾਬਲਾ ਨਹੀਂ ਕਰ ਸਕਦੀ। ਇਸ ਕਰਕੇ ਜੜ੍ਹਾਂ ਦੇ ਵਿਕਾਸ ਸਮੇਂ 1 ਜਾਂ 2 ਵਾਰ ਮਿੱਟੀ ਚੜਾਓ ਜਾਂ ਫਿਰ ਜੋ ਜੜ੍ਹਾਂ ਦਾ ਉੱਪਰਲਾ ਹਿੱਸਾ ਨੰਗਾ ਹੋ ਕੇ ਹਰਾ ਨਾ ਹੋਵੇ। ਸਿੰਚਾਈ ਵੇਲੇ ਵਧੀਆ ਗੁਣਵੱਤਾ ਵਾਲੀਆਂ ਗਾਜਰਾਂ ਤੇ ਵੱਧ ਝਾੜ ਲਈ ਢੁਕਵੀਂ ਸਿੰਚਾਈ ਜ਼ਰੂਰੀ ਹੈ। ਇਕਸਾਰ ਜੰਮ ਲਈ ਬਿਜਾਈ ਵੇਲੇ ਮਿੱਟੀ ਤੇ ਲੋੜੀਂਦੀ ਨਮੀ ਹੋਣੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ ਤੇ ਅਗਲੀਆਂ ਸਿੰਚਾਈਆਂ ਫਸਲ ਦੇ ਮੁਰਝਾਉਣ ਦੇ ਲੱਛਣ ਆਉਣ ਤੋਂ ਪਹਿਲਾਂ ਕਰੋ। ਵੱਧ ਸਿੰਚਾਈ ਨਾਲ ਗਾਜਰਾਂ ਬੇਢੰਗੀਆਂ, ਬੇਰੰਗ, ਬਰੀਕ ਜੜ੍ਹਾਂ ਤੇ ਸਤਹ ਗਾਜਰਾਂ ਉੱਤੇ ਤ੍ਰੇੜਾਂ ਪੈ ਸਕਦੀਆਂ ਨੇ। ਪੁਟਾਈ ਵਾਲੇ ਕਿਸਮ ਦੇ ਅਨੁਸਾਰ ਗਾਜਰ ਆਮ ਤੌਰ ਤੇ ਬਿਜਾਈ ਤੋਂ 90 ਤੋਂ 100 ਦਿਨਾਂ ਬਾਅਦ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਜਦੋਂ ਗਾਜਰਾਂ ਮੰਡੀ ਯੋਗ ਆਕਾਰ ਤੇ ਆਪਣਾ ਵਿਸ਼ੇਸ਼ ਗੂੜਾ ਲਾਲ ਜਾਮਨੀ, ਸੰਤਰੀ ਜਾਂ ਫਿਰ ਪੀਲਾ ਰੰਗ ਪ੍ਰਾਪਤ ਕਰ ਲੈਣ ਤਾਂ ਪੁਟਾਈ ਕਰੋ। ਵੱਡੇ ਪੱਧਰ ਤੇ 67.5 ਸੈਂਟੀਮੀਟਰ ਦੀ ਦੂਰੀ ਵਾਲੇ ਬੈਡਾਂ ਉੱਤੇ ਤਿਆਰ ਕੀਤੀ ਗਾਜਰ ਲਈ ਟਰੈਕਟਰ ਨਾਲ ਚੱਲਣ ਵਾਲੀ ਪੁੱਟਣ ਵਾਲੀ ਮਸ਼ੀਨ ਵਰਤੀ ਜਾ ਸਕਦੀ ਹੈ ਜਿਸ ਦੀ ਔਸਤ ਸਮਰੱਥਾ ਲਗਭਗ 0.62 ਏਕੜ ਪ੍ਰਤੀ ਘੰਟਾ। ਪੁਟਾਈ ਤੋਂ ਬਾਅਦ ਗਾਜਰਾਂ ਦੇ ਪੱਤੇ ਕੱਟ ਕੇ ਤੇ ਧੋਣ ਉਪਰੰਤ ਮੰਡੀ ਵਿੱਚ ਭੇਜੋ। ਪੁਟਾਈ ਵਿੱਚ ਦੇਰੀ ਨਾਲ ਜੜ੍ਹਾਂ ਦੀ ਖਾਣਯੋਗ ਗੁਣਵੱਤਾ ਘੱਟ ਸਕਦੀ ਹੈ। ਵੱਧ ਝਾੜ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਢੁਕਵੀਆਂ ਕਿਸਮਾਂ ਦੀ ਚੋਣ, ਸਮੇਂ ਸਿਰ ਬਿਜਾਈ, ਸੰਤੁਲਿਤ ਖਾਦਾਂ ਦੀ ਵਰਤੋਂ, ਸਹੀ ਸਿੰਚਾਈ ਤੇ ਮਸ਼ੀਨੀ ਬਿਜਾਈ ਤੇ ਪੁਟਾਈ ਅਪਣਾ ਕੇ ਕਿਸਾਨ ਘੱਟ ਲਾਗਤ ਨਾਲ ਵੱਧ ਝਾੜ ਲੈ ਸਕਦੇ ਨੇ। ਲਾਲ, ਸੰਤਰੀ, ਪੀਲੀਆਂ ਤੇ ਜਾਮਨੀ ਗਾਜਰਾਂ ਤਾਜ਼ੀ ਮੰਡੀ ਦੇ ਨਾਲ ਨਾਲ ਪ੍ਰੋਸੈਸਿੰਗ ਲਈ ਵੀ ਮੌਕੇ ਪ੍ਰਦਾਨ ਕਰਦੀਆਂ ਨੇ। ਇਸ ਲਈ ਗਾਜਰ ਦੀ ਵਿਗਿਆਨਿਕ ਤੇ ਮੰਡੀ ਮੁਖੀ ਕਾਸ਼ਤ ਪੰਜਾਬ ਵਿੱਚ ਇੱਕ ਲਾਭਕਾਰੀ ਉੱਦਮ ਤੇ ਫਸਲੀ ਵਿਭਿੰਨਤਾ ਦਾ ਮਹੱਤਵਪੂਰਨ ਹਿੱਸਾ ਬਣ ਸਕਦੀ ਹੈ। ਸੋ ਇਹ ਸੀ ਖੇਤੀ ਸੰਦੇਸ਼ ਵਿੱਚ ਫਸਲੀ ਵਿਭਿੰਨਤਾ ਤੇ ਪੌਸ਼ਟਿਕ ਸੁਰੱਖਿਆ ਲਈ ਗਾਜਰ ਦੀ ਸਫਲ ਕਾਸ਼ਤ ਕਿਵੇਂ ਕੀਤੀ ਜਾਣੀ ਚਾਹੀਦੀ ਹੈ ਤੇ ਕਿਸਾਨ ਵਾਣੀ ਪ੍ਰੋਗਰਾਮ ਹੈ। ਹੁਣ ਸਮਾਂ ਹੈ ਗੀਤ ਦਾ। ਗੀਤ ਤੋਂ ਬਾਅਦ ਫਿਰ ਅਸੀਂ ਹੋਰ ਜਾਣਕਾਰੀ ਲੈ ਕੇ ਆਵਾਂਗੇ।

0: ਚੱਲ ਮੇਰੇ ਨਾਲ ਕੁੜੇ ਹੋ ਹੋ।
1: ਤੇ ਗੀਤ ਤੋਂ ਬਾਅਦ ਅਸੀਂ ਹਾਜ਼ਰ ਹਾਂ, ਪ੍ਰੋਗਰਾਮ ਹੈ ਕਿਸਾਨ ਵਾਣੀ। ਆਮ ਤੌਰ 'ਤੇ ਦੇਖਿਆ ਜਾਵੇ ਤਾਂ ਜੋ ਵੀ ਕਿਸਾਨ ਆਪਣਾ ਧੰਦਾ ਕਰਦਾ ਹੈ ਉਸ ਵਿੱਚ ਮਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਇਸੇ ਤਰ੍ਹਾਂ ਮਹਾਰਤ ਹਾਸਲ ਕੀਤੀ ਹੈ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਬਲਵਿੰਦਰ ਸਿੰਘ ਜੀ ਨੇ।
2: ਬਲਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਕਰਦੇ ਹਾਂ।
3: ਧੰਨਵਾਦ ਜੀ।
2: ਜਿਵੇਂ ਕਿ ਤੁਹਾਨੂੰ ਅਵਾਰਡ ਮਿਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋਲੋਂ, ਅਵਾਰਡ ਤੁਹਾਨੂੰ ਕਿਸ ਕਾਰਨ ਮਿਲਿਆ?
3: ਆਪਾਂ ਨੂੰ ਜੀ ਡੇਅਰੀ ਫਾਰਮਰ ਦਾ ਜਿਹੜਾ ਚੀਫ ਮਿਨਿਸਟਰ ਅਵਾਰਡ ਮਿਲਿਆ ਜੀ। ਮੈਂ ਪਿਛਲੇ 2000 ਤੋਂ ਲੈ ਕੇ ਡੇਅਰੀ ਫਾਰਮਰ ਕਰਦਾ ਰਿਹਾ, ਤੇ ਮੈਂ ਇੱਕ ਗਾਂ ਤੋਂ ਸ਼ੁਰੂ ਕੀਤਾ ਸੀ ਇਹ ਤੁਹਾਡਾ ਡੇਅਰੀ ਦਾ ਧੰਦਾ, ਤੇ ਹੌਲੀ ਹੌਲੀ ਮੈਂ ਇਹਨੂੰ ਸਟੈਪ ਬਾਏ ਸਟੈਪ ਵਧਾਉਂਦਾ ਗਿਆ। 2005 ਦੇ ਵਿੱਚ ਮੈਂ PDFA ਦੇ ਨਾਲ ਉਹਨਾਂ ਦੀ ਮੀਟਿੰਗ ਨਾਲ ਜਾਣਾ ਸ਼ੁਰੂ ਕੀਤਾ, ਤਾਂ ਮੈਨੂੰ ਉੱਥੇ ਬਹੁਤ ਸਾਰੀਆਂ ਚੀਜ਼ਾਂ ਜੋ ਸਿੱਖਣ ਨੂੰ ਮਿਲੀਆਂ। ਤਾਂ ਉਸ ਤੋਂ ਬਾਅਦ ਅਸੀਂ ਆਪਦੇ ਛੋਟੇ ਡੇਅਰੀ ਫਾਰਮ ਨੂੰ ਇੱਕ ਕਮਰਸ਼ੀਅਲ ਡੇਅਰੀ ਫਾਰਮ ਦੇ ਵਿੱਚ ਲੈ ਕੇ ਆਏ ਹਾਂ। 2023 ਦੇ ਵਿੱਚ ਅਸੀਂ ਪੂਰਾ ਇਹਨੂੰ ਫੁੱਲੀ ਆਟੋਮੈਟਿਕ ਡੇਅਰੀ ਫਾਰਮ ਕਰਤਾ, ਜਿਹਦੇ ਵਿੱਚ ਸਕਰੈਪਰ ਲੱਗੇ ਹੋਏ ਆ ਗੋਹੇ ਵਾਸਤੇ, TMR ਵੈਗਨ ਜਿਹੜੀ ਮਸ਼ੀਨ ਪਾਉਂਦੀ ਹੈ, ਤੱਥਿਆਂ ਦਾ ਜੋ ਸਿਸਟਮ ਹੈ ਸਾਰਾ TMR ਦੇਖਦੀ ਹੈ। ਤਾਂ ਜਿਹੜਾ ਚੁਆਈ ਵਾਸਤੇ ਮਿਲਕ ਪਾਰਲਰ ਲੱਗਿਆ ਹੋਇਆ, ਜਿਹਦੀ ਆਟੋਮੈਟਿਕ ਚੁਆਈ ਹੁੰਦੀ ਹੈ, ਜਿਹਦੇ ਵਿੱਚ ਮੈਨੂਅਲ ਸਿਰਫ ਇੱਕ ਹੀ ਬੰਦਾ ਕੰਮ ਕਰਦਾ। ਇਸ ਟਾਈਮ ਸਾਡੇ ਕੋਲ 150 ਦੇ ਕਰੀਬ ਜੋ ਜਾਨਵਰ ਹੈਗੇ ਆ। ਸੀਜ਼ਨ ਦੇ ਵਿੱਚ ਅਸੀਂ 2600 ਲੀਟਰ ਦੁੱਧ ਜਿਹੜਾ ਅਸੀਂ ਪੈਦਾ ਕੀਤਾ ਸੀਗਾ। ਮੁਸ਼ਕਲਾਂ ਦੀ ਸ਼ੁਰੂਆਤ ਟਾਈਮ ਦੇ ਵਿੱਚ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਸੀਗੀਆਂ, ਕਿਉਂਕਿ ਜੋ ਸਾਡਾ ਏਰੀਆ ਇੱਥੇ ਸਾਨੂੰ ਸਾਇਲੇਜ ਦੀ ਬੜੀ ਵੱਡੀ ਪ੍ਰੋਬਲਮ ਸੀ। ਅਸੀਂ ਬਹੁਤ ਦੂਰੋਂ ਮਤਲਬ ਕਿ ਮੱਕੀ ਨੂੰ ਲੈ ਕੇ ਆਉਂਦੇ ਸੀ, ਤਾਂ ਫਿਰ ਹੌਲੀ ਹੌਲੀ ਮੱਕੀ ਆਪਣੇ ਏਰੀਏ ਦੇ ਵਿੱਚ ਬਿਜਾਉਣੀ ਸ਼ੁਰੂ ਕੀਤੀ, ਲੋਕਾਂ ਨੂੰ ਇਸ ਪਾਸੇ ਪ੍ਰਮੋਟ ਕੀਤਾ, ਤਾਂ ਅੱਜ ਲੋਕਾਂ ਵਾਸਤੇ ਵੀ ਇੱਕ ਜਿੱਥੇ ਸਾਡੀ ਲੋੜ ਨੂੰ ਪੂਰਾ ਕੀਤਾ, ਉੱਥੇ ਲੋਕਾਂ ਵਾਸਤੇ ਵੀ ਇੱਕ ਵਧੀਆ ਤੀਜੀ ਫਸਲ ਦਾ ਜੋ ਜ਼ਰੀਆ ਲੋਕਾਂ ਵਾਸਤੇ ਬਣਿਆ। ਤਾਂ ਜਿਵੇਂ ਸਾਡੇ ਪਾਣੀ ਦੀ ਵੀ ਇੱਕ ਵੱਡੀ ਮੁਸ਼ਕਲ ਸੀ, ਉਹ ਵੀ ਅਸੀਂ ਪਹਿਲਾਂ ਦੂਰੋਂ ਲੈ ਕੇ ਆਉਂਦੇ ਸੀ, ਫਿਰ ਅਸੀਂ ਜਾਨਵਰਾਂ ਦੇ ਪੀਣ ਵਾਸਤੇ ਪਾਣੀ ਹੈ ਜਿਹੜਾ, ਉਹ ਵੀ ਇੱਕ RO ਮਸ਼ੀਨ ਲਗਾ ਕੇ ਜਿਹੜਾ ਅਸੀਂ ਉਹਨਾਂ ਨੂੰ ਪਾਣੀ ਪਿਲਾਉਂਦੇ ਹਾਂ। ਤਾਂ ਹੁਣ ਜੇ ਗੱਲ ਕਰੀਏ ਤਾਂ ਹੁਣ ਕੋਈ ਬਹੁਤੀਆਂ ਮੁਸ਼ਕਲਾਂ ਨਹੀਂ ਹੈਗੀਆਂ, ਕਿਉਂਕਿ ਸਾਰਾ ਸੈਟਅਪ ਜਦੋਂ ਇੱਕ ਵਾਰੀ ਖੜਾ ਹੋ ਜਾਂਦਾ ਤਾਂ ਫਿਰ ਉਹ ਮੁਸ਼ਕਲਾਂ ਨੂੰ ਅਸੀਂ ਫੇਸ ਕਰਨ ਵਾਸਤੇ ਰੈਡੀ ਵੀ ਹੁੰਦੇ ਹਾਂ, ਤੇ ਉਹ ਘੱਟ ਵੀ ਜਾਂਦੀਆਂ ਨੇ ਜੀ। ਡੇਅਰੀ ਫਾਰਮ ਸਭ ਤੋਂ ਪਹਿਲਾਂ ਇੱਥੋਂ ਹੁੰਦਾ ਜੀ, ਜਿਹਦੇ ਕੋਲ ਪ੍ਰੋਪਰ ਸ਼ੈੱਡ ਹੈਗਾ ਤਾਂ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਤਾਂ ਸਾਡੇ ਕੋਲ ਜਿਹੜੀ 2.5 ਏਕੜ ਜ਼ਮੀਨ ਦੇ ਵਿੱਚ ਸਾਡਾ ਸ਼ੈੱਡ ਬਣਿਆ ਹੋਇਆ, ਪੂਰਾ ਮਤਲਬ ਕਿ ਜੋ PDFA ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਬਣਿਆ ਹੋਇਆ ਹੈਗਾ। ਤੇ ਸਫਾਈ ਤਾਂ ਵੈਸੇ ਚਲੋ ਆਪਾਂ ਨੂੰ ਹਰ ਚੀਜ਼ ਵੀ ਰੱਖਣੀ ਪੈਂਦੀ ਹੈ, ਪਰ ਅਸੀਂ ਪ੍ਰੋਪਰ ਇਹਦੀ ਸਫਾਈ ਤੇ ਵੈਕਸੀਨੇਸ਼ਨ ਜੋ ਹਰ ਟਾਈਮ ਲਗਾਉਣੀ ਹੈ, ਉਹ ਟੀਕਾਕਰਨ ਜੋ ਕਿਸੇ ਬਿਮਾਰੀ ਨੂੰ ਲੜਨ ਵਾਸਤੇ ਅਸੀਂ ਪਹਿਲਾਂ ਪ੍ਰਪੇਅਰ ਰਹਿੰਦੇ ਹਾਂ, ਬਾਕੀ ਇੱਕ ਜੋ ਜੀਵ ਹੈ ਮਲੱਪ ਜਾਂ ਚਿੱਚੜ ਹੈ ਤਾਂ ਉਹਨੂੰ ਕਰਨ ਵਾਸਤੇ ਅਸੀਂ 2 ਟਾਈਮ ਜਿਹੜਾ ਟੀਕਾਕਰਨ ਜਾਂ ਉਹਦੀ ਦਵਾਈ ਲਗਾਉਂਦੇ ਰਹਿੰਦੇ ਹਾਂ। ਤਾਂ ਇੱਦਾਂ ਦੀਆਂ ਕੋਈ ਮੁਸ਼ਕਲਾਂ ਹੁਣ ਸਾਡੇ ਬਹੁਤੀਆਂ ਨਹੀਂ ਆ ਰਹੀਆਂ ਗੀਆਂ। ਤਾਂ ਇਹੀ ਚੀਜ਼ਾਂ ਨੂੰ ਦੇਖਦੇ ਹੋਏ ਵੀ ਤੁਸੀਂ ਗੋਹੇ ਨੂੰ ਮਨਿਓਰ ਨੂੰ ਜਿਹੜਾ ਤੁਹਾਡਾ ਵੇਸਟ ਆ ਉਹਨੂੰ ਕਿਸ ਤਰ੍ਹਾਂ ਮੈਨੇਜ ਕੀਤਾ, ਤੁਹਾਡੇ ਕੋਲ ਜਾਨਵਰਾਂ ਦੀ ਰੱਖ ਰਖਾਓ ਦਾ ਕਿਹੜੇ ਕਿਹੜੇ ਤਰੀਕੇ ਹੈਗੇ ਆ, ਪੈਨ ਵਾਈਜ਼ ਅੱਡ ਅੱਡ ਹਰ ਜਾਨਵਰ ਨੂੰ ਰੱਖਿਆ ਹੋਇਆ, ਛੋਟੇ ਬੱਚਿਆਂ ਦੇ ਅੱਡ ਹਾਫ ਪੈਨ ਬਣੇ ਹੋਏ ਆ, ਤੇ ਸਾਰੀ ਸਫਾਈ ਪ੍ਰੋਪਰ ਹੈਗੀ ਆ, ਪਾਰਲਰ ਦੀ ਬਹੁਤ ਵਧੀਆ ਡਿਜ਼ਾਇਨਿੰਗ ਬਣੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀ ਯੂਨੀਵਰਸਿਟੀ ਦੀ ਟੀਮ ਆ ਉਹਨੇ ਦੇਖ ਕੇ ਤਾਂ ਹੀ ਸਾਨੂੰ ਇਹਦੇ ਵਾਸਤੇ ਮਤਲਬ ਕਿ ਸਿਲੈਕਟ ਕੀਤਾ ਹੈਗਾ।
2: ਯੂਨੀਵਰਸਿਟੀ ਦੀ ਟੀਮ ਆਉਂਦੀ ਰਹਿੰਦੀ ਹੈ ਕਿ ਤੁਸੀਂ ਜਾਂਦੇ ਰਹਿੰਦੇ ਹੋ ਹੋਰ ਇਸ ਵਾਸਤੇ ਟ੍ਰੇਨਿੰਗ ਲੈਣ ਵਾਸਤੇ, ਹੋਰ ਐਡਵਾਂਸਮੈਂਟ ਵਾਸਤੇ ਕਿ ਹਾਂ ਬਈ ਪਸ਼ੂ ਨੂੰ ਜੇ ਕੋਈ ਬਿਮਾਰੀ ਹੈ ਤਾਂ ਇਹ ਇੰਜੈਕਸ਼ਨ ਦੇ ਦਿਓ ਜਾਂ ਇਹ ਦਵਾਈ ਦੇ ਦਿਓ?
3: ਹਾਂਜੀ, ਉਹਦੇ ਵਾਸਤੇ ਤਾਂ ਸਾਡਾ ਇੱਕ ਪਰਮਾਨੈਂਟ ਡਾਕਟਰ ਜਿਹੜਾ ਹੈਗਾ ਜਿਹੜਾ ਸਾਨੂੰ ਟਾਈਮ ਟੂ ਟਾਈਮ ਐਡਵਾਈਜ਼ ਕਰਦਾ ਰਹਿੰਦਾ, ਤੇ ਯੂਨੀਵਰਸਿਟੀ ਦੇ ਵੀ ਜਿੰਨੇ ਕੋਈ ਪ੍ਰੋਗਰਾਮ ਹੁੰਦੇ ਆ ਅਸੀਂ ਉਹ ਵੀ ਵਿਜਿਟ ਕਰਦੇ ਹਾਂ। PDFA ਦੇ ਵਿੱਚ ਅਸੀਂ ਮੰਥਲੀ ਇੱਕ ਸੈਮੀਨਾਰ ਹੁੰਦਾ ਜਿਹੜਾ ਸਾਡਾ, ਉਹ ਵੀ ਅਸੀਂ ਹਰ ਮੀਟਿੰਗ ਅਟੈਂਡ ਕਰਦੇ ਹਾਂ, ਔਰ ਵਿਦੇਸ਼ਾਂ ਦੇ ਵਿੱਚ ਵੀ ਜਿੰਨੀ ਵਾਰੀ ਮੌਕਾ ਮਿਲਿਆ ਕੋਈ ਵਧੀਆ ਐਕਸਪੋ ਦੇਖਣ ਦਾ ਤਾਂ ਉਹ ਵੀ ਅਸੀਂ ਜਾਂਦੇ ਰਹਿੰਦੇ ਹਾਂ ਜਦੋਂ ਵੀ ਸਾਨੂੰ ਮੌਕਾ ਮਿਲਦਾ। ਤਾਂ ਜਿਵੇਂ ਪਿੱਛੇ ਜੀ ਅਸੀਂ ਵੀਟਨਾਮ ਦੇਖ

0: ਅਸੀਂ ਉਦੋਂ ਪਹਿਲਾਂ ਫਰਾਂਸ ਦੇਖ ਕੇ ਆਏ ਸੀ, ਜਿੱਥੇ ਵੀ ਸਾਨੂੰ ਮੌਕਾ ਮਿਲਦਾ ਵਧੀਆ ਚੀਜ਼ ਸਿੱਖਣ ਦਾ ਤਾਂ ਅਸੀਂ ਉਹਨੂੰ ਅਡੋਪਟ ਕਰਦੇ ਰਹਿੰਦੇ ਹਾਂ। ਤਾਂ ਹੀ ਅਸੀਂ ਆਪਣੇ ਆਪ ਨੂੰ ਹਰ ਟਾਈਮ ਡੇਅਰੀ ਦੇ ਵਿੱਚ ਅਪਡੇਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅਗਾਂਹ ਵਧਣ ਦੀ ਕੋਸ਼ਿਸ਼ ਕਰਦੇ।
1: ਤੁਸੀਂ ਵੀਅਤਨਾਮ ਦੀ ਗੱਲ ਕੀਤੀ, ਫਰਾਂਸ ਦੀ ਗੱਲ ਕੀਤੀ, ਉੱਥੇ ਟੈਕਨੋਲੋਜੀ ਬਹੁਤ ਹੀ ਵਾਸਟ ਹੈ, ਤੁਸੀਂ ਕੁਝ ਸਿੱਖਿਆ?
0: ਦੇਖੋ ਜੀ, ਜੇ ਅਸੀਂ ਅੱਜ ਇੱਥੇ ਆਏ ਹਾਂ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਇੱਥੇ ਆਏ ਹਾਂ। ਵੀਅਤਨਾਮ ਅਸੀਂ ਗਏ ਸੀਗੇ ਤਾਂ ਉੱਥੋਂ ਅਸੀਂ ਜਿਹੜਾ ਆਪਣੇ ਗਰਮੀ ਦੀ ਹਿਊਮਿਡਿਟੀ ਦਾ ਜਾਂ ਇਹ ਜਿਹੜਾ ਵੈਦਰ ਆ ਉਹਨੂੰ ਜੋ ਸਾਨੂੰ ਚੈਲੰਜ ਆਉਂਦੇ ਸੀ ਉਹਨਾਂ ਨੂੰ ਅਸੀਂ ਕਰਨ ਵਾਸਤੇ ਹੀ ਗਏ ਸੀਗੇ। ਤਾਂ ਹੁਣ ਮਤਲਬ ਕਿ ਬਿਲਕੁਲ ਵੀਅਤਨਾਮ ਪੈਟਰਨ 'ਤੇ ਹੀ ਅਸੀਂ ਜਿਹੜਾ ਆਪਦਾ ਕੂਲਿੰਗ ਯੂਨਿਟ ਕੂਲਿੰਗ ਪੈਨ ਬਣੇ ਹੋਏ ਆ, ਗਰਮੀ ਦੇ ਟਾਈਮ ਵਿੱਚ ਵੀ ਸਾਡੀਆਂ ਗਾਵਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ, ਬਿਲਕੁਲ ਨੋਰਮਲ ਉਹਨਾਂ ਦੀ ਰੈਸਪੀਰੇਸ਼ਨ ਹੈ, ਬਿਲਕੁਲ ਨੋਰਮਲ ਪ੍ਰੋਪਰ ਆਪਦਾ ਕੰਫਰਟੇਬਲ ਜ਼ੋਨ ਦੇ ਵਿੱਚ ਰਹਿੰਦੇ ਆ। ਕੋਈ ਵੀ ਜਿੱਦਾਂ ਮੌਸਮ ਚਾਹੇ ਜਿੰਨਾ ਮਰਜ਼ੀ ਬਾਹਰ ਗਰਮ ਹੈਗਾ ਜਾਂ ਹਿਊਮਿਡਿਟੀ ਹੈਗੀ ਪਰ ਫਿਰ ਵੀ ਅਸੀਂ ਉਹਨੂੰ ਮੈਨੇਜ ਕਰਦੇ ਹਾਂ, ਸਾਡੀ ਗਾਂ ਨੂੰ ਕੋਈ ਵੀ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਜਿਹੜੀਆਂ ਚੀਜ਼ਾਂ ਅਸੀਂ ਉੱਥੋਂ ਸਿੱਖ ਕੇ ਆਏ ਹਾਂ।
1: ਗਰਮੀਆਂ ਸਰਦੀਆਂ 'ਚ ਪਸ਼ੂ ਦੇ ਕੋਈ ਨੇਚਰ 'ਚ ਜਾਂ ਦਾ ਫਰਕ ਪੈਂਦਾ ਹੈ?
0: ਸਰਦੀਆਂ 'ਚ ਤਾਂ ਸਮਾਂ ਦੀ ਧੁੱਪ ਦੀ ਲੋੜ ਵਾਸਤੇ ਬਾਹਰ ਜਾਂਦੇ ਆ ਜਾਨਵਰ, ਪਰ ਗਰਮੀ 'ਚ ਧੁੱਪੇ ਨਹੀਂ ਜਾਂਦੇ ਕਿ ਅੰਦਰ ਹੀ ਉਹਨਾਂ ਨੂੰ ਮੈਨੇਜ ਇਸ ਢੰਗ ਨਾਲ ਕੀਤਾ ਹੋਇਆ ਵੀ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਪਰ ਧੁੱਪ ਤਾਂ ਧੁੱਪ ਹੀ ਹੈ ਨਾ, ਉਹਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ, ਪਰ ਅਸੀਂ ਮੈਨੇਜ ਕਰ ਸਕਦੇ ਆਪਦੇ ਜਾਨਵਰ ਦੇ ਉੱਤੇ ਵੀ ਕਿੰਨਾ ਕੁ ਅਸੀਂ ਉਹਨੂੰ ਕੰਫਰਟ ਦੇ ਸਕਦੇ ਹਾਂ।
1: ਤੁਸੀਂ ਇਹੀ ਕਿੱਤਾ ਕਿਉਂ ਚੁਣਿਆ, ਜੱਦੀ ਕੰਮ ਹੈ ਕਿ ਵੈਸੇ ਤੁਸੀਂ ਚੁਣਿਆ?
0: ਨਹੀਂ, ਜੱਦੀ ਕੰਮ ਨਹੀਂ ਹੈਗਾ ਜੀ, ਜਦੋਂ ਮੈਂ ਆਪਦੀ ਸਟੱਡੀ ਖਤਮ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਖੇਤੀ ਕੋਈ ਬਹੁਤਾ ਪ੍ਰੋਫਿਟੇਬਲ ਧੰਦਾ ਨਹੀਂ ਸੀ ਉਹਨਾਂ ਟਾਈਮਾਂ ਦੇ ਵਿੱਚ, ਸਨ 98-99 ਦੇ ਵਿੱਚ, ਮੈਂ 2000 ਦੇ ਵਿੱਚ ਸ਼ੁਰੂ ਕੀਤਾ ਸੀਗਾ। ਤਾਂ ਮੈਨੂੰ ਲੱਗਿਆ ਵੀ ਖੇਤੀ ਦੇ ਨਾਲ ਨਾਲ ਕੋਈ ਸਾਈਡ ਧੰਦਾ ਕਰਨਾ ਚਾਹੀਦਾ, ਤਾਂ ਮੈਂ ਸਾਰੀਆਂ ਟ੍ਰੇਨਿੰਗਾਂ ਮੇਰੀਆਂ ਕੀਤੀਆਂ ਹੋਈਆਂ, ਪੋਲਟਰੀ ਦੀ, ਫਿਸ਼ਰੀ ਦੀ, ਪਿਗਰੀ ਦੀ, ਹਨੀ ਦੀ, ਮੈਂ ਸਾਰੀਆਂ ਟ੍ਰੇਨਿੰਗਾਂ ਕੀਤੀਆਂ ਹੋਈਆਂ। ਪਰ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਡੇਰੀ ਬੈਸਟ ਹੈ, ਤਾਂ ਫਿਰ ਮੈਂ ਡੇਰੀ ਨੂੰ ਅਪਣਾਇਆ। ਤਾਂ ਉਸ ਤੋਂ ਅੱਗੇ ਮੈਨੂੰ ਵਧੀਆ ਲੋਕ ਮਿਲ ਗਏ, PDFA ਦੀ ਟੀਮ ਮਿਲ ਗਈ, ਯੂਨੀਵਰਸਿਟੀ ਦੇ ਨਾਲ ਵੀ ਵਾਰਤਾਲਾਪ ਹੁੰਦੀ ਰਹੀ, ਤਾਂ ਮੈਂ ਇਸ ਧੰਦੇ ਦੇ ਵਿੱਚ, ਬਾਕੀ ਮੇਰਾ ਇੱਕ ਗਾਂ ਦੇ ਨਾਲ ਸ਼ੌਕ ਵੀ ਸੀਗਾ ਤੇ ਪਿਆਰ ਵੀ ਹੈ।
1: ਤੁਹਾਡਾ ਜਿਹੜਾ ਉਤਪਾਦ ਹੈ ਕਿੱਥੇ ਕਿੱਥੇ ਤੱਕ ਜਾਂਦਾ, ਪਿੰਡਾਂ 'ਚ ਜਾਂਦਾ, ਸ਼ਹਿਰਾਂ 'ਚ ਵੀ ਜਾਂਦਾ?
0: ਨਹੀਂ ਜੀ, ਦੁੱਧ ਮੈਂ ਪਹਿਲਾਂ 99 ਤੋਂ ਲੈ ਕੇ 9 ਤੱਕ ਮੈਂ ਨੈਸਲੇ ਨਹੀਂ ਦਿੱਤਾ, 2009 ਤੋਂ ਲੈ ਕੇ ਪ੍ਰੈਜੈਂਟ ਟਾਈਮ ਤੱਕ ਮੇਰਾ ਵੇਰਕਾ ਰਾਲੀ ਚੱਲ ਰਿਹਾ, ਮੈਂ ਦੋ ਹੀ ਕੰਪਨੀਆਂ ਨਾਲ ਅੱਜ ਤੱਕ ਬਿਜ਼ਨਸ ਕੀਤਾ। ਲੋਕਲ ਸੇਲ ਜਿਹੜੀ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਉਹਦੇ ਵਿੱਚ ਅਸੀਂ ਨਹੀਂ ਗਏ, ਕਿਉਂਕਿ ਉਹਦੇ ਵਾਸਤੇ ਇੱਕ ਅੱਡ ਮੈਨ ਪਾਵਰ ਦੀ ਲੋੜ ਹੈ, ਫਿਰ ਫਾਰਮ ਦਾ ਜਿਹੜਾ ਮਤਲਬ ਕਿ ਟਾਈਮ ਆ ਉਹ ਅਸੀਂ ਉੱਧਰੋਂ ਦੇ ਨਹੀਂ ਪਾਉਂਦੇ, ਤਾਂ ਕਰਕੇ ਅਸੀਂ ਮਤਲਬ ਕਿ ਕੰਪਨੀ ਨੂੰ ਸਿੱਧਾ ਰੋ ਮਟੀਰੀਅਲ ਦਿੰਦੇ ਹਾਂ, ਰੋ ਮਿਲਕ ਦਿੰਦੇ ਹਾਂ। ਵਧੀਆ ਸਿਸਟਮ ਹੈ ਜੀ, ਹਰ 10 ਦਿਨਾਂ ਬਾਅਦ ਪੇਮੈਂਟ ਆ ਜਾਂਦੀ ਹੈ, ਕੋਈ ਸਾਨੂੰ ਬੋਦਰੇਸ਼ਨ ਨਹੀਂ ਹੈਗੀ ਉਹਦੇ 'ਚ। ਗਾਈਡ ਡਾਕਟਰ ਹੈਗੇ ਆ ਜਿਹੜੇ PDFA ਦੇ ਵਿੱਚ, ਇੱਕ PDS ਦੀ ਟੀਮ ਬਣੀ ਹੋਈ ਆ, ਉਹਦੇ ਵਿੱਚ ਸਾਡੇ ਡਾਕਟਰ ਆਉਂਦੇ ਆ ਜਿਨ੍ਹਾਂ ਨਾਲ ਅਸੀਂ ਕੋਈ ਵੀ ਬਿਮਾਰੀ ਕੰਸਲਟ ਕਰ ਸਕਦੇ ਹਾਂ, ਅਤੇ ਜਾਂ ਜਿਹੜਾ ਕੋਈ ਛੋਟੀ ਮੋਟੀ ਬਿਮਾਰੀ ਆ ਅਸੀਂ ਆਪਣੇ ਆਪ ਹੀ ਹੈਂਡਲ ਕਰ ਲੈਂਦੇ ਹਾਂ। ਬਹੁਤੀ ਮਤਲਬ ਕਿ ਸਾਨੂੰ ਵੈਟਨਰੀ ਡਾਕਟਰ ਦੀ ਵਿਜਿਟ ਦੀ ਲੋੜ ਨਹੀਂ ਪੈਂਦੀ ਗੀ, ਟੈਲੀਫੋਨ ਤੋਂ ਹੀ ਅਸੀਂ ਉਹਨਾਂ ਤੋਂ ਜਿਹੜੀ ਸਲਾਹ ਮਸ਼ਵਰਾ ਦਿੰਦੇ ਹੋ ਲੈ ਕੇ ਅਸੀਂ ਆਪ ਹੀ ਉਹਨੂੰ ਸੋਲਵ ਕਰ ਲੈਂਦੇ ਹਾਂ। ਬਾਕੀ 2004 ਦੇ ਵਿੱਚ ਮੈਂ ਜਿਹੜੀ ਆਰਟੀਫਿਸ਼ਲ ਸੈਮੀਨੇਸ਼ਨ ਦੀ ਜਿਹੜੀ ਉਹ ਟ੍ਰੇਨਿੰਗ ਕਰੀ ਹੋਈ ਸੀ, ਅਤੇ ਜਿਹੜੀ ਜਿੰਨੀ ਵੀ ਆਰਟੀਫਿਸ਼ਲ ਸੈਮੀਨੇਸ਼ਨ ਆ ਉਹ ਮੈਂ ਖੁਦ ਹੀ ਕਰਦਾ। ਸਮੇਂ ਦੇ ਨਾਲ ਬਦਲਦਾ, ਤਾਂ ਅਸੀਂ ਵੀ ਚਾਹੁੰਦੇ ਵੀ ਸਾਡੇ ਕੋਲ ਫੀਮੇਲ ਕਾਫੀ ਆਵੇ, ਤਾਂ ਉਹਦੇ ਵਾਸਤੇ ਅਸੀਂ ਫੀਮੇਲ ਸੈਕਟ ਸੀਮਨ ਜਿਹੜਾ ਉਹ ਵੀ ਲਾਉਂਦੇ ਹਾਂ। ਤਾਂ ਫਿਰ ਵੀ ਜੇ ਕੋਈ ਬੱਚਾ ਆ ਵੀ ਜਾਂਦਾ ਤਾਂ ਮਤਲਬ ਕਿ ਉਹਦਾ ਅੱਗੇ ਕੋਈ ਸੋਲਿਊਸ਼ਨ ਨਹੀਂ ਹੈਗਾ, ਤਾਂ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਕੋਲ ਫੀਮੇਲ ਕਾਫੀ ਆਵੇ, ਤਾਂ ਅਸੀਂ ਉਹਦੇ 'ਤੇ ਕਾਫੀ ਕੰਮ ਵੀ ਕਰਦੇ ਹਾਂ। ਜਿੰਨਾ ਸੀਮਨ ਅਸੀਂ ਇੰਪੋਰਟ ਕਰਦੇ ਹਾਂ ਉਹ ਜ਼ਿਆਦਾ ਸਕਸਰ ਸੀਮਨ 'ਤੇ ਹੀ ਸਾਡਾ ਜ਼ੋਰ ਹੁੰਦਾ, ਤਾਂ ਜੋ ਅਸੀਂ ਆਪਦੀ ਬ੍ਰੀਡ ਨੂੰ ਡਿਵੈਲਪ ਕਰ ਸਕੀਏ ਔਰ ਆਪਦੇ ਫਾਰਮ ਦਾ ਜਿਹੜਾ ਸਾਈਜ਼ ਆ ਉਹਨੂੰ ਵੱਡਾ ਕਰ ਸਕੀਏ। ਜ਼ਰੂਰੀ ਹੈ ਜੀ, ਜੇ ਕੋਈ ਦੌਰ ਦੇ ਸਮੇਂ ਦੇ ਨਾਲ ਬਦਲਾਂਗੇ ਤਾਂ ਹੀ ਅਸੀਂ ਆਪਣੇ ਆਪ ਨੂੰ ਅਪਡੇਟ ਰੱਖਦੇ ਹਾਂ। ਸਾਡੇ ਕੋਲ ਜਿੰਨੇ ਫੋਰਮ ਤੋਂ ਐਕਸਪਰਟ ਆਉਂਦੇ ਆ ਉਹ ਵੀ ਸਾਨੂੰ ਇਹੀ ਚੀਜ਼ਾਂ ਦੱਸਦੇ ਵੀ ਅਸੀਂ ਬਿਮਾਰੀਆਂ ਨਾਲ ਜਿਹੜੀਆਂ ਕੋਈ ਵੀ ਖਤਰਨਾਕ ਬਿਮਾਰੀਆਂ ਆਉਂਦੀਆਂ ਉਹਦੇ ਨਾਲ ਕਿਸ ਤਰ੍ਹਾਂ ਲੜਨਾ, ਆਪਣੇ ਆਪ ਨੂੰ ਪਹਿਲਾਂ ਹੀ ਕਿਸੇ ਮੁਸੀਬਤ ਤੋਂ ਕਿਸ ਤਰ੍ਹਾਂ ਅਪਡੇਟ ਰਹਿਣਾ, ਔਰ ਜਿੰਨੇ ਵਿਟਾਮਿਨ ਮਿਨਰਲ ਆਉਣ ਵਾਲੀ ਸਾਡੀ ਡੈਫੀਸੈਂਸੀ ਆਉਂਦੀ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹਾਂ, ਉਹ ਸਾਡੀ ਪ੍ਰੋਪਰ ਜਿਹੜੀ PDS ਦੀ ਟੀਮ ਆ ਸਾਡੀ ਹੈਲਪ ਕਰਦੀ ਹੈ।
1: ਜਦੋਂ ਤੁਹਾਨੂੰ ਅਵਾਰਡ ਮਿਲਿਆ ਇਹ ਤੁਹਾਡੇ ਤੱਕ ਕੋਈ ਟੀਮ ਆਈ ਜਾਂ ਤੁਸੀਂ ਗਏ ਕਿ ਹਾਂ ਵੀ ਮੈਂ ਇੰਨਾ ਕੰਮ ਕੀਤਾ?
0: ਗੁਰੂ ਅੰਗਦ ਦੇਵ ਯੂਨੀਵਰਸਿਟੀ ਦੀ ਜੋ ਐਨੀਮਲ ਹੈਗੀ ਸੀ, ਸਾਇੰਸ ਯੂਨੀਵਰਸਿਟੀ ਦੀ ਇੱਕ ਪੈਂਫਲੇਟ ਸੀਗਾ ਜਿਹੜਾ ਅਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਸੀ, ਤਾਂ ਉਹਨਾਂ ਨੇ ਇੱਕ ਐਪਲੀਕੇਸ਼ਨਾਂ ਦੀ ਮੰਗ ਕੀਤੀ ਸੀ ਵੀ ਬੈਸਟ ਡੇਅਰੀ ਫਾਰਮ ਵਾਸਤੇ ਤੁਸੀਂ 9 ਤਰੀਕ ਤੱਕ ਐਪਲੀਕੇਸ਼ਨ ਪਾ ਸਕਦੇ, ਤਾਂ ਅਸੀਂ ਉਹ ਫਾਰਮ ਜਿਹੜੇ ਭਰੇ ਸੀ। ਉਸ ਤੋਂ ਬਾਅਦ ਉਹਨਾਂ ਦੀ ਟੀਮ, ਪ੍ਰੋਪਰ ਟੀਮ 6-7 ਡਾਕਟਰ ਆਏ, ਉਹਨਾਂ ਨੇ ਵਿਜਿਟ ਕੀਤਾ, ਹਰ ਚੀਜ਼ ਉਹਨਾਂ ਨੇ ਦੇਖੀ, ਉਹਨਾਂ ਦੇ ਵੱਖਰੇ ਵੱਖਰੇ ਉਹਨਾਂ ਨੇ ਨੰਬਰ ਲਾ ਕੇ, ਤਾਂ ਫਿਰ ਸਾਡੀ ਮਤਲਬ ਕਿ ਜਿਹੜੀ ਮਹੀਨੇ ਬਾਅਦ ਸਾਨੂੰ ਇਹ ਦੱਸਿਆ ਗਿਆ ਵੀ ਤੁਹਾਡਾ ਜਿਹੜਾ ਫਾਰਮ ਹੈ ਉਹ ਚੀਫ ਮਿਨਿਸਟਰ ਅਵਾਰਡ ਵਾਸਤੇ ਸਿਲੈਕਟ ਕੀਤਾ ਗਿਆ, ਤਾਂ ਤੁਹਾਨੂੰ 18 ਤਰੀਕ ਨੂੰ ਜਿਹੜਾ ਉਹ ਚੀਫ ਮਿਨਿਸਟਰ ਅਵਾਰਡ CM ਸਾਹਿਬ ਦੇਣਗੇ।
1: ਤੇ ਜਦੋਂ ਅਵਾਰਡ ਮਿਲਿਆ ਕਿਸ ਤਰ੍ਹਾਂ ਲੱਗਿਆ?
0: ਬਹੁਤ ਵਧੀਆ ਲੱਗਿਆ ਜੀ, ਕੋਈ ਵੀ ਅਸੀਂ ਕੰਮ ਕਰਦੇ ਹਾਂ ਤਾਂ ਸਾਨੂੰ ਉਹਦੇ ਨਾਲ, ਉਹਦੀ ਕਮਾਈ ਦੇ ਨਾਲ ਨਾਲ ਸਾਨੂੰ ਇੱਦਾਂ ਦਾ ਅਚੀਵਮੈਂਟ ਮਿਲਦੀ ਆ, ਤਾਂ ਉਹ ਇੱਕ

0: ਅਸੀਂ ਵੀ ਇੱਦਾਂ ਕਰੀਏ।
1: ਬਹੁਤ ਵਧੀਆ ਗੱਲ ਹੈ ਜੀ। ਹਾਂ, ਮੇਰੇ ਕੋਲ ਬਹੁਤ ਸਾਰੇ ਨਵੇਂ ਡੇਅਰੀ ਪਾਲਕ ਜੋ ਨਵੇਂ ਡੇਅਰੀ ਫਾਰਮ ਬਣਾਉਣੇ ਚਾਹੁੰਦੇ ਆ ਉਹ ਵੀ ਆਉਂਦੇ ਰਹਿੰਦੇ ਆ, ਜੋ ਸਹੀ ਅਸੀਂ ਵੀ ਉਹਨਾਂ ਨੂੰ ਸਹੀ ਢੰਗ ਨਾਲ ਗਾਈਡ ਕਰਦੇ ਆ ਵੀ ਕਿਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਕਰ ਸਕਦੇ ਹੋ। ਹਰ ਰੋਜ਼ ਦੇ 2-4 ਫਾਰਮਰ ਆ ਜੋ ਰਾਏ ਲੈਣ ਵਾਸਤੇ ਆਉਂਦੇ ਆ। ਤਾਂ ਹੁਣ ਵੀ ਜਿਵੇਂ ਤੁਸੀਂ ਗੱਲ ਕੀਤੀ, ਤਾਂ ਹੁਣ ਵੀ ਅਸੀਂ ਇੱਕ ਫਾਰਮਰ ਮੀਟਿੰਗ ਕਰਨ ਵਾਸਤੇ ਜਾ ਰਹੇ ਹਾਂ, ਉੱਥੇ 40-50 ਲੋਕ ਜੋ ਇਕੱਠੇ ਹੋਏ ਆ, ਤਾਂ ਉਹਨਾਂ ਨੂੰ ਵੀ ਅਸੀਂ ਇਹੀ ਚੀਜ਼ਾਂ ਦੱਸਣੀਆਂ ਵੀ ਤੁਸੀਂ ਆਪਦੇ ਫਾਰਮ ਦੇ ਵਿੱਚ ਕਿਸ ਤਰ੍ਹਾਂ ਬਿਮਾਰੀਆਂ ਤੋਂ ਬਚ ਸਕਦੇ ਹੋ ਅਤੇ ਕਿਸ ਤਰ੍ਹਾਂ ਤੁਸੀਂ ਆਪਣੇ ਫਾਰਮ ਨੂੰ ਪ੍ਰੋਫਿਟੇਬਲ ਬਣਾ ਸਕਦੇ ਹੋ। ਮੇਨ ਇਹਦੇ ਵਿੱਚ ਹੈਗਾ ਵੀ ਅਸੀਂ ਆਪਦੀ ਕੋਸਟ ਨੂੰ ਕਿਸ ਤਰ੍ਹਾਂ ਘੱਟ ਕਰ ਸਕਦੇ ਹਾਂ, ਕਿਉਂਕਿ ਦੁੱਧ ਦੇ ਰੇਟ ਫਿਕਸ ਹੈ, ਉਹਨਾਂ ਨੂੰ ਅਸੀਂ ਵਧਾ ਨਹੀਂ ਸਕਦੇ, ਪਰ ਅਸੀਂ ਆਪਦੀ ਦੁੱਧ ਦੀ ਪੈਦਾਵਾਰ ਨੂੰ ਸਸਤਾ ਕਿੰਝ ਕਰ ਸਕਦੇ ਹਾਂ ਉਹ ਸਾਡੇ ਹੱਥ 'ਚ ਹੈਗਾ। ਤਾਂ ਡੇਅਰੀ ਫਾਰਮਰ ਉਹੀ ਕਾਮਯਾਬ ਹੈ ਜਿਹੜਾ ਆਪਣੇ ਦੁੱਧ ਨੂੰ ਸਸਤਾ ਪੈਦਾ ਕਰ ਸਕਦਾ, ਤਾਂ ਉਹੀ ਇਹਦੇ 'ਚੋਂ ਪ੍ਰੋਫਿਟ ਲੈ ਸਕਦਾ।
0: ਮੱਝਾਂ ਗਾਵਾਂ ਨੂੰ ਵੱਧ ਇੰਜੈਕਸ਼ਨ ਤਾਂ ਨਹੀਂ ਲਾਏ ਜਾਂਦੇ ਕਿ ਹਾਂ ਵੀ ਉਹ ਜ਼ਿਆਦਾ ਦੁੱਧ ਦੇਣ, ਇੱਦਾਂ ਤਾਂ ਨਹੀਂ ਹੁੰਦਾ?
1: ਨਹੀਂ ਜੀ, ਨਹੀਂ ਇੱਦਾਂ ਕੋਈ ਸਾਡੇ ਕੋਲ ਕੋਈ ਕੰਸੈਪਟ ਨਹੀਂ ਹੈਗਾ ਵੀ ਜਿਹਦੇ ਟੀਕੇ ਨਾਲ ਦੁੱਧ ਲੈ ਜਾਵੇ, ਕਿਉਂਕਿ ਸਾਡਾ ਜ਼ੋਰ ਨਿਊਟ੍ਰੀਸ਼ਨ 'ਤੇ ਹੁੰਦਾ। ਅਸੀਂ ਉਹਦੀ ਟੋਟਲ ਡਰਾਈ ਮੈਟਰ ਜਿਹੜਾ ਉਹ ਪੂਰਾ ਕਰਦੇ ਹਾਂ, ਉਹਦੇ ਵਿੱਚ ਕਿਹੜੇ ਵਿਟਾਮਿਨ, ਕਿਹੜੇ ਮਿਨਰਲ, ਕਿਹੜੀਆਂ ਚੀਜ਼ਾਂ ਉਹਦੀਆਂ, ਪੂਰੀ TMR ਦੇ ਵਿੱਚ ਪ੍ਰੋਟੀਨ ਕਿੰਨੀ ਚਾਹੀਦੀ ਹੈ, ਸਟਾਰਚ ਕਿੰਨਾ ਚਾਹੀਦਾ, ਫਾਈਬਰ ਕਿੰਨਾ ਚਾਹੀਦਾ, ਅਸੀਂ ਉਹਦੀ TMR ਦੀ ਵੈਲੂਏਸ਼ਨ ਨੂੰ ਪੂਰਾ ਕਰਦੇ ਹਾਂ, ਤਾਂ ਜੋ ਦੁੱਧ ਵੀ ਦੇਵੇ ਔਰ ਲੰਬਾ ਸਮਾਂ ਦੁੱਧ ਦੇਵੇ ਔਰ ਹਰ ਸਾਲ ਸੂਵੇ, ਸਾਡਾ ਇਸ ਚੀਜ਼ 'ਤੇ ਜ਼ੋਰ ਹੁੰਦਾ। ਟੀਕੇ ਵਾਲਾ ਦੁੱਧ ਕਿੰਨੇ ਦਿਨ ਲੈ ਲਾਂਗੇ,
0: ਨਾ
1: ਦੇ ਟੀਕੇ ਸਾਡੇ ਕੋਲ ਆਉਂਦੇ ਆ ਜੀ, ਕਿਉਂਕਿ ਅਸੀਂ ਆਪਦੇ ਜਾਨਵਰ ਨੂੰ ਘੱਟੋ ਘੱਟ, ਸਾਡਾ ਹੁੰਦਾ ਵੀ ਇੱਕ ਗਾਂ ਸਾਡੀ 10 ਸਾਲ ਸਾਡੇ ਕੋਲ ਘੱਟੋ ਘੱਟ ਦੁੱਧ ਦੇਵੇ ਔਰ 10 ਹੀ ਸਾਨੂੰ ਦਸਾਂ ਸੂਇਆਂ ਦੇ ਵਿੱਚ ਦੀ ਬੱਚੇ ਦੇ ਕੇ ਜਾਵੇ, ਤਾਂ ਉਹਦੇ ਵਾਸਤੇ ਸਾਨੂੰ ਨੈਚੁਰਲ ਫੀਡ, ਨੈਚੁਰਲ ਖੁਰਾਕ, ਨੈਚੁਰਲ ਪੱਠਾ ਦੇਣ ਦੀ ਜ਼ਰੂਰਤ ਰਹਿੰਦੀ ਹੈ, ਅਤੇ ਤਾਂ ਹੀ ਉਹ ਅੱਗੇ ਸਾਨੂੰ ਦੇ ਸਕਦਾ।
0: ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਸਨਮਾਨ ਮਿਲਿਆ, ਔਰ ਜਿਹੜੇ ਕਿਸਾਨ ਭਰਾ ਜਾਂ ਸਵਾਣੀਆਂ ਵੀ ਇਸ ਕੰਮ ਵਿੱਚ ਆਉਣੀਆਂ ਚਾਹੁੰਦੀਆਂ ਨੇ, ਕੋਈ ਖਾਸ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ?
1: ਦੇਖੋ ਜੀ, ਬਹੁਤ ਵਧੀਆ ਡੇਅਰੀ ਫਾਰਮ ਦਾ ਇੱਕ ਬਹੁਤ ਵਧੀਆ ਧੰਦਾ, ਪਰ ਇਹਦੇ ਧੰਦੇ ਨੂੰ ਕਰਨ ਤੋਂ ਪਹਿਲਾਂ ਮੈਂ ਹਰ ਉਸ ਫਾਰਮਰ ਨੂੰ ਇੱਕੋ ਗੱਲ ਕਹਿਣਾ ਚਾਹੂੰਗਾ ਵੀ ਇਹ ਧੰਦਾ ਜਿੰਨਾ ਸੌਖਾ ਹੈ ਉਨਾ ਹੀ ਔਖਾ ਵੀ ਹੈ, ਕਿਉਂਕਿ ਜਦੋਂ ਅਸੀਂ ਬਿਨਾਂ ਸਿੱਖੇ ਕਿਸੇ ਕੰਮ ਨੂੰ ਕਰਦੇ ਹਾਂ ਤਾਂ ਉਹ ਧੰਦਾ ਸਾਡੇ ਵਾਸਤੇ ਸੀਮਤ ਬਣ ਜਾਂਦਾ। ਤਾਂ ਮੈਂ ਇਹ ਕਹੂੰਗਾ ਵੀ ਜਿਸ ਕਿਸੇ ਨੇ ਫਾਰਮਰ ਨੇ ਡੇਅਰੀ ਫਾਰਮਿੰਗ ਕਰਨੀ ਹੈ ਤਾਂ ਉਹ ਜ਼ਰੂਰ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਸਿੱਖੇ, PDF ਦੇ ਵਿੱਚ ਆਵੇ, PDF ਦੀਆਂ ਮੀਟਿੰਗਾਂ ਸੁਣੇ, ਜਾਂ ਯੂਨੀਵਰਸਿਟੀ ਦੇ ਐਕਸਪਰਟਾਂ ਨਾਲ ਮਿਲੇ, ਜਾਂ ਹੋਰ ਜਿੱਥੋਂ ਵੀ ਕਿਤੋਂ ਵਧੀਆ ਜਾਣਕਾਰੀ ਮਿਲ ਸਕਦੀ ਹੈ। ਪੂਰੇ ਪੰਜਾਬ ਦੇ ਵਿੱਚ PDF ਦੇ ਜ਼ਿਲ੍ਹਾ ਪ੍ਰਧਾਨ ਹੈ, ਉਹਨਾਂ ਨਾਲ ਤੁਸੀਂ ਟਾਈ ਅਪ ਕਰ ਸਕਦੇ ਹੋ, ਉਹਨਾਂ ਨੂੰ ਮਿਲ ਸਕਦੇ ਹੋ, ਤਾਂ ਇਹ ਇੱਕ ਬਹੁਤ ਵਧੀਆ ਧੰਦਾ, ਇਹਨੂੰ ਅਸੀਂ ਕਰ ਸਕਦੇ ਹਾਂ, ਪਰ ਇਸ ਤੋਂ ਸਭ ਤੋਂ ਪਹਿਲਾਂ ਇਹਨੂੰ ਸਿੱਖਣ ਦੀ ਲੋੜ ਹੈ। ਸਿੱਖ ਕੇ ਕਰੋਗੇ ਤੁਸੀਂ ਕਦੇ ਵੀ ਡੇਅਰੀ ਫਾਰਮ ਦੇ ਵਿੱਚ ਫੇਲ ਨਹੀਂ ਹੋਵੋਗੇ।
0: ਬਿਲਕੁਲ,
1: ਮੇਰਾ ਛੋਟਾ ਜਿਹਾ ਮੈਸੇਜ ਹੈ ਜੀ।
0: ਸੁਬਲਵਿੰਦਰ ਜੀ, ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਸਨਮਾਨ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲੋਂ। ਅਸੀਂ ਇਹ ਚਾਹੁੰਦੇ ਹਾਂ ਕਿ ਇਸ ਕੰਮ ਨੂੰ ਤੁਸੀਂ ਹੋਰ ਅੱਗੇ ਵਧਾਓ, ਹੋਰ ਤੁਹਾਡੇ ਜਿਹੜੇ ਕਿਸਾਨ ਵੀਰ ਨੇ, ਸਵਾਣੀਆਂ ਨੇ ਇਸ ਕੰਮ ਵਿੱਚ ਆਉਣੀਆਂ ਚਾਹੁੰਦੀਆਂ ਨੇ, ਉਹ ਵੀ ਜ਼ਰੂਰ ਆਉਣ। ਸੋ ਬਹੁਤ ਬਹੁਤ ਧੰਨਵਾਦ ਜੁੜਨ ਲਈ ਔਰ ਗੱਲਾਂ ਕਰਨ ਲਈ।
1: ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ, ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡੇ ਮਾਧਿਅਮ ਰਾਹੀਂ ਮੇਰਾ ਜੋ ਮੈਸੇਜ ਆ ਲੋਕਾਂ ਤੱਕ ਪਹੁੰਚਿਆ, ਮੈਂ ਸਾਰਿਆਂ ਨੂੰ ਉਮੀਦ ਕਰਦਾ ਵੀ ਸਾਰੇ ਵਧੀਆ ਢੰਗ ਨਾਲ ਆਪਣੇ ਇਸ ਕਿੱਤੇ ਨੂੰ ਕਰ ਸਕਦੇ ਆ। ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਸਫਲ ਕਿਸਾਨ ਬਲਵਿੰਦਰ ਸਿੰਘ ਨਾਲ ਇਸ ਸਨ ਗੱਲਾਂ ਬਾਤਾਂ, ਤੇ ਹੁਣ ਸਮਾਂ ਹੈ ਜੀ ਕੀਰਤਨ।

0: ਇਸ ਨਾਲ ਹੀ ਕਿਸਾਨ ਵਾਣੀ ਦਾ ਇਹ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਜੈ ਕਿਸਾਨ, ਜੈ ਹਿੰਦ। ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
1: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ,
2: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
1: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
2: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
1: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
2: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
1: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।

0: ਹੁਣ ਤੁਸੀਂ ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਯੋਜਿਤ ਪ੍ਰੋਗਰਾਮ ਸੁਣ ਰਹੇ ਸੀ ਕਿਸਾਨ ਬਾਣੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।

ਤੁਸੀਂ ਸੁਣ ਰਹੇ ਸੀ ਪੰਜਾਬੀ ਗੀਤ ਹਰਭਜਨ ਮਾਨ ਦੀ ਆਵਾਜ਼ ਵਿੱਚ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 7:10 ਵੱਜਣ ਵਾਲੇ ਨੇ। ਆਓ ਹੁਣ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਰਾਹੀਂ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ।

ਦਾ ਏਸ਼ੀਆ ਦਾ ਦਮ, ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

ਕਿਸੇ ਨੇ ਕਿੰਨਾ ਸੋਹਣਾ ਕਿਹਾ ਕਿ ਜਿਉਣ ਦਾ ਜਜ਼ਬਾ ਹੋਵੇ ਤਾਂ ਸਖ਼ਤ ਤੋਂ ਸਖ਼ਤ ਹਾਲਾਤ ਵੀ ਜੀਣਾ ਆਸਾਨ ਕਰ ਦਿੰਦੇ ਆ। ਜਿਵੇਂ ਦਿਲ ਨੂੰ ਜਨੂਨ ਜਗਾ ਕੇ ਰੱਖੀ, ਹਰ ਦਿਨ ਨਵਾਂ ਹੌਸਲਾ ਬਣਾ ਕੇ ਰੱਖੀ, ਮੰਜ਼ਿਲ ਇੱਕ ਦਿਨ ਮਿਲ ਹੀ ਜਾਣੀ ਹੈ, ਬਸ ਕਦਮਾਂ ਨੂੰ ਚੱਲਦਾ ਰੱਖੀ।

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

ਦੋਸਤੋ ਕਹਿੰਦੇ ਆ ਸਬਰ ਅਤੇ ਸ਼ੁਕਰ ਕਰਨਾ ਵੀ ਇੱਕ ਬਹੁਤ ਵੱਡਾ ਗੁਣ ਹੈ। ਜੋ ਮਿਲ ਗਿਆ ਸ਼ੁਕਰ ਕਰੋ ਉਸ ਪਰਮਾਤਮਾ ਦਾ, ਅਤੇ ਜੇ ਉਹ ਹਜੇ ਮਿਲਣਾ ਬਾਕੀ ਹੈ ਉਸਦੇ ਮਿਲਣ ਦਾ ਸਬਰ ਸ਼ੁਕਰ ਰੱਖੋ। ਜੋ ਤੁਹਾਡਾ ਹੈ ਤੁਹਾਨੂੰ ਮਿਲ ਕੇ ਰਹੂਗਾ। ਸੋ ਸਬਰ ਅਤੇ ਸ਼ੁਕਰ ਦੇ ਗਹਿਣੇ ਪਾ ਕੇ ਆਪਣੇ ਅੰਦਰ ਨੂੰ ਸਜਾ ਕੇ ਰੱਖੋ ਅਤੇ ਜ਼ਿੰਦਗੀ ਹੱਸ ਕੇ ਖੁਸ਼ੀਆਂ ਵੰਡ ਕੇ ਜੀਓ। ਜ਼ਿੰਦਗੀ ਖੱਟੀ ਵੀ ਹੈ ਅਤੇ ਮਿੱਠੀ ਵੀ ਹੈ, ਇਸਦੇ ਦੋਵੇਂ ਸਵਾਦਾਂ ਨੂੰ ਇੰਜੋਏ ਕਰੋ ਅਤੇ ਹਰ ਦਿਨ ਨੂੰ ਚਟਖਾਰੇ ਲੈ ਕੇ ਜੀਓ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਜਰਾਤ ਵਿੱਚ 72ਵੇਂ ਰਾਸ਼ਟਰੀ ਫਿਲਮ ਅਵਾਰਡ ਪ੍ਰਦਾਨ ਕੀਤੇ। ਪ੍ਰਸਿੱਧ ਅਦਾਕਾਰ ਅਨੰਤ ਨਾਗ ਨੂੰ ਵਕਾਰੀ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਨਿਵਾਜ਼ਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਖਿਲਾਫ਼ ਇੱਕ ਸਖ਼ਤ ਅਤੇ ਫੈਸਲਾਕੁੰਨ ਵਾਰ ਕਰਨ ਦਾ ਸਮਾਂ ਆ ਗਿਆ। ਉਨ੍ਹਾਂ ਕਿਹਾ ਕਿ 2029 ਤੱਕ ਸਰਕਾਰ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਚੜ੍ਹ ਪੁੱਟ ਦੇਵੇਗੀ। ਭਾਰਤ ਨੇ ਪਾਕਿਸਤਾਨ ਵੱਲੋਂ ਕੁਨਾਰ ਅਤੇ ਪਖਤਿਕਾ ਸੂਬਿਆਂ ਵਿੱਚ ਅਫਗਾਨਿਸਤਾਨ 'ਤੇ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ। ਉਡਾਨ ਯੋਜਨਾ ਦੇ ਅਗਲੇ ਪੜਾਅ ਤਹਿਤ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਸਮਝੌਤਾ ਪੱਤਰ 'ਤੇ ਦਸਖ਼ਤ ਕੀਤੇ ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਮਰਦਾਂ ਦੀ ਬੈਡਮਿੰਟਨ ਟੀਮ ਨੇ ਕੁਆਰਟਰ ਫਾਈਨਲ ਵਿੱਚ ਮੇਜ਼ਬਾਨ ਜਾਪਾਨ ਨੂੰ ਹਰਾ ਕੇ ਤਮਗਾ ਪੱਕਾ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜ਼ੋਰ ਦੇ ਕੇ ਕਿਹਾ ਕਿ ਸਿਨੇਮਾ ਭਾਰਤ ਦੀ ਵਿਸ਼ਾਲ ਸੱਭਿਆਚਾਰਕ ਭਿੰਨਤਾ ਨੂੰ ਦਰਸਾਉਂਦਾ ਅਤੇ ਵੱਖ ਵੱਖ ਭਾਸ਼ਾਵਾਂ, ਖੇਤਰੀ ਦ੍ਰਿਸ਼ਟੀਕੋਣਾਂ ਅਤੇ ਸਮੂਹਿਕ ਰਾਸ਼ਟਰੀ ਇੱਛਾਵਾਂ ਨੂੰ ਜੋੜਨ ਵਾਲੀ ਪੁਲ ਦਾ ਕੰਮ ਕਰਦਾ ਹੈ। ਗੁਜਰਾਤ ਦੇ ਏਕਤਾ ਨਗਰ ਵਿਖੇ ਇਤਿਹਾਸਕ 72ਵੇਂ ਰਾਸ਼ਟਰੀ ਫਿਲਮ ਅਵਾਰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਅਵਾਰਡ ਹਾਸਲ ਕਰਨ ਵਾਲੇ ਸਾਰੇ ਕਲਾਕਾਰਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਵਧਾਈ ਦਿੱਤੀ ਕਿ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ

0: ਸਥਿਰਤਾ, ਊਰਜਾ ਸੁਰੱਖਿਆ ਅਤੇ ਤੇਲ ਸਨਅਤ ਵਿੱਚ ਢੁਕਵਿਆਂ ਅਤੇ ਸਮੇਂ ਸਿਰ ਨਿਵੇਸ਼ ਦੀ ਮਹੱਤਤਾ 'ਤੇ ਚਰਚਾ ਕੀਤੀ ਗਈ। ਕੁਆਲਾਲੰਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸੈਲਾਨੀ ਵੀਜ਼ੇ ਅਤੇ ਮਲੇਸ਼ੀਆ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਰੁਜ਼ਗਾਰ ਤਲਾਸ਼ਣ ਪ੍ਰਤੀ ਆਗਾਹ ਕੀਤਾ। ਇੱਕ ਸਲਾਹ ਵਿੱਚ ਹਾਈ ਕਮਿਸ਼ਨ ਨੇ ਕਿਹਾ ਕਿ ਰੁਜ਼ਗਾਰ ਦੀ ਭਾਲ ਲਈ 30 ਦਿਨਾਂ ਦੀ ਵੀਜ਼ਾ ਮੁਕਤ ਸਹੂਲਤ ਦੀ ਵਰਤੋਂ ਕਰਦੇ ਹੋਏ ਮਲੇਸ਼ੀਆ ਪਹੁੰਚਣ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ। ਬਹੁਤ ਸਾਰੇ ਭਾਰਤੀ ਨਾਗਰਿਕਾਂ ਨੂੰ ਬੇਈਮਾਨ ਏਜੰਟ ਰੁਜ਼ਗਾਰ ਦੇ ਝੂਠੇ ਵਾਅਦੇ ਕਰਕੇ ਲੁਭਾਉਂਦੇ ਨੇ। ਇਸ ਨਾਲ ਓਵਰਸਟੇ, ਗੈਰ ਕਾਨੂੰਨੀ ਤੌਰ 'ਤੇ ਠਹਿਰਨਾ, ਸ਼ੋਸ਼ਣ, ਹਿਰਾਸਤ ਅਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਹੁੰਦੀ ਏ। ਸਲਾਹ ਵਿੱਚ ਕਿਹਾ ਗਿਆ ਕਿ ਇਹ ਇਮੀਗ੍ਰੇਸ਼ਨ ਨਿਯਮਾਂ ਦੀ ਸਪਸ਼ਟ ਉਲੰਘਣਾ ਏ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਖੇਤੀਬਾੜੀ ਖੇਤਰ ਵਿੱਚ ਤਕਨਾਲੋਜੀ, ਨਵੀਨਤਾ ਅਤੇ ਖੋਜ ਨੂੰ ਉਤਸ਼ਾਹਿਤ ਕਰਨਾ ਭਾਰਤੀ ਕਿਸਾਨਾਂ ਲਈ ਜ਼ਰੂਰੀ ਏ। ਨਵੀਂ ਦਿੱਲੀ ਵਿੱਚ ਰਾਸ਼ਟਰੀ ਸਹਿਕਾਰੀ ਖੰਡ ਫੈਕਟਰੀ ਕੁਸ਼ਲਤਾ ਅਵਾਰਡ ਸਮਾਰੋਹ 'ਚ ਬੋਲਦਿਆਂ ਉਹਨਾਂ ਇਹ ਗੱਲ ਕਹੀ। ਅੱਜ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ। ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਜੋਤੀ ਜੋਤ ਸਮਾਉਣ ਦੇ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀਮਤੀ ਗੁਪਤਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਪਿਆਰ, ਸਮਾਨਤਾ, ਦਇਆ ਅਤੇ ਨਿਰਸਵਾਰਥ ਸੇਵਾ ਦਾ ਰਾਹ ਦਿਖਾਇਆ। ਸ਼੍ਰੀਮਤੀ ਗੁਪਤਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਚਾਨਣ ਹਮੇਸ਼ਾ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਰਹੇਗਾ। ਭਾਰਤ ਦੀ ਮਰਦਾਂ ਦੀ ਬੈਡਮਿੰਟਨ ਟੀਮ ਨੇ ਕੁਆਟਰ ਫਾਈਨਲ ਵਿੱਚ ਮੇਜ਼ਬਾਨ ਜਾਪਾਨ ਨੂੰ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਆਪਣਾ ਤਮਗਾ ਪੱਕਾ ਕਰ ਲਿਆ ਹੈ। ਭਾਰਤੀ ਮੁੱਕੇਬਾਜ਼ ਜਾਦੂਮਣੀ ਸਿੰਘ ਨੇ ਮਰਦਾਂ ਦੇ 55 ਕਿਲੋਗ੍ਰਾਮ ਸ਼ੁਰੂਆਤੀ ਦੌਰ ਵਿੱਚ ਪ੍ਰੀ ਕੁਆਟਰ ਫਾਈਨਲ ਵਿੱਚ ਥਾਂ ਬਣਾਈ। ਇਸ ਤੋਂ ਪਹਿਲਾਂ ਸਾਕਸ਼ੀ ਚੌਧਰੀ ਨੇ ਪ੍ਰੀ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਮਰਦਾਂ ਦੇ ਕ੍ਰਿਕੇਟ ਵਿੱਚ ਭਾਰਤ ਦੇ ਅਸਾਨੋ ਵਿਖੇ ਮੀਂਹ ਨਾਲ ਪ੍ਰਭਾਵਿਤ 5 ਓਵਰਾਂ ਦੀ 2020 ਅੰਤਰਰਾਸ਼ਟਰੀ ਮੈਚ ਵਿੱਚ ਮੇਜ਼ਬਾਨ ਜਾਪਾਨ ਨੂੰ 2 ਦੌੜਾਂ ਨਾਲ ਹਰਾ ਦਿੱਤਾ। ਆਖਰ 'ਚ ਖਾਸ ਖ਼ਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਜਰਾਤ ਵਿੱਚ 72ਵੇਂ ਰਾਸ਼ਟਰੀ ਫਿਲਮ ਅਵਾਰਡ ਪ੍ਰਦਾਨ ਕੀਤੇ। ਪ੍ਰਸਿੱਧ ਅਦਾਕਾਰ ਅਨੰਤ ਨਾਗ ਨੂੰ ਵਕਾਰੀ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਨਿਵਾਜ਼ਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਖਿਲਾਫ਼ ਇੱਕ ਸਖ਼ਤ ਅਤੇ ਫੈਸਲਾਕੁੰਨ ਵਾਰ ਕਰਨ ਦਾ ਸਮਾਂ ਆ ਗਿਆ ਹੈ। ਕਿਹਾ ਕਿ 2029 ਤੱਕ ਸਰਕਾਰ ਭਾਰਤ ਤੋਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਛੜੋ ਪੁੱਟ ਦੇਗੀ। ਭਾਰਤ ਨੇ ਪਾਕਿਸਤਾਨ ਵੱਲੋਂ ਕੁਨਾਰ ਅਤੇ ਪਖਤੀਕਾ ਸੂਬਿਆਂ ਵਿੱਚ ਅਫਗਾਨਿਸਤਾਨ 'ਤੇ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ। ਅਤੇ ਉਡਾਨ ਯੋਜਨਾ ਦੇ ਅਗਲੇ ਪੜਾਅ ਤਹਿਤ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਇੱਕ ਪੰਜਾਬੀ ਗੀਤ ਫਿਰੋਜ਼ ਖਾਨ ਦੀ ਆਵਾਜ਼ ਵਿੱਚ।

0: this amazing panchayat, Shyam Sundar Paliwal ji, who has done some remarkable turnaround in basically the Rajsamand district of Rajasthan, wherein what he does is that every time a girl child is born, 111 trees are planted.
1: Yes.
0: And that has allowed an ecological transformation to take place. The water table has come up, it has risen, the temperatures have gone down, the flora fauna of this place has returned, and this place is really green heaven, and in the middle of probably the world's worst marble mining area. So these are definitely three titles which I really encourage everybody to watch.
1: Lastly, Mr. Khan, if a young person in a small town wants to make meaningful films and hopes to be noticed by the National Awards one day, what kind of stories and what kind of filmmaking would you advise them to focus on?
0: See, what's very important is that you need to connect at a level which is probably not just going to a film school, but today you have a mobile phone and you can just pick up a mobile phone and start telling stories. You can start with reels, you can start uploading your content on YouTube, and then you can hope to get noticed. There are so many fantastic initiatives. We have the Waves Film Bazaar now, we have the Wave Summit that happens. Back in the day, it was very difficult to make films, you need to have a big setup. Now, even if you have a smartphone, then there is this amazing initiative called Creative Minds of Tomorrow, which happens every year at the Goa Film Festival, where young storytellers gets this opportunity to tell the story that they want to tell, and ultimately they get the wonderful opportunity to intern under some very important mentors or gurus. I have been part of the Creative Minds of Tomorrow as the host last year, and I can tell you that this is really one of the most exciting initiatives that have happened in the recent times.
1: Mr. Khan, thank you for sharing your insights and helping us better understand the significance of this year's National Film Awards and what they reflect about Indian cinema today.
0: Absolutely my pleasure. Thank you so much for having me.
2: You were listening to a discussion on Honoring Cinematic Excellence, the 72nd National Film Awards. The participants were Murtaza Ali Khan, film critique, and Meghna Bose, anchor. This program was produced and presented by the News Services Division of Akashvani. You can listen to it on our mobile app, News on AIR. This program is also available on our YouTube channel, News on AIR Official.
3: Spotlight.
4: ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 9:30 ਵਜ ਰਹੇ ਨੇ। ਪੇਸ਼ ਇਹ ਪ੍ਰੋਗਰਾਮ ਖੇਡ ਸੰਸਾਰ। ਅੱਜ ਇਸ ਪ੍ਰੋਗਰਾਮ 'ਚ ਹਾਕੀ ਪਲੇਅਰ ਮਨਮੀਤ ਸਿੰਘ ਰਾਏ ਨਾਲ ਕੀਤੀ ਗੱਲਬਾਤ ਸੁਣਵਾਈ ਜਾਏਗੀ।
5: ਖੇਡ ਸੰਸਾਰ। ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਨਮਸਕਾਰ। ਅੱਜ ਦੇ ਸਾਡੇ ਪ੍ਰੋਗਰਾਮ ਦੇ ਮਹਿਮਾਨ ਨੇ ਜੂਨੀਅਰ ਹਾਕੀ ਦੇ ਸਟਾਰ ਖਿਡਾਰੀ ਮਨਮੀਤ ਸਿੰਘ, ਜੋ ਹੁਣੇ ਹੁਣੇ ਜੂਨੀਅਰ ਏਸ਼ੀਆ ਕੱਪ ਹਾਕੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਾਪਸ ਪਰਤੇ ਨੇ।
6: ਪਹਿਲਾ ਗੋਲ ਕੀਤਾ ਸੀ ਮੈਂ ਹਾਕੀ ਇੰਡੀਆ ਲੀਗ 'ਚ ਜੀ।
7: ਅੱਛਾ।
6: ਅਤੇ ਉਹ ਮੈਨੂੰ ਨਹੀਂ ਭੁੱਲ ਸਕਦਾ ਕਿਉਂਕਿ ਮੇਰਾ ਫਸਟ ਗੋਲ ਸੀਗਾ ਜੀ।
7: ਅੱਛਾ।
6: ਅਤੇ ਜਿਹੜਾ ਮੈਂ ਇੰਨੇ ਵੱਡੇ ਲੈਵਲ ਦੇ ਉੱਤੇ ਕੀਤਾ ਜੀ, ਅਤੇ ਮੈਨੂੰ ਲੱਗਦਾ ਵੀ ਉਹ ਮੈਚ ਮੇਰਾ ਵਧੀਆ ਗਿਆ ਸੀ।
7: ਤਰਨ ਤਾਰਨ ਜ਼ਿਲ੍ਹੇ ਦੇ ਵੈਰੋਵਾਲ ਪਿੰਡ ਦੇ 19 ਸਾਲਾ ਮਨਮੀਤ ਸਿੰਘ ਨੂੰ ਹਾਕੀ ਵਿਰਸੇ 'ਚ ਮਿਲੀ ਹੈ। ਮਨਮੀਤ ਸਿੰਘ ਦੇ ਚਾਚਾ ਓਲੰਪੀਅਨ ਗੁਰਮੇਲ ਸਿੰਘ ਨੇ। ਚਾਚੀ ਹਾਕੀ ਦੀ ਕੁਈਨ ਵਜੋਂ ਜਾਣੀ ਜਾਂਦੀ ਰਾਜਵੀਰ ਕੌਰ ਹੈ ਅਤੇ ਵੱਡਾ ਭਰਾ ਭਾਰਤੀ ਹਾਕੀ ਟੀਮ ਦਾ ਹੋਣਹਾਰ ਖਿਡਾਰੀ ਹਾਰਦਿਕ ਸਿੰਘ। ਇਸ ਲਈ ਮਨਮੀਤ ਸਿੰਘ ਦੀਆਂ ਰਗਾਂ ਵਿੱਚ ਹੀ ਹਾਕੀ ਦੌੜਦੀ ਹੈ। ਮਨਮੀਤ ਦੇ ਨਾਲ ਖੇਡਣ ਵਾਲੇ ਪ੍ਰਭਪ੍ਰੀਤ ਉਹਦੇ ਬਾਰੇ ਕਹਿੰਦੇ ਨੇ।
8: ਤਾਂ ਅਸੀਂ ਸ਼ੁਰੂ ਤੋਂ ਮਤਲਬ ਜਿੰਨੇ ਵੀ ਨੈਸ਼ਨਲ ਟੂਰਨਾਮੈਂਟ ਆ, ਸਬ ਜੂਨੀਅਰ ਨੈਸ਼ਨਲ ਵਗੈਰਾ, ਸਾਰੇ ਅਸੀਂ ਇਕੱਠੇ ਖੇਲੇ ਹਾਂ। ਤਾਂ ਸਾਡੀ ਬੌਂਡਿੰਗ ਬਹੁਤ ਆ ਜੀ, ਔਫ ਦਾ ਫੀਲਡ ਵੀ ਔਨ ਦਾ ਫੀਲਡ, ਮਤਲਬ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਰਹੀਦਾ ਕਿ ਆਪਾਂ ਅੱਜ ਆਹ ਗਲਤੀ ਕੀਤੀ ਆ, ਇਹਨੂੰ ਆਪਾਂ ਅਗਰ ਸਹੀ ਕਰਨਾ ਵਾ। ਤਾਂ ਬਹੁਤ ਵਧੀਆ ਉਹ ਆਪਣਾ ਫੀਡਿੰਗ ਬਹੁਤ ਵਧੀਆ ਕਰਦਾ ਵਾ ਮਿਡ ਫੀਲਡ ਦੇ ਵਿੱਚ, ਤਾਂ ਉਹਦੀ ਫੀਡਿੰਗ ਬਹੁਤ ਵਧੀਆ ਵਾ। ਜਦੋਂ ਮਤਲਬ ਉਹਨੇ ਇੱਕ ਵਾਰੀ ਦੇਖ ਲਿਆ ਕਿ ਉੱਥੇ ਮੈਂ ਨਿਕਲ ਗਿਆ, ਇੱਕ ਵਾਰੀ ਇਸ਼ਾਰਾ ਕਰਤਾ, ਉਸੇ ਟਾਈਮ ਉਹ ਬਾਲ ਸਿੱਟ ਦਿੰਦਾ ਵਾ। ਤਾਂ ਮਤਲਬ ਬਹੁਤ ਵਧੀਆ ਪਲੇਅਰ ਆ, ਮਤਲਬ ਬਹੁਤ ਸੈਂਸ ਵਾਲਾ ਪਲੇਅਰ ਆ ਜੀ ਉਹ।
7: ਸਾਲ 2025 ਦੇ FIH ਜੂਨੀਅਰ ਵਿਸ਼ਵ ਕੱਪ ਵਿੱਚ 6 ਗੋਲ ਕਰਕੇ ਟਾਪ ਸਕੋਰਰ ਰਹਿਣ ਵਾਲਾ ਮਨਮੀਤ ਸਿੰਘ ਬਚਪਨ ਵਿੱਚ ਹੀ ਬਹੁਤ ਟੈਲੈਂਟਡ ਸੀ। ਉਹਦੇ ਕੋਚ ਗੁਰਦੀਪ ਸਿੰਘ ਮੰਨਦੇ ਨੇ,
9: ਦੇਖੋ 2018 ਚ ਆਇਆ ਸੀ ਸਾਡੇ ਕੋਲ ਇਹ, ਤੇ 11 ਕੁ ਸਾਲ 12 ਸਾਲ ਦਾ ਸੀਗਾ ਜੀ, ਤੇ ਉਦੋਂ ਹੀ ਟੈਲੈਂਟਡ ਤਾਂ ਇਹ ਸ਼ੁਰੂ ਤੋਂ ਹੀ ਸੀਗਾ। ਪਤਾ ਸੀ ਸਾਨੂੰ ਵੀ ਇਹ ਉੱਪਰ ਪਹੁੰਚ ਸਕਦਾ, ਖੇਲ ਸਕਦਾ, ਕਿਉਂਕਿ ਬੱਚੇ ਦਾ ਪਤਾ ਲੱਗ ਜਾਂਦਾ ਸ਼ੁਰੂ ਤੋਂ ਹੀ ਛੋਟੇ ਹੁੰਦੇ ਸੀ ਵੀ ਉਹ ਕਿਸ ਹਿਸਾਬ ਦੀ ਟ੍ਰੇਨਿੰਗ ਆ ਜਾਂ ਕਿਸ ਹਿਸਾਬ ਦੀ ਉਹਦੀ ਸੋਚ ਹੈ, ਡਿਸੀਜਨ ਮੇਕਿੰਗ ਇਹ ਜੀ, ਉਹਦੇ ਤੋਂ ਬੜਾ ਫਰਕ ਪੈ ਜਾਂਦਾ ਜੀ। ਵਧੀਆ ਬੱਚਾ ਸੀ।
7: ਆਓ ਫਿਰ ਇਸ ਹੁਣ ਹਾਰ ਨੌਜਵਾਨ

0: ਮਨ ਨੂੰ ਮਿਲੀਏ ਤੇ ਜਾਣੀਏ ਉਹਦੇ ਕਰੀਅਰ, ਉਹਦੇ ਜੀਵਨ ਬਾਰੇ। ਮਨਮੀਤ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਔਰ ਸਾਡੇ ਸੁਣਨ ਵਾਲਿਆਂ ਨੂੰ ਪਹਿਲਾਂ ਇਹ ਦੱਸੋ ਕਿ ਭਾਰਤ ਦੀ ਟੀਮ 'ਚ ਆਉਣਾ, ਪਰਫੋਰਮ ਕਰਨਾ, ਇਹ ਤਾਂ ਵੱਡੀ ਗੱਲ ਹੁੰਦੀ ਹੀ ਹੈ। ਭਾਰਤੀ ਟੀਮ 'ਚ ਆਉਣ ਦਾ ਸਬੱਬ ਤੁਹਾਡਾ ਕਿੱਦਾਂ ਬਣਿਆ ਸੀ? ਕਿਉਂਕਿ ਜੂਨੀਅਰ ਹਾਕੀ 'ਚ ਭਾਰਤ ਦੀ ਟੀਮ ਦੀ ਪ੍ਰਤੀਨਿਧਤਾ ਕਰਨਾ ਵੀ ਬਹੁਤ ਸਾਰੇ ਹਾਕੀ ਦੇ ਬੱਚੇ ਨੇ ਜਿਹੜੇ ਉਹਨਾਂ ਦਾ ਸੁਪਨਾ ਹੁੰਦਾ। ਸੋ ਤੁਹਾਡਾ ਇਹ ਸਫ਼ਰ ਕਿੱਦਾਂ ਇੱਥੋਂ ਤੱਕ ਪਹੁੰਚਿਆ?
1: ਸਾਡਾ ਜੀ ਫੈਮਿਲੀ ਤੋਂ ਹੀ ਜਿੱਦਾਂ ਲਾ ਲਓ ਵੀ ਸਟਾਰਟ ਹੋ ਗਿਆ ਸੀ, ਕਿਉਂਕਿ ਸਾਡੀ ਸਾਰੀ ਫੈਮਿਲੀ ਹਾਕੀ ਖੇਡਦੀ ਰਹੀ ਆ ਜੀ। ਅਤੇ ਕਿਉਂਕਿ ਗ੍ਰੈਂਡਫਾਦਰ, ਚਾਚਾ ਜੀ, ਚਾਚੀ, ਮੇਰੇ ਫਾਦਰ ਸਾਹਿਬ, ਮੇਰੇ ਬ੍ਰਦਰ ਸਾਰੇ ਹਾਕੀ ਖੇਡਦੇ ਸੀ, ਅਤੇ ਜਦੋਂ ਅਸੀਂ ਵੀ ਇੰਟਰਸਟ ਲੈਣਾ ਸਟਾਰਟ ਕੀਤਾ ਤਾਂ ਸਾਨੂੰ ਵੀ ਆਈ ਸੀ ਵੀ ਹੁਣ ਅਸੀਂ ਛੇਤੀ ਤੋਂ ਛੇਤੀ ਜੂਨੀਅਰ ਦੇ ਵਿੱਚ ਰਿਪ੍ਰਜੈਂਟ ਕਰੀਏ ਇੰਡੀਆ ਨੂੰ ਜੀ।
0: ਕਿੰਨੇ ਸਾਲ ਦੇ ਸੀ ਜਦੋਂ ਹਾਕੀ ਦੇ ਨਾਲ ਤੁਹਾਡਾ ਰਿਸ਼ਤਾ ਜੁੜ ਗਿਆ ਸੀ?
1: 9-10 ਸਾਲਾਂ ਦਾ ਸੀ ਜਦੋਂ ਹਾਕੀ ਦੇ ਨਾਲ ਮਤਲਬ ਟ੍ਰੇਨਿੰਗ ਸਟਾਰਟ ਕਰਤੀ ਸੀ ਜੀ ਆਪਣੀ ਜੀ।
0: ਜਿੱਦਾਂ ਤੁਸੀਂ ਦੱਸਿਆ ਕਿ ਪਰਿਵਾਰ 'ਚ ਸਾਰੇ ਹੀ ਹਾਕੀ ਖੇਡਦੇ ਸੀ, ਸੋ ਜਿਹੜੀ ਤੁਹਾਡੀ ਸ਼ੁਰੂਆਤ ਹੈ ਉਹ ਕਿੱਦਾਂ ਦੇ ਬੇਸਿਕਸ, ਕਿੱਦਾਂ ਦੀ ਟ੍ਰੇਨਿੰਗ ਹੋਣੀ ਹੈ, ਇਹਦੇ 'ਚ ਤੁਹਾਨੂੰ ਮਦਦ ਮਿਲੀ ਇਹਦੇ ਨਾਲ?
1: ਹਾਂਜੀ, ਬਹੁਤ ਜੀ, ਕਿਉਂਕਿ ਮੇਰੇ ਗ੍ਰੈਂਡਫਾਦਰ ਹੀ ਮੈਨੂੰ ਸਟਾਰਟ, ਉਹਨਾਂ ਨੇ ਮੈਨੂੰ ਸਟਾਰਟ ਕਰਾਈ ਹੈ ਹਾਕੀ ਜੀ, ਅਤੇ ਉਹੀ ਮੈਨੂੰ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਵੀ ਸ਼ਾਮ ਨੂੰ ਮੈਂ ਜੇ ਕਹਿਣਾ ਵੀ ਨਹੀਂ ਵੀ ਜਾਣਾ ਤਾਂ ਵੀ ਉਹਨਾਂ ਨੇ ਮੈਨੂੰ ਲੈ ਕੇ ਜਾਣਾ ਜੀ, ਅਤੇ ਉਹਨਾਂ ਨੇ ਹੀ ਮੈਨੂੰ ਬਿਲਡ ਕੀਤਾ ਇੱਥੇ ਤੱਕ, ਕਿਉਂਕਿ ਜੇ ਉਹ ਨਾ ਹੁੰਦੇ ਫਿਰ ਸ਼ਾਇਦ, ਕਿਉਂਕਿ ਫਾਦਰ ਸਾਹਿਬ ਵੀ ਥੋੜ੍ਹਾ ਡਿਊਟੀ 'ਚ ਬਿਜ਼ੀ ਰਹਿੰਦੇ ਸੀ, ਉਹ ਰਿਟਾਇਰ ਸੀਗੇ ਜੀ ਗ੍ਰੈਂਡਫਾਦਰ, ਉਹਨਾਂ ਨੇ ਰੋਜ਼ ਮੈਨੂੰ ਸ਼ਾਮ ਨੂੰ ਲੈ ਕੇ ਆਉਣਾ ਉੱਥੇ, ਰੋਜ਼ ਮੈਨੂੰ ਗਰਾਊਂਡ ਦੇ ਵਿੱਚ ਸਿਖਾਉਣਾ, ਅਤੇ ਉਹਨੇ ਬਹੁਤ ਹੈਲਪ ਕੀਤਾ ਜੀ ਮੈਨੂੰ।
0: ਅੱਛਾ ਮਨਵੀਰ, ਜਦੋਂ ਅਸੀਂ ਕੋਈ ਵੀ ਗੇਮ ਖੇਡਦੇ ਹਾਂ ਨਾ, ਅਤੇ ਜਦੋਂ ਖੇਡਣੀ ਸ਼ੁਰੂ ਕਰਦੇ ਹਾਂ, ਅਤੇ ਜੇ ਸਾਡੇ 'ਚ ਟੈਲੈਂਟ ਹੁੰਦਾ ਤਾਂ ਸਾਡਾ ਕੌਨਫੀਡੈਂਸ ਬਣਦਾ ਰਹਿੰਦਾ। ਸੋ ਜਦੋਂ ਤੁਸੀਂ ਸ਼ੁਰੂਆਤ 'ਚ ਹਾਕੀ ਖੇਡਣੀ ਸ਼ੁਰੂ ਕੀਤੀ ਤਾਂ ਤੁਹਾਨੂੰ ਕੀ ਲੱਗਦਾ ਸੀ ਕਿ ਤੁਹਾਡੇ 'ਚ ਟੈਲੈਂਟ ਹੈ, ਮੈਂ ਅੱਛੀ ਖੇਡ ਸਕਦਾ? ਹਾਕੀ ਖੇਡਣਾ ਤੁਸੀਂ ਚੰਗਾ ਇੰਜੋਏ ਕਰਦੇ ਸੀ?
1: ਹਾਂਜੀ, ਬਹੁਤ ਇੰਜੋਏ ਕਰੀਦਾ ਸੀ, ਕਿਉਂਕਿ ਜਿੱਦਾਂ ਲਾ ਲਓ ਵੀ ਸਕੂਲ ਦੇ ਵਿੱਚ ਥੋੜ੍ਹਾ ਘੱਟ ਹੁੰਦਾ ਸੀ ਜਾਣ ਦਾ, ਅਤੇ ਆਹੀ ਹੁੰਦਾ ਵੀ ਸਕੂਲ ਖਤਮ ਹੋਵੇ ਅਤੇ ਸ਼ਾਮ ਨੂੰ ਗਰਾਊਂਡ ਜਾਈਏ, ਅਤੇ ਉਹ ਇੱਕ ਟੈਲੈਂਟ ਪੈਸ਼ਨ ਉਹੀ ਲਾ ਲਓ ਵੀ, ਕਿਉਂਕਿ ਜਾ ਕੇ ਗਰਾਊਂਡ ਦੇ ਵਿੱਚ ਚੰਗੀਆਂ ਚੀਜ਼ਾਂ ਹੁੰਦੀਆਂ ਸੀ, ਤਾਂ ਹੀ ਮਨ ਕਰਦਾ ਸੀ ਵੀ ਅਸੀਂ ਕੱਲ੍ਹ ਵੀ ਅਗਲੇ ਦਿਨ ਗਰਾਊਂਡ ਜਾਣਾ, ਹੋਰ ਚੰਗੀ ਚੀਜ਼ ਕਰਨੀ ਹੈ ਜੀ।
0: ਅੱਛਾ ਮਨਮੀਤ, ਇੱਕ ਸ਼ੌਂਕ ਦੇ ਤੌਰ 'ਤੇ ਜਾਣਾ ਅਤੇ ਫਿਰ ਪ੍ਰੋਫੈਸ਼ਨ ਦੇ ਤੌਰ 'ਤੇ ਹਾਕੀ ਨੂੰ ਅਪਣਾਉਣਾ, ਇਹ ਇੱਕ ਦੋਵੇਂ ਵੱਖੋ ਵੱਖਰੀਆਂ ਗੱਲਾਂ ਨੇ। ਸੋ ਤੁਹਾਨੂੰ ਕਦੋਂ ਲੱਗਾ ਕਿ ਹੁਣ ਪ੍ਰੋਫੈਸ਼ਨਲ ਮੈਂ ਹਾਕੀ ਖੇਡ ਸਕਦਾ ਜਾਂ ਮੈਂ ਹਾਕੀ ਖੇਡਣੀ ਹੈ?
1: ਜਦੋਂ ਮੈਂ ਟਰਾਇਲ ਦਿੱਤੇ ਸੀ ਆਪਣੇ ਜੀ ਸੁਰਜੀਤ ਅਕੈਡਮੀ ਦੇ ਵਿੱਚ, ਸਾਡੇ ਟਰਾਇਲ ਹੋਏ ਸੀਗੇ, ਉੱਥੇ ਮੈਂ ਸਿਲੈਕਟ ਹੋ ਗਿਆ ਸੀ।
0: ਅੱਛਾ,
1: ਉਹ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਅਤੇ ਮੈਂ 6th ਕਲਾਸ ਦੇ ਵਿੱਚ ਮੋਹਾਲੀ ਚਲ ਗਿਆ ਸੀ, ਫਿਰ ਉੱਥੋਂ ਮੈਨੂੰ ਹੋ ਗਿਆ ਸੀ ਵੀ ਨਹੀਂ, ਹੁਣ ਮੈਂ ਪ੍ਰੋਫੈਸ਼ਨਲੀ ਹਾਕੀ ਖੇਡਣੀ ਹੈ ਜੀ।
0: ਜੀ, ਅੱਛਾ, ਬੜੀ ਛੋਟੀ ਉਮਰ 'ਚ ਤੁਸੀਂ ਮੋਹਾਲੀ ਚਲੇ ਗਏ ਹੋਵੋਗੇ, ਔਰ ਇੰਨੀ ਛੋਟੀ ਉਮਰ 'ਚ ਉੱਥੇ ਜਾ ਕੇ ਖੇਡਣਾ ਵੀ ਅਤੇ ਰਹਿਣਾ ਵੀ ਇਕੱਲਿਆਂ, ਪੇਰੈਂਟਸ ਵੀ ਨਾਲ ਨਹੀਂ, ਇਹ ਕਿੱਦਾਂ ਦਾ ਲੱਗਦਾ ਸੀ?
1: ਸ਼ੁਰੂ 'ਚ ਬਹੁਤ ਔਖਾ ਜੀ, ਪਹਿਲੇ 1-2 ਸਾਲ ਤਾਂ ਲਾ ਲਓ ਵੀ ਬਹੁਤ ਜ਼ਿਆਦਾ ਔਖੇ ਨਿਕਲੇ ਆ, ਕਿਉਂਕਿ ਉੱਥੇ ਬਹੁਤ ਸਟ੍ਰਿਕਟ ਰੂਲ ਹੁੰਦੇ ਸੀ ਵੀ ਤੁਸੀਂ ਸਕੂਲ ਤੁਹਾਨੂੰ ਜਾਣਾ ਹੀ ਪੈਣਾ, ਅਤੇ ਗਰਾਊਂਡ ਵੀ ਸਵੇਰੇ ਜਾਣਾ ਹੀ ਪੈਣਾ, 5-6 ਵਜੇ ਤੁਸੀਂ ਉੱਠਣਾ ਆ, ਰਾਤੀ ਵੀ ਤੁਹਾਨੂੰ ਟਾਈਮ ਸਿਰ ਸੌਣਾ ਪੈਣਾ, ਸਕੂਲ ਤੋਂ ਆ ਕੇ ਫਿਰ ਤੁਹਾਨੂੰ ਗਰਾਊਂਡ ਜਾਣਾ ਪੈਣਾ, ਅਤੇ ਬਹੁਤ ਛੋਟੀ ਉਮਰ ਸੀ ਜੀ, ਅਤੇ ਉਦੋਂ ਵੀ ਘਰਦਿਆਂ ਦੀ ਯਾਦ ਬਹੁਤ ਆਉਂਦੀ ਸੀ, ਅਤੇ ਉਹ ਬਹੁਤ 1-2 ਸਾਲ ਬਹੁਤ ਔਖਾ ਲੱਗਾ ਜੀ ਉੱਥੇ, ਅਤੇ ਬਾਅਦ ਦੇ ਵਿੱਚ ਯੂਸ ਟੂ ਹੋ ਗਏ ਸੀ, ਬਾਅਦ ਦੇ ਵਿੱਚ ਵਧੀਆ ਵਧੀਆ ਹੋ ਗਿਆ ਸੀ ਉੱਥੇ ਜੀ।
0: ਅੱਛਾ, ਉੱਥੇ ਜਿਹੜੀ ਤੁਹਾਨੂੰ ਕੋਚਿੰਗ ਮਿਲੀ ਔਰ ਉੱਥੋਂ ਦਾ ਜਿਹੜਾ ਮਾਹੌਲ ਸੀ, ਉਹਨੇ ਤੁਹਾਡੇ ਹਾਕੀ ਦੇ ਸਕਿੱਲ ਨੂੰ ਕਿੰਨਾ ਕੱਪ ਲਿਫਟ ਕੀਤਾ?
1: ਕਿਉਂਕਿ ਉੱਥੇ ਜੀ ਸਾਡੀ ਐਸਟ੍ਰੋ ਟਫ ਹੁੰਦੀ ਸੀ, ਅਤੇ ਐਸਟ੍ਰੋਟਫ ਦੇ ਵਿੱਚ ਡੇਲੀ ਤੁਸੀਂ ਸਵੇਰੇ ਸ਼ਾਮ ਟ੍ਰੇਨਿੰਗ ਕਰਦੇ ਪਏ ਹਾਂ ਜੀ, ਅਤੇ ਉਹਨੇ ਬਹੁਤ ਅਪਲਿਫਟ ਕੀਤਾ, ਕਿਉਂਕਿ ਵੀ ਅਸੀਂ ਟੂਰਨਾਮੈਂਟ ਖੇਡਣੇ ਆ ਐਸਟ੍ਰੋਟਫ 'ਤੇ, ਪਰ ਅਸੀਂ ਟ੍ਰੇਨਿੰਗ ਕਰਨੀ ਆ ਕਈ ਵਾਰੀ ਗਰਾਸ ਵਾਲੀ ਗਰਾਊਂਡ 'ਤੇ, ਫਿਰ ਤੁਸੀਂ ਉਹ ਕਈ ਸਕਿੱਲਸ ਕਰ ਨਹੀਂ ਸਕਦੇ, ਅਤੇ ਜਦੋਂ ਤੁਸੀਂ ਯੂਸ ਟੂ ਹੋ ਜਾਂਦੇ ਆ ਟਫ ਦੇ, ਫਿਰ ਤੁਹਾਨੂੰ ਬਹੁਤ ਸੌਖਾ ਹੁੰਦਾ ਆ ਕਿ ਤੁਸੀਂ ਅੱਗੇ ਜਾ ਕੇ ਵੀ ਟਫ 'ਤੇ ਜਿਹੜੇ ਟੂਰਨਾਮੈਂਟ ਹੋਣੇ ਆ ਤੁਸੀਂ ਉਹ ਖੇਡੋ ਅਤੇ ਉਹਦੇ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ।
0: ਅੱਛਾ ਮਨਮੀਤ, ਆਪਾਂ ਗਰਾਸ 'ਤੇ ਖੇਡਦੇ ਹਾਂ ਅਤੇ ਜਦੋਂ ਐਸਟ੍ਰੋਟਫ 'ਤੇ ਖੇਡਦੇ ਹਾਂ, ਇਹ ਕਿਹਾ ਜਾਂਦਾ ਕਿ ਐਸਟ੍ਰੋਟਫ 'ਤੇ ਜ਼ੋਰ ਤੁਹਾਡਾ ਜ਼ਿਆਦਾ ਲੱਗਦਾ ਹੈ, ਤੁਹਾਡੀ ਸਟਰੈਂਥ ਜ਼ਿਆਦਾ ਲੱਗਦੀ ਹੈ, ਸੋ ਪਹਿਲਾਂ ਐਸਟ੍ਰੋਟਫ 'ਤੇ ਖੇਡਣਾ ਤੁਹਾਨੂੰ ਔਖਾ ਲੱਗਦਾ ਸੀ?
1: ਹਾਂਜੀ, ਔਖਾ ਸੀ ਜੀ, ਕਿਉਂਕਿ ਲਾ ਲਓ ਵੀ ਐਸਟ੍ਰੋਟਫ ਜਿੱਦਾਂ ਮਰਜ਼ੀ ਆ ਜੀ, ਬਹੁਤ ਜ਼ੋਰ ਲੱਗਦਾ ਉੱਥੇ, ਅਤੇ ਉੱਥੇ ਦੀਆਂ ਕਈ ਸਕਿੱਲਸ ਇੱਦਾਂ ਆ ਵੀ ਕਈ ਚੀਜ਼ਾਂ ਬਹੁਤ ਐਡਵਾਂਸ ਆ ਜੋ ਕਿ ਆਪਾਂ ਗਰਾਸ ਵਾਲੀ ਗਰਾਊਂਡ ਦੇ ਵਿੱਚ ਨਹੀਂ ਕਰ ਸਕਦੇ। ਪਹਿਲਾਂ ਔਖਾ ਲੱਗਾ, ਪਰ ਬਾਅਦ ਜਿੱਦਾਂ ਜਿੱਦਾਂ ਯੂਸ ਟੂ ਹੋਈ ਗਏ ਜੀ, ਅਤੇ ਉਹ ਬਹੁਤ ਸੌਖਾ ਹੋ ਗਿਆ ਸੀ।
0: ਅੱਛਾ, ਕਿਸੇ ਵੀ ਸਕਿੱਲ ਨੂੰ ਅਡੈਪਟ ਕਰਨਾ, ਕਿਉਂਕਿ ਅੱਜ ਦੀ ਹਾਕੀ ਬੜੀ ਫਾਸਟ ਹੈ ਔਰ ਤੁਹਾਨੂੰ ਟ੍ਰੇਨਿੰਗ ਵੀ ਉਸੇ ਮੁਤਾਬਕ ਹੀ ਦਿੱਤੀ ਜਾਂਦੀ ਹੋਏਗੀ, ਕਦੇ ਤੁਹਾਨੂੰ ਲੱਗਦਾ ਸੀ ਕਿ ਇਹਨੂੰ ਅਡੈਪਟ ਕਰਨਾ ਔਰ ਇਹਦੇ ਨਾਲ ਇੱਕਮਿਕ ਹੋਣਾ ਥੋੜ੍ਹਾ ਜਿਹਾ ਮੁਸ਼ਕਿਲ ਹੈ?
1: ਹਾਂਜੀ, ਉਹ ਜੀ ਲਾ ਲਓ ਵੀ ਹਾਲੇ ਤੱਕ ਵੀ ਕਈ ਸਕਿੱਲਸ ਹੈਗੀਆਂ ਆ ਵੀ ਜਿਹੜੀਆਂ ਸਾਨੂੰ ਹਾਲੇ ਤੱਕ ਵੀ ਚੰਗੀ ਤਰ੍ਹਾਂ ਅਸੀਂ ਅਡੈਪਟ ਨਹੀਂ ਕਰ ਪਾਏ, ਪਰ ਸਾਡੀ ਟ੍ਰੇਨਿੰਗ ਜਾਂ ਜਿੱਦਾਂ ਵੀ ਅਸੀਂ ਟਾਈਮ ਟ੍ਰੇਨਿੰਗ ਕਰਦੇ ਹਾਂ, ਸਾਡੀ ਆਹੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਉਹਨੂੰ ਛੇਤੀ ਛੇਤੀ ਅਡੈਪਟ ਕਰੀਏ ਅਤੇ ਅਸੀਂ ਉਹਦੇ ਵਿੱਚ ਪਰਫੈਕਟ ਹੋਈਏ
0: ਜੀ। ਅੱਛਾ ਮਨਮੀਤ, ਪ੍ਰੋਫੈਸ਼ਨਲ ਕੈਰੀਅਰ ਤੁਹਾਡਾ ਕਦੋਂ ਸ਼ੁਰੂ ਹੁੰਦਾ ਹੈ? ਤੁਸੀਂ ਕਿਸੇ ਡਿਸਟ੍ਰਿਕਟ ਨੂੰ, ਸਟੇਟ ਨੂੰ ਕਿਹੜੇ ਟੂਰਨਾਮੈਂਟ 'ਚ ਰਿਪ੍ਰਜੈਂਟ ਕਰਨਾ?
1: ਮੈਂ 2022 ਦੇ ਵਿੱਚ ਜੀ ਨੈਸ਼ਨਲ ਪੰਜਾਬ ਵੱਲੋਂ ਗਿਆ ਸੀ,

0: ਅਸੀਂ ਨੈਸ਼ਨਲ 'ਤੇ ਜਾਂਦੇ ਰਹੇ, ਹਰ ਟੂਰਨਾਮੈਂਟ ਤੋਂ ਬਾਅਦ ਨਾ ਅਸੀਂ ਆਪਣੇ ਆਪ ਨੂੰ ਸੈਲਫ ਅਨੈਲਿਸਿਸ ਜ਼ਰੂਰ ਕਰਦੇ ਹਾਂ ਕਿ ਮੇਰੀ ਪਰਫੋਰਮੈਂਸ ਕਿੱਦਾਂ ਦੀ ਰਹੀ ਜਾਂ ਮੇਰੀਆਂ ਕਮਜ਼ੋਰੀਆਂ ਕਿੱਥੇ ਕੁ ਰਹੀਆਂ। ਸੋ ਇਹ ਜਿਹੜੇ ਸ਼ੁਰੂਆਤੀ ਨੈਸ਼ਨਲ ਟੂਰਨਾਮੈਂਟ ਸੀ, ਇਹਨਾਂ ਨੇ ਤੁਹਾਨੂੰ ਕੁਛ ਲਰਨਿੰਗ ਟਿਪਸ ਦਿੱਤੇ ਕਿ ਆਹ ਖੇਤਰ ਨੇ ਜਿੱਥੇ ਮੈਨੂੰ ਕੰਮ ਕਰਨ ਦੀ ਜ਼ਰੂਰਤ ਹੈ?
1: ਹਾਂਜੀ, ਬਹੁਤ ਸਾਰੇ ਜੀ, ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਵੀ ਅਸੀਂ ਨੈਸ਼ਨਲ ਖੇਡੇ ਹਾਂ, ਸਾਡੇ ਲਈ ਸਾਰਾ ਕੁਛ ਨਵਾਂ ਸੀ। ਅਸੀਂ ਦੂਜੇ ਪਲੇਅਰਾਂ ਨੂੰ ਦੇਖੀਦਾ ਸੀ ਕਿਉਂਕਿ ਅਸੀਂ ਬਹੁਤ ਯੰਗ ਸੀ ਜੀ, ਅਤੇ ਜਿਹੜੇ ਸਾਡੇ ਤੋਂ ਵੱਡੇ ਪਲੇਅਰ ਉੱਥੇ ਆਏ ਹੁੰਦੇ, ਅਸੀਂ ਉਹਨਾਂ ਨੂੰ ਦੇਖ ਕੇ ਸਿੱਖੀਦਾ ਸੀ, ਦੇਖੀਦਾ ਸੀ ਵੀ ਉਹ ਕਿੱਦਾਂ ਖੇਡ ਰਹੇ ਆ, ਉਹਨਾਂ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਆ, ਕਿਉਂਕਿ ਅਸੀਂ ਤਾਂ ਬਹੁਤ ਯੰਗ ਸੀ ਜੀ। ਸਾਡੀ ਹਾਲੇ ਸਟਾਰਟਿੰਗ ਹੀ ਸੀ ਹੋਕੀ ਦੇ ਵਿੱਚ, ਹੁਣ ਵੀ ਸਟਾਰਟਿੰਗ ਆ ਜੀ, ਅਤੇ ਜਿੱਦਾਂ ਅਸੀਂ ਹੁਣ ਸਿੱਖ ਰਹੇ ਹਾਂ ਉੱਦਾਂ ਹੀ ਉਦੋਂ ਸਿੱਖ ਰਹੇ ਸੀ ਜੀ।
0: ਜੀ, ਔਰ ਤੁਸੀਂ ਦੱਸਿਆ ਕਿ ਨੈਦਰਲੈਂਡ ਜਿਹੜਾ ਟੂਰ ਗਿਆ ਉਹਦੇ 'ਚ ਤੁਹਾਡੀ ਸਿਲੈਕਸ਼ਨ ਹੋਈ, ਇਹ ਸਿਲੈਕਸ਼ਨ ਦਾ ਸਬੱਬ ਕਿੱਦਾਂ ਬਣਿਆ, ਕਿੱਦਾਂ ਦੀ ਪਰਫੋਰਮੈਂਸ ਸੀ ਜਿਸ ਕਰਕੇ ਸਿਲੈਕਸ਼ਨ ਹੋਈ?
1: 2023 ਦੇ ਵਿੱਚ ਸਾਡੀ ਰੌੜਕੇਲਾ ਨੈਸ਼ਨਲ ਸੀ ਜੀ।
0: ਅੱਛਾ,
1: ਅਤੇ ਉੱਥੇ ਸਾਨੂੰ ਵੀ ਨਹੀਂ ਸੀ ਪਤਾ ਵੀ ਕੁਛ ਇੱਦਾਂ ਦਾ ਅੱਗੇ ਹੋਣ ਜਾ ਰਿਹਾ, ਪਰ ਉੱਥੇ ਸਾਡੀ ਪਰਫੋਰਮੈਂਸ ਐਜ਼ ਅ ਟੀਮ ਵੀ ਬਹੁਤ ਵਧੀਆ ਸੀ, ਅਤੇ ਮੇਰੀ ਪਰਫੋਰਮੈਂਸ ਵੀ ਵਧੀਆ ਸੀਗੀ ਜੀ, ਜਿੱਥੋਂ ਮੇਰਾ ਨਾਮ ਸਿਲੈਕਟ ਹੋਇਆ ਇੰਡੀਆ ਕੈਂਪ ਦੇ ਲਈ।

0: ਕਿਉਂਕਿ ਅਸੀਂ ਬਹੁਤ ਯੰਗ ਸੀ ਜੀ, ਅਤੇ ਜਿਹੜੇ ਸਾਡੇ ਤੋਂ ਵੱਡੇ ਪਲੇਅਰ ਉੱਥੇ ਆਏ ਹੁੰਦੇ, ਅਸੀਂ ਉਹਨਾਂ ਨੂੰ ਦੇਖ ਕੇ ਸਿੱਖੀਦਾ ਹੀ ਦੇਖੀਦਾ ਹੀ ਵੀ ਉਹ ਕਿੱਦਾਂ ਖੇਡ ਰਹੇ ਆ, ਉਹਨਾਂ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਆ, ਕਿਉਂਕਿ ਅਸੀਂ ਤਾਂ ਬਹੁਤ ਯੰਗ ਸੀ ਜੀ, ਸਾਡੀ ਹਲੇ ਸਟਾਰਟਿੰਗ ਹੀ ਸੀ ਹੋਕੀ ਦੇ ਵਿੱਚ, ਹੁਣ ਵੀ ਸਟਾਰਟਿੰਗ ਆ ਜੀ, ਅਤੇ ਜਿੱਦਾਂ ਅਸੀਂ ਹੁਣ ਸਿੱਖ ਰਹੇ ਹਾਂ ਉੱਦਾਂ ਹੀ ਉਦੋਂ ਸਿੱਖ ਰਹੇ ਸੀ ਜੀ।
1: ਜੀ, ਔਰ ਤੁਸੀਂ ਦੱਸਿਆ ਕਿ ਨੈਦਰਲੈਂਡ ਜਿਹੜਾ ਟੂਰ ਗਿਆ ਉਹਦੇ 'ਚ ਤੁਹਾਡੀ ਸਿਲੈਕਸ਼ਨ ਹੋਈ, ਇਹ ਸਿਲੈਕਸ਼ਨ ਦਾ ਸਬੱਬ ਕਿੱਦਾਂ ਬਣਿਆ, ਕਿੱਦਾਂ ਦੀ ਪਰਫਾਰਮੈਂਸ ਸੀ ਜਿਸ ਕਰਕੇ ਸਿਲੈਕਸ਼ਨ ਹੋਈ?
0: 2023 ਦੇ ਵਿੱਚ ਸਾਡੀ ਰੌੜਕੇਲਾ ਨੈਸ਼ਨਲ ਸੀ ਜੀ।
1: ਅੱਛਾ।
0: ਅਤੇ ਉੱਥੇ ਸਾਨੂੰ ਵੀ ਨਹੀਂ ਸੀ ਪਤਾ ਵੀ ਕੁਛ ਇੱਦਾਂ ਦਾ ਅੱਗੇ ਹੋਣ ਜਾ ਰਿਹਾ, ਪਰ ਉੱਥੇ ਸਾਡੀ ਪਰਫਾਰਮੈਂਸ ਐਜ਼ ਅ ਟੀਮ ਵੀ ਬਹੁਤ ਵਧੀਆ ਸੀ ਅਤੇ ਮੇਰੀ ਪਰਫਾਰਮੈਂਸ ਵੀ ਵਧੀਆ ਸੀਗੀ ਜੀ, ਜਿੱਥੋਂ ਮੇਰਾ ਨਾਮ ਸਿਲੈਕਟ ਹੋਇਆ ਇੰਡੀਆ ਕੈਂਪ ਦੇ ਲਈ। ਰੌੜਕੇਲਾ ਦੇ ਵਿੱਚ ਹੀ ਸਾਡਾ ਕੈਂਪ ਲੱਗਾ, ਫਿਰ ਉੱਥੇ ਸਾਡਾ 1 ਤੋਂ 2 ਮਹੀਨੇ ਲਗਾਤਾਰ ਕੈਂਪ ਲੱਗਾ ਜੀ, ਜਿਹਦੇ ਸਾਡੇ ਕੋਚ ਸਰਦਾਰ ਸਿੰਘ ਸੀ ਜੀ, ਜਿਨ੍ਹਾਂ ਨੇ ਸਾਨੂੰ ਬਹੁਤ ਹੈਲਪ ਕੀਤੀ ਉੱਥੇ ਵੀ, ਜੇ ਕਿ ਸਾਨੂੰ ਪਰਫੋਰਮ ਅਸੀਂ ਉੱਥੋਂ ਪਰਫੋਰਮ ਅਸੀਂ ਤਾਂ ਕਰਕੇ ਨੈਦਰਲੈਂਡ ਦੇ ਵਿੱਚ ਕਰ ਚੁੱਕੇ ਜੀ।
1: ਅੱਛਾ, ਤੁਸੀਂ ਮਿਡਫੀਲਡਰ ਦੀ ਪੋਜੀਸ਼ਨ 'ਤੇ ਖੇਡਦੇ ਹੋ, ਇਹ ਫੈਸਲਾ ਤੁਹਾਡਾ ਆਪਣਾ ਸੀ ਕਿ ਤੁਹਾਡੇ ਕੋਚ ਨੇ ਤੁਹਾਨੂੰ ਕਿਹਾ ਕਿ ਤੂੰ ਇਸ ਪੋਜੀਸ਼ਨ 'ਤੇ ਅੱਛਾ ਖੇਡ ਸਕਦਾ?
0: ਨਹੀਂ, ਸ਼ੁਰੂ ਦੇ ਵਿੱਚ ਹੀ ਮੈਂ ਮਿਡਫੀਲਡ ਹੀ ਮੈਨੂੰ ਵਧੀਆ ਲੱਗਦਾ ਹੁੰਦਾ ਸੀ, ਪਰ ਕਈ
1: ਵਾਰੀ
0: ਕੋਚ ਨੇ ਅੱਗੇ ਖੜਾ ਦੇਣਾ ਅਤੇ ਫਿਰ ਅੱਗੇ ਜਿੱਦਾਂ ਹਲੇ ਮੇਰਾ ਇੰਨਾ ਵਧੀਆ ਨਹੀਂ ਚੱਲਦਾ ਸੀ ਅਟੈਕਿੰਗ ਦੇ ਵਿੱਚ, ਫਿਰ ਮੈਂ ਪਿੱਛੇ ਆ ਜਾਣਾ ਵੀ, ਫਿਰ ਕੋਚ ਨੇ ਮੈਨੂੰ ਆਹੀ ਕਹਿਤਾ ਵੀ ਤੂੰ ਮਿਡਫੀਲਡ ਹੀ ਖੇਡ, ਅਤੇ ਇੱਥੇ ਠੀਕ ਆ ਜੀ।
1: ਅੱਛਾ ਮਨਮੀਤ, ਜਦੋਂ ਅਸੀਂ ਕੋਈ ਵੀ ਅੰਤਰਰਾਸ਼ਟਰੀ ਪੱਧਰ ਦਾ ਟੂਰ ਕਰਦੇ ਹਾਂ ਤਾਂ ਸਾਨੂੰ ਚਾਅ ਤਾਂ ਹੁੰਦਾ ਪਰ ਸਾਡੀਆਂ ਧੜਕਣਾਂ ਵੀ ਤੇਜ਼ ਹੁੰਦੀਆਂ, ਇੱਕ ਪ੍ਰੈਸ਼ਰ ਵੀ ਹੁੰਦਾ, ਇੱਕ ਦਬਾਅ ਵੀ ਹੁੰਦਾ ਕਿ ਤੁਸੀਂ ਆਪਣੇ ਮੁਲਕ ਨੂੰ ਰਿਪ੍ਰਜੈਂਟ ਕਰ ਰਹੇ ਹੋ ਅਤੇ ਪਰਫੋਰਮ ਕਰਨਾ। ਔਰ ਨੀਦਰਲੈਂਡ ਦਾ ਜਿਹੜਾ ਟੂਰ ਸੀ, ਨੀਦਰਲੈਂਡ ਹਾਕੀ ਦਾ ਗੜ੍ਹ ਕਿਹਾ ਜਾਂਦਾ, ਉਹਨਾਂ ਦਾ ਲੈਵਲ ਬਹੁਤ ਉੱਚਾ, ਸੋ ਮਾਨਸਿਕਤਾ ਉਦੋਂ ਤੁਹਾਡੀ ਕਿੱਦਾਂ ਦੀ ਸੀ ਔਰ ਇਹ ਟੂਰ ਕਿੱਦਾਂ ਦਾ ਰਿਹਾ ਸੀ?
0: ਇਹ ਟੂਰ ਦੇ ਵਿੱਚ ਸਾਡੇ ਟੋਟਲ 4 ਮੈਚ ਸੀਗੀ, ਜਿਹਦੇ ਵਿੱਚ ਅਸੀਂ 3 ਮੈਚ ਜਿੱਤੇ ਸੀ।
1: ਅੱਛਾ।
0: ਅਤੇ 1 ਮੈਚ ਅਸੀਂ ਉਹਨਾਂ ਦੀ ਸੀਨੀਅਰ ਟੀਮ ਤੋਂ ਹਾਰੇ ਸੀਗੇ ਜੀ 7-1 'ਤੇ।
1: ਅੱਛਾ।
0: ਅਤੇ ਉਹ ਮੈਚ ਨੇ ਵੀ ਸਾਨੂੰ ਬਹੁਤ ਕੁਛ ਸਿਖਾਇਆ, ਕਿਉਂਕਿ ਉਹ ਸਾਡਾ ਪਹਿਲਾ ਇੰਟਰਨੈਸ਼ਨਲ ਮੈਚ ਸੀਗਾ ਜੀ, ਅਤੇ ਅਸੀਂ ਜਦੋਂ ਦੇਖੀਦਾ ਸੀ ਬਾਹਰ ਵੀ ਕਿਉਂ ਇੰਨੇ ਐਡਵਾਂਸ ਆ, ਉੱਥੋਂ ਪਤਾ ਲੱਗਦਾ ਸੀ ਵੀ ਕਿਉਂ ਇੰਨੇ ਐਡਵਾਂਸ ਆ, ਕੀ ਉਹਨਾਂ ਦੀ ਚੰਗੀਆਂ ਚੀਜ਼ਾਂ ਆ ਜੀ, ਕੀ ਉਹਨਾਂ ਦੀਆਂ ਮਾੜੀਆਂ ਚੀਜ਼ਾਂ। ਪ੍ਰੈਸ਼ਰ ਇੱਦਾਂ ਸੀ ਵੀ ਜਦੋਂ ਮੈਚ ਸਟਾਰਟ, ਵਿਸਲ ਵੱਜਣੀ ਆ ਉਹ ਤੋਂ ਪਹਿਲਾਂ ਪਹਿਲਾਂ ਪ੍ਰੈਸ਼ਰ ਹੁੰਦਾ ਆ ਜੀ, ਜਦੋਂ ਵਿਸਲ 1 ਵਾਰੀ ਵੱਜ ਗਈ ਫਿਰ ਕੋਈ ਦਿਮਾਗ 'ਚ ਨਹੀਂ ਰਹਿੰਦਾ ਵੀ ਪ੍ਰੈਸ਼ਰ ਆ ਕਿ ਨਹੀਂ ਪ੍ਰੈਸ਼ਰ ਆ, ਫਿਰ ਸਿਰਫ ਆਹੀ ਹੁੰਦਾ ਵੀ ਮੈਚ ਹੁਣ ਵਧੀਆ ਪਰਫੋਰਮ ਕਰੀਏ ਅਤੇ ਜਿੱਤੀਏ ਮੈਚ
1: ਜੀ। ਮਨਮੀਤ, ਕਿਹੜੇ ਖੇਤਰ, ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਾ ਨੈਦਰਲੈਂਡ ਜਾ ਕੇ ਕਿ ਉਹ ਸਾਡੇ ਤੋਂ ਅੱਗੇ ਨੇ, ਕਿਹੜੇ ਐਸਪੈਕਟ, ਸਟਿਕ ਵਰਕ ਵੱਲੋਂ, ਸਪੀਡ ਵੱਲੋਂ, ਸਟਰੈਂਥ ਵੱਲੋਂ, ਕਿਸ ਪਾਸਿਓਂ ਤੁਹਾਨੂੰ ਲੱਗਾ?
0: ਇੱਕ ਤਾਂ ਜੀ ਜਿੱਦਾਂ ਲਾ ਲਓ ਵੀ ਬੋਡੀ ਫਿਜ਼ੀਕ ਦਾ ਜੋ ਕਿ ਹੈਗਾ ਹੀ ਆ ਫਰਕ ਜੀ, ਕਿਉਂਕਿ ਉਹਨਾਂ ਦੇ ਬੋਡੀ ਫਿਜ਼ੀਕ ਥੋੜ੍ਹੇ ਐਡਵਾਂਸ ਲੈਵਲ ਆ, ਅਸੀਂ ਆਪਾਂ ਹਲੇ ਉਹ ਲੈਵਲ ਤੱਕ ਨਹੀਂ ਹੈਗੇ, ਅਤੇ ਜੋ ਕਿ ਦਿਖਦਾ ਵੀ ਆ ਜੀ, ਹੈ ਨਾ। ਅਤੇ ਇੱਕ ਉਹ ਥੋੜ੍ਹੇ ਐਡਵਾਂਸ ਤਾਂ ਆਏ ਆ ਜੀ ਕਿਉਂਕਿ ਉਹਨਾਂ ਤੋਂ ਸਾਡੇ ਤੋਂ ਪਹਿਲਾਂ ਉਹਨਾਂ ਕੋਲ ਟੈਕਨੀਕਲ ਲੈਵਲ, ਜਿਹੜੇ ਟੈਕਟਿਕਸ, ਜਿੱਦਾਂ ਵੀ ਹੋਕੀ ਖੇਡਣੀ ਆ, ਕਿ ਤੁਸੀਂ ਕਿੱਦਾਂ ਖੇਡਣਾ ਆ, ਕਿਉਂਕਿ ਬਹੁਤ ਐਡਵਾਂਸ ਹੋ ਗਿਆ ਜੀ ਹੁਣ, ਆਪਾਂ ਇਕੱਲੇ ਤੁਸੀਂ ਸਕਿੱਲ ਜੇ ਕਿ 5 ਬੰਦਿਆਂ ਕੋਲ ਸਕਿੱਲ ਆ ਉਹ ਨਹੀਂ ਖੇਡ ਸਕਦੇ, ਅਤੇ ਉਹਨਾਂ ਕੋਲ ਸਾਰੀ ਫੋਰਮੇਸ਼ਨ, ਉਹਨਾਂ ਕੋਲ, ਉਹਨਾਂ ਨੂੰ ਪਤਾ ਆ ਜੀ ਐਡਵਾਂਸ ਹੋਕੀ ਦੇ ਵਿੱਚ, ਆਉਣ ਵਾਲੀ ਹੋਕੀ ਦੇ ਵਿੱਚ ਅਸੀਂ ਕੀ ਕਰਨਾ ਆ, ਅਤੇ ਉਹਦੇ ਉੱਤੇ ਕੰਮ ਕਰਦੇ ਆ
1: ਜੀ,
0: ਤਾਂ ਕਰਕੇ ਮੈਨੂੰ ਲੱਗਦਾ ਵੀ ਉਦੋਂ ਬਹੁਤ ਚੰਗੇ ਸੀਗੇ ਵੀ
1: ਜੀ। ਅੱਛਾ, ਨੈਦਰਲੈਂਡ ਟੂਰ 'ਚ ਤੁਹਾਡੀ ਪਰਫੋਰਮੈਂਸ ਕਿੱਦਾਂ ਦੀ ਰਹੀ, ਮਿਡਫੀਲਡਰ ਦਾ ਜਿਹੜਾ ਕਿਰਦਾਰ ਸੀ ਤੁਹਾਡਾ ਉਹ ਕਿੱਦਾਂ ਤੁਸੀਂ ਨਿਭਾਇਆ, ਔਰ ਆ ਕੇ ਫਿਰ ਕੀ ਫੈਸਲਾ ਕੀਤਾ ਕਿ ਕਿਹਨਾਂ ਖੇਤਰਾਂ 'ਤੇ ਮਿਹਨਤ ਕਰਨੀ ਹੈ ਤੁਸੀਂ?
0: ਉੱਥੇ ਜੀ, ਉੱਥੇ ਵੀ ਬਹੁਤ ਸਾਡੇ ਕੋਲ, ਮੇਰੇ ਕੋਲੋਂ ਐਜ਼ ਅ ਪਰਸਨ ਵਧੀਆ ਗਿਆ ਜੀ, ਬਟ ਸਟਿਲ ਬਹੁਤ ਚੀਜ਼ਾਂ ਸੀ ਜਿਹੜੀਆਂ ਇੰਪਰੂਵ ਕਰਨ ਵਾਲੀਆਂ ਸੀਗੀਆਂ ਜੀ, ਕਿਉਂਕਿ ਕਈ ਚੀਜ਼ਾਂ ਦੇ ਵਿੱਚ ਅਸੀਂ, ਮੈਂ ਬਹੁਤ ਵੀਕ ਸੀਗਾ ਜੀ, ਅਤੇ ਉਹੀ ਚੀਜ਼ ਨੂੰ ਹਲੇ ਵੀ ਜਿੱਦਾਂ ਲਾ ਲਓ ਵੀ ਪ੍ਰੈਸ਼ਰ ਦੇ ਵਿੱਚ ਕਿੱਦਾਂ ਖੇਡਣਾ ਆ, ਜਾਂ ਤੁਸੀਂ ਐਜ਼ ਅ ਟੀਮ ਕਿੱਦਾਂ ਖੇਡ ਰਹੇ ਆ, ਤੁਸੀਂ ਡਿਫੈਂਸ ਦੇ ਵਿੱਚ ਕਿੱਦਾਂ ਟੀਮ ਨੂੰ ਹੈਲਪ ਕਰਨਾ, ਅਟੈਕ ਦੇ ਵਿੱਚ ਕਿੱਦਾਂ ਟੀਮ ਨੂੰ ਹੈਲਪ ਕਰਨਾ, ਤੁਹਾਡੀ ਪੋਜੀਸ਼ਨ ਕਿੱਥੇ ਹੋਣੀ ਚਾਹੀਦੀ ਆ, ਉਹ ਚੀਜ਼ਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਜੀ।
1: ਜੀ, ਸੋ ਆ ਕੇ ਤੁਸੀਂ ਮਿਹਨਤ ਕੀਤੀ, ਹੁਣ ਆਪਾਂ ਏਸ਼ੀਆ ਕੱਪ ਦੀ ਗੱਲ ਕਰਦੇ ਹਾਂ ਕਿ ਇਸ ਏਸ਼ੀਆ ਕੱਪ 'ਚ ਜਾਣ ਤੋਂ ਕਿੰਨੀ ਦੇਰ ਪਹਿਲਾਂ ਕੈਂਪ ਲੱਗ ਗਿਆ ਸੀ ਔਰ ਕਿੱਦਾਂ ਦੀ ਤਿਆਰੀ ਕਰਕੇ ਗਏ ਸੀ ਉੱਥੇ?
0: ਸਾਡਾ ਮਾਰਚ ਦੇ ਵਿੱਚ ਕੈਂਪ ਸਟਾਰਟ ਹੋ ਗਿਆ ਸੀ, ਅਤੇ ਮਾਰਚ ਦੇ ਵਿੱਚ ਅਸੀਂ ਬੈਂਗਲੌਰ ਚੱਲ ਗਏ ਸੀ, ਅਤੇ ਲਗਾਤਾਰ ਉੱਥੇ ਸਾਡਾ 2 ਮਹੀਨੇ ਕੈਂਪ ਲੱਗਦਾ ਸੀ ਅਤੇ 1 ਹਫ਼ਤੇ ਦੀ ਔਫ ਹੋ ਜਾਂਦੀ ਸੀ ਵਿੱਚੋਂ।
1: ਅੱਛਾ।
0: ਇੱਦਾਂ ਮਾਰਚ ਤੋਂ ਲੈ ਕੇ ਹੁਣ ਤੱਕ ਸਾਡਾ ਕੈਂਪ ਚੱਲ ਰਿਹਾ ਉੱਥੇ ਜੀ, ਅਤੇ ਏਸ਼ੀਆ ਕੱਪ ਦੀ ਹੀ ਪ੍ਰੈਪਰੇਸ਼ਨ ਚੱਲ ਰਹੀਆਂ ਸੀ ਉੱਥੇ, ਅਤੇ ਲਾ ਲਓ ਵੀ ਉਹਦੇ ਕਰਕੇ ਹੀ ਸਾਡਾ ਸਾਰਾ ਫੋਕਸ ਏਸ਼ੀਆ ਕੱਪ ਦਾ ਸੀ, ਅਤੇ ਉੱਥੇ ਹੀ ਮੇਨ ਚੱਲ ਰਹੀ ਸੀ ਸਾਡੀ ਉਦੋਂ ਦੀ
1: ਜੀ। ਔਰ ਮਨਮੀਤ, ਉੱਥੇ ਜਿਹੜੀ ਕੋਚਿੰਗ ਸੀ, ਜੋ ਤੁਹਾਡੀ ਰਣਨੀਤੀ ਬਣਦੀ ਸੀ ਮੈਚ ਦੇ ਲਈ, ਕੋਚਿੰਗ ਨੇ ਤੁਹਾਡੀ ਗੇਮ ਨੂੰ ਨਿਖਾਰਨ ਵਿੱਚ ਕਿੰਨੀ ਕੁ ਮਦਦ ਕੀਤੀ?
0: ਬਹੁਤ ਜੀ, ਕੋਚਿੰਗ ਨੇ ਗੇਮ ਨੂੰ ਵੀ ਨਿਖਾਰਨ ਦੀ ਬਹੁਤ ਮਦਦ ਕੀਤੀ ਆ, ਅਤੇ ਐਜ਼ ਅ ਟੀਮ ਵੀ ਸਾਨੂੰ, ਜਿਹੜੇ ਕੋਚ ਨੇ ਸਾਨੂੰ ਗੱਲਾਂ ਦੱਸੀਆਂ, ਮੈਨੂੰ ਲੱਗਦਾ ਐਜ਼ ਅ ਟੀਮ ਸਾਨੂੰ ਬਹੁਤ ਹੀ ਜ਼ਿਆਦਾ ਉਹ ਇਫੈਕਟ ਕੀਤੀਆਂ ਆ, ਅਤੇ ਅਸੀਂ ਉਹ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਐਗਜੀਕਿਊਟ ਕੀਤਾ ਗੇਮ ਦੇ ਵਿੱਚ, ਤਾਂ ਜਿਹੜਾ ਅਸੀਂ ਜਿੱਤ ਚੁੱਕੇ ਹਾਂ ਜੀ। ਅਤੇ ਮੈਨੂੰ ਲੱਗਦਾ ਵੀ ਐਜ਼ ਅ ਕੋਚਿੰਗ ਜੋ ਚੀਜ਼ਾਂ ਉਹਨਾਂ ਨੇ ਸਾਨੂੰ ਸਿਖਾਈਆਂ, ਜੋ ਵੀ ਚੀਜ਼ਾਂ ਸਾਡੇ ਲਈ ਨਹੀਂ ਸੀਗੀਆਂ ਕਈ ਚੀਜ਼ਾਂ, ਬਟ ਅਸੀਂ ਉਹਨਾਂ ਨੂੰ ਸਟਿਲ ਅਡੈਪਟ ਕੀਤਾ ਬਹੁਤ ਛੋਟੇ ਟਾਈਮ ਦੇ ਵਿੱਚ, ਅਤੇ ਅਸੀਂ

0: ਕੱਪ 'ਚ ਜ਼ਿਆਦਾਤਰ ਜਿਹੜੇ ਤੁਹਾਡੇ ਮੁਕਾਬਲੇ ਸੀ ਉਹ ਇੱਕ ਤਰਫਾ ਮੁਕਾਬਲੇ ਸੀ, ਵਨ ਸਾਈਡਿਡ ਹੀ ਤੁਸੀਂ ਜਿੱਤੇ ਹੋ। ਚਾਈਨਾ 10 ਤੋਂ ਜ਼ਿਆਦਾ ਗੋਲ ਤੁਸੀਂ ਮਾਰੇ। ਉਹ ਟੀਮਾਂ ਤੁਹਾਨੂੰ ਲੱਗਦਾ ਕਮਜ਼ੋਰ ਸੀ ਕਿ ਤੁਹਾਡੀ ਤਿਆਰੀ ਜਾਂ ਤੁਹਾਡਾ ਜਿਹੜਾ ਹੋਮਵਰਕ ਸੀ ਉਹ ਬਹੁਤ ਵਧੀਆ ਕੀਤਾ ਗਿਆ ਸੀ?
1: ਨਹੀਂ ਜੀ, ਟੀਮਾਂ ਲਾ ਲਓ ਵੀ ਜਿਹੜੀਆਂ ਉੱਥੇ ਤੱਕ ਪਹੁੰਚੀਆਂ ਸਾਰੀਆਂ ਚੰਗੀਆਂ ਹੀ ਹੋਣਗੀਆਂ ਜੀ, ਅਤੇ ਕਈ ਟੀਮਾਂ ਵਿੱਚੋਂ ਹੁੰਦੀਆਂ ਆ ਜਿਨ੍ਹਾਂ ਕੋਲ ਇੰਨਾ ਇਨਫਰਾਸਟ੍ਰਕਚਰ ਨਹੀਂ ਹੈਗਾ ਵੀ ਉਹ ਸਾਡੇ ਨਾਲ ਕੰਪੀਟ ਨਹੀਂ ਕਰ ਸਕਦੇ, ਅਤੇ ਅਸੀਂ ਆਹ ਨਹੀਂ ਕਹਾਂਗੇ ਜੀ ਅਸੀਂ ਬਹੁਤ ਸੌਖੇ ਮੈਚ ਜਿੱਤੇ ਆ ਉੱਥੇ। ਸਾਡੇ ਲਈ ਬਹੁਤ ਟਫ ਸੀਗਾ ਜੀ, ਜਪਾਨ ਨਾਲ ਅਸੀਂ 3-3 ਡਰਾਅ ਖੇਡੇ ਹਾਂ ਜੀ, ਅਤੇ ਮਲੇਸ਼ੀਆ ਨਾਲ ਅਸੀਂ ਨੈੱਕ ਟੂ ਨੈੱਕ ਖੇਡੇ ਹਾਂ, ਐਂਡ 'ਤੇ ਜਾ ਕੇ 3-1 ਜਿੱਤੇ ਹਾਂ ਜੀ। ਕੋਰੀਆ ਦੇ ਨਾਲ ਅਸੀਂ ਨੈੱਕ ਟੂ ਨੈੱਕ ਖੇਡੇ ਹਾਂ 2 ਮੈਚ, ਪਰ ਅਸੀਂ ਵਿਜੇਤਾ ਰਹੇ ਹਾਂ ਕਿਉਂ ਕਿਉਂਕਿ ਸਾਡਾ ਜੀ ਮੈਨੂੰ ਲੱਗਦਾ ਵੀ ਹੋਮਵਰਕ ਜੋ ਵੀ ਸਾਡਾ ਸੀਗਾ ਅਸੀਂ ਜਿੰਨੀ ਵੀ ਮਿਹਨਤ ਕੀਤੀ ਆ ਉਹ ਉੱਥੇ ਕੰਮ ਆਈ ਹੈ ਜੀ।
0: ਜੀ ਮਨਮੀਤ, ਮਿਡਫੀਲਡਰ ਦਾ ਜਿਹੜਾ ਜੋਬ ਹੈ ਉਹ ਬੜਾ ਔਖਾ ਜਿਹਾ ਜੋਬ ਹੁੰਦਾ ਕਿ ਤੁਸੀਂ ਫਾਰਵਰਡ ਨੂੰ ਵੀ ਫੀਡ ਕਰਨਾ ਹੈ ਕਿ ਗੋਲ ਹੋ ਸਕਣ, ਅਤੇ ਡਿਫੈਂਸ ਦਾ ਵੀ ਖਿਆਲ ਰੱਖਣਾ ਹੈ ਕਿ ਜਿਹੜੇ ਓਪੋਨੈਂਟ ਨੇ ਉਹ ਤੁਹਾਡੇ 'ਤੇ ਹਾਵੀ ਨਾ ਹੋ ਸਕਣ। ਸੋ ਇਹ ਸਾਰਾ ਕੰਮ ਤੁਸੀਂ ਕਿਸ ਤਰੀਕੇ ਦੇ ਨਾਲ ਕੀਤਾ?
1: ਇਹ ਸਾਰਾ ਕੰਮ ਜੀ ਜਿੱਦਾਂ ਅਸੀਂ ਸਿੱਖਿਆ ਸੀ ਜੀ, ਜਿੱਦਾਂ ਸਰਦਾਰ ਸਿੰਘ ਨੂੰ ਪਹਿਲਾਂ ਦੇਖਦੇ ਰਹੇ ਹਾਂ ਜੀ, ਫਿਰ ਮਨਪ੍ਰੀਤ ਸਿੰਘ ਨੂੰ ਦੇਖਦੇ ਰਹੇ ਹਾਂ, ਹਾਰਦਿਕ ਸਿੰਘ ਨੂੰ ਦੇਖਦੇ ਰਹੇ ਹਾਂ ਜੀ,
0: ਜੀ
1: ਅਤੇ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਕਿੱਦਾਂ ਤੁਸੀਂ ਡਿਫੈਂਸ ਦੇ ਵਿੱਚ ਹੈਲਪ ਕਰਨੀ ਆ, ਕਿੱਦਾਂ ਪਿੱਛੇ ਮੁੜਨਾ ਆ ਜੇ ਤੁਹਾਡਾ ਅਟੈਕ ਖਤਮ ਹੋ ਗਿਆ, ਤੁਸੀਂ ਕਿੱਦਾਂ ਪਿੱਛੇ ਮੁੜਨਾ ਆ ਜੇ ਤੁਸੀਂ ਅੱਗੇ ਖੜ੍ਹੇ ਆ ਅਤੇ ਲਾ ਲਓ ਵੀ ਤੁਹਾਡੀ ਡਿਫੈਂਸ ਢਿੱਲੀ ਪੈ ਗਈ ਆ, ਫਿਰ ਮਿਡਫੀਲਡ ਨੂੰ ਪਿੱਛੇ ਮੁੜਨਾ ਹੀ ਪੈਣਾ। ਅਸੀਂ ਉਹ ਚੀਜ਼ਾਂ ਦੇਖਦੇ ਹਾਂ ਜੀ, ਕਿੱਦਾਂ ਬਾਲ ਟ੍ਰਾਂਸਫਰ ਕਰਨੀ ਆ, ਕਿੱਦਾਂ ਅਸੀਂ ਫਾਰਵਰਡਾਂ ਨਾਲ ਕਨੈਕਟ ਕਰਨਾ ਆ, ਇਹ ਚੀਜ਼ਾਂ ਅਸੀਂ ਸਿੱਖੀਆਂ ਜੀ। ਅਤੇ ਮੈਨੂੰ ਲੱਗਦਾ ਆਹੀ ਮਿਡਫੀਲਡ ਦਾ ਮੇਨ ਰੋਲ ਹੁੰਦਾ ਆ ਵਿੱਚ, ਕਿੱਦਾਂ ਤੁਸੀਂ ਡਿਫੈਂਸ ਹੈਲਪ ਕਰਦੇ ਆ, ਕਿੱਦਾਂ ਤੁਸੀਂ ਅਟੈਕ 'ਚ ਹੈਲਪ ਕਰਦੇ ਆ।
0: ਜੀ ਮੈਨੂੰ ਵੀ ਇਸ ਏਸ਼ੀਆ ਕੱਪ 'ਚ ਤੁਹਾਨੂੰ ਜਿਹੜਾ ਸਭ ਤੋਂ ਟਫ ਔਖਾ ਓਪੋਨੈਂਟ ਕਿਹੜਾ ਲੱਗਾ, ਕਿਹਨਾਂ ਦੀ ਟੈਕਨੀਕ ਤੋਂ, ਕਿਹਨਾਂ ਦੇ ਟੈਲੈਂਟ ਸਕਿੱਲ ਤੋਂ ਤੁਸੀਂ ਪ੍ਰਭਾਵਿਤ ਰਹੇ ਏਸ਼ੀਆ ਕੱਪ 'ਚ?
1: ਜਿੰਨਾ ਵੀ ਅਸੀਂ ਮੈਚ ਖੇਡੇ ਹਾਂ ਜੀ, ਮੈਨੂੰ ਲੱਗਦਾ ਜੀ ਕੋਰੀਆ, ਬਟ ਜੇ ਗੱਲ ਕੀਤੀ ਜਾਵੇ ਜਿਨ੍ਹਾਂ ਨਾਲ ਸਾਡਾ ਮੈਚ ਨਹੀਂ ਹੋਇਆ ਪਾਕਿਸਤਾਨ, ਕਿਉਂਕਿ ਉਹ ਕੋਰੀਆ ਕੋਲੋਂ ਹਾਰ ਗਏ ਸੀ, ਪਰ ਐਜ਼ ਆ ਜੇ ਆਪਾਂ ਦੇਖਿਆ ਜਾਵੇ ਉਹਨਾਂ ਦਾ ਬੈਡ ਲੱਕ ਹੋਊਗਾ ਜਾਂ ਕੁਛ ਵੀ, ਬਟ ਐਜ਼ ਆ ਜੇ ਅਸੀਂ ਜਿੱਦਾਂ ਵੀ ਦੇਖਦੇ ਸੀ ਮੈਚ, ਉਹ ਬਹੁਤ ਚੰਗੇ ਮੁੰਡੇ ਸੀ, ਸਕਿੱਲ ਵਾਈਜ਼ ਵੀ ਟੀਮ ਵਰਕ ਵੀ ਬਹੁਤ ਚੰਗਾ ਸੀ, ਜੇ ਸਾਨੂੰ ਲੱਗਦਾ ਵੀ ਸਾਡਾ ਉਹਨਾਂ ਦਾ ਮੈਚ ਹੁੰਦਾ ਸਾਡਾ ਬਹੁਤ ਫਸਮਾ ਮੈਚ ਹੋਣਾ ਸੀ ਉਹਨਾਂ ਨਾਲ ਜੀ।
0: ਜੀ ਜੀ ਮਨਮੀਤ, ਏਸ਼ੀਆ ਕੱਪ ਜਿੱਤਣ ਤੋਂ ਬਾਅਦ ਹੁਣ ਜਿਹੜੀ ਤੁਹਾਡੀ ਭਾਰਤੀ ਟੀਮ ਹੈ ਉਹ ਵਰਲਡ ਕੱਪ ਨੂੰ ਵੀ ਕੁਆਲੀਫਾਈ ਕਰ ਗਈ ਹੈ, ਉਹਦੇ ਲਈ ਹੁਣ ਤੁਸੀਂ ਆਪਣੇ ਆਪ ਨੂੰ ਕਿੱਦਾਂ ਤਿਆਰ ਕਰ ਰਹੇ ਹੋ, ਔਰ ਕਿਹੜੇ ਖੇਤਰ ਨੇ ਜਿਨ੍ਹਾਂ 'ਚ ਤੁਸੀਂ ਸਟਰੋਂਗ ਹੋਣ ਦੀ ਜਾਂ ਹੋਰ ਬਿਹਤਰ ਹੋਣ ਦੀ ਕੋਸ਼ਿਸ਼ ਕਰ ਰਹੇ ਹੋ?
1: ਸਾਡਾ ਹੁਣ ਵਰਲਡ ਕੱਪ ਹੈ ਜੀ ਨੈਕਸਟ ਦਸੰਬਰ ਦੇ ਵਿੱਚ, ਅਤੇ ਸਾਡੇ ਕੋਲ ਘੱਟੋ ਘੱਟ ਵੀ 13-14 ਮੰਥਸ ਹੈਗੇ ਆ ਜੀ, ਅਤੇ ਅਸੀਂ ਹੁਣ ਆਹੀ ਇੰਪਰੂਵ ਕਰਨਾ ਵੀ ਅਸੀਂ ਫਿਟਨੈਸ ਲੈਵਲ ਆਪਣਾ ਇੰਪਰੂਵ ਕਰੀਏ, ਸਾਨੂੰ ਜੋ ਕੋਚ ਨੇ ਦੱਸਿਆ ਆ ਅਸੀਂ ਉਹਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰੀਏ, ਕਿੱਦਾਂ ਐਜ਼ ਅ ਟੀਮ ਅਸੀਂ ਜ਼ਿਆਦਾ ਖੇਲ ਸਕਦੇ ਹਾਂ ਜੀ, ਕਿੱਦਾਂ ਐਜ਼ ਅ ਇੰਡੀਵਿਜੁਅਲ ਅਸੀਂ ਟੀਮ ਦੇ ਵਿੱਚ ਹੈਲਪ ਕਰ ਸਕਦੇ ਹਾਂ ਜੀ, ਕਿ ਟੀਮ ਨੂੰ ਸਾਡੀ ਸਪੋਰਟ ਹੋਵੇ ਜਾਂ ਸਾਡੇ ਕਰਕੇ ਕੋਈ ਟੀਮ ਦੇ ਵਿੱਚ ਇੱਦਾਂ ਦਾ ਸਟੈਪ ਨਾ ਹੋਵੇ ਵੀ ਅਸੀਂ ਟੀਮ ਨੂੰ ਡਾਊਨ ਕਰ ਰਹੇ ਹਾਂ ਜੀ, ਅਤੇ ਬਸ ਐਜ਼ ਅ ਟੀਮ ਅਸੀਂ ਚਾਹੁੰਦੇ ਹਾਂ ਵੀ ਇੱਕ ਦੂਜੇ ਦੀ ਹੈਲਪ ਕਰਕੇ ਅਤੇ ਵਧੀਆ ਉਹਦੇ ਲਈ ਪ੍ਰੈਪ ਕਰੀਏ ਜੀ।
0: ਜੀ ਮਨਮੀਤ, ਜਿੱਦਾਂ ਤੁਹਾਡੇ ਪਰਿਵਾਰ 'ਚ ਹੀ ਹੋਕੀ ਹੈ, ਤੁਹਾਡੇ ਵੱਡੇ ਭਰਾ ਹਾਰਦਿਕ ਸਿੰਘ ਜਿਹੜੇ ਕਿ ਭਾਰਤੀ ਹਾਕੀ ਟੀਮ ਦੇ ਇਸ ਵੇਲੇ ਮੈਂਬਰ ਨੇ, ਔਰ ਤੁਹਾਡੇ ਚਾਚਾ ਜੀ ਗੁਰਮੇਲ ਸਿੰਘ ਜਿਹੜੇ ਓਲੰਪੀਅਨ ਨੇ, ਰਾਜਵੀਰ ਕੌਰ ਜਿਨ੍ਹਾਂ ਨੂੰ ਹਾਕੀ ਦੀ ਕੁਈਨ ਕਿਹਾ ਜਾਂਦਾ, ਸੋ ਪਰਿਵਾਰ ਤੋਂ ਤੁਹਾਨੂੰ ਸਕਿੱਲ ਦੇ ਤੌਰ 'ਤੇ ਕਿੰਨੀ ਕੁ ਮਦਦ ਮਿਲਦੀ ਹੈ?
1: ਬਹੁਤ ਮਦਦ ਮਿਲਦੀ ਹੈ ਜੀ, ਜਿੱਦਾਂ ਕਿ ਲਾ ਲਓ ਵੀ ਮੇਰੇ ਭਰਾ ਆ ਜੀ, ਮੇਰੇ ਬ੍ਰਦਰ ਉੱਥੇ ਬੈਂਗਲੌਰ ਦੇ ਵਿੱਚ ਰਹਿੰਦੇ ਆ ਕੈਂਪ ਦੇ ਵਿੱਚ, ਅਤੇ ਅਸੀਂ ਉੱਥੇ ਮਿਲਦੇ ਰਹਿੰਦੇ ਹਾਂ ਇੱਕ ਦੂਜੇ ਨਾਲ, ਅਸੀਂ ਇਕੱਠੇ ਰਹੀਦਾ ਜੀ।
0: ਜੀ
1: ਉਹਨਾਂ ਨੇ ਮੇਰੀ ਜੇ ਉਹਨਾਂ ਕੋਲ ਫ੍ਰੀ ਟਾਈਮ ਆ ਜੇ ਆ ਉਹਨਾਂ ਦਾ ਸੈਸ਼ਨ ਸਾਡੇ ਤੋਂ ਬਾਅਦ ਆ, ਪਹਿਲਾਂ ਆ ਕੇ ਦੇਖਣਾ ਉਹਨਾਂ ਨੇ ਵੀ ਇਹ ਕੀ ਕਰ ਰਿਹਾ ਕੀ ਨਹੀਂ, ਹੈ ਨਾ, ਅਤੇ ਉਹਦੇ ਵਿੱਚ ਉਹਨਾਂ ਨੇ ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਜਾਂ ਕੁਛ ਵੀ, ਅਸੀਂ ਬਾਅਦ ਦੇ ਵਿੱਚ ਟ੍ਰੇਨਿੰਗ ਕਰਦੇ ਸੀ ਇਕੱਠੇ ਦੋਨੋਂ ਜੀ, ਅਤੇ ਉਹਨਾਂ ਨੇ ਮੈਨੂੰ ਦੱਸਣਾ ਉਹਦੇ ਵਿੱਚ ਵੀ ਤੇਰੀ ਆਹ ਚੀਜ਼ 'ਤੇ ਕਮੀਆਂ ਆ, ਤੇਰੀ ਆਹ ਚੀਜ਼ 'ਤੇ ਹੁਣ ਵੀ ਜਦੋਂ ਏਸ਼ੀਆ ਕੱਪ ਖੇਡ ਕੇ ਆਏ ਹਾਂ, ਹੁਣ ਵੀ ਉਹਨਾਂ ਨੇ ਮੈਨੂੰ ਕਈ ਚੀਜ਼ਾਂ, ਮੇਰੇ ਫਾਦਰ ਸਾਹਿਬ ਕਿਉਂਕਿ ਜੀ ਹਾਕੀ ਦੇ ਪਲੇਅਰ ਰਹੇ ਆ, ਉਹਨਾਂ ਨੇ ਵੀ ਮੈਚ ਦੇਖ ਕੇ ਮੈਨੂੰ ਉੱਥੇ ਹੀ ਦੱਸਦੇ ਹੁੰਦੇ ਸੀ ਫੋਨ ਕਰਕੇ ਵੀ ਆਹ ਚੀਜ਼ ਤੇਰੀ ਅਗਲੇ ਮੈਚ ਦੇ ਵਿੱਚ ਨਹੀਂ ਹੋਣੀ ਚਾਹੀਦੀ, ਤੂੰ ਆਹ ਚੀਜ਼ ਗਲਤ ਕੀਤੀ ਆ ਮੈਚ ਦੇ ਵਿੱਚ, ਆਹ ਹੁਣ ਅਗਲੇ ਮੈਚ ਦੇ ਵਿੱਚ ਇੰਪਰੂਵ ਕਰਨਾ ਹੈ ਜੀ।
0: ਜੀ ਅੱਛਾ ਮਨਮੀਤ, ਕਈ ਵਾਰ ਇੱਦਾਂ ਵੀ ਹੁੰਦਾ ਕਿ ਤੁਹਾਡੇ ਪਰਿਵਾਰ 'ਚ ਜੇ ਹਾਕੀ ਦੀ ਸਮਝ ਵਾਲੇ ਇੰਨੇ ਜ਼ਿਆਦਾ ਬੰਦੇ ਹੋਣ ਨਾ, ਅਤੇ ਕਈ ਵਾਰ ਬੱਚੇ ਦਬਾਅ 'ਚ ਵੀ ਆ ਜਾਂਦੇ ਨੇ, ਪ੍ਰੈਸ਼ਰ 'ਚ ਵੀ ਆ ਜਾਂਦੇ ਨੇ, ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕੋਈ ਜਿਹੜੀ ਸਪੋਰਟਸ ਫੈਮਿਲੀ ਹੁੰਦੀ ਹੈ ਅਗਲੀ ਜਨਰੇਸ਼ਨ ਉਹ ਉੱਪਰ ਤੱਕ ਨਹੀਂ ਜਾ ਪਾਉਂਦੀ, ਸੋ ਤੁਹਾਡੇ 'ਤੇ ਬੈਕ ਆਫ ਮਾਇੰਡ ਕਿਸੇ ਨਾ ਕਿਸੇ ਤਰ੍ਹਾਂ ਦਾ ਦਬਾਅ ਰਹਿੰਦਾ ਹੈ ਕਿ ਮੇਰੇ ਫਾਦਰ ਵੀ ਦੇਖ ਰਹੇ ਨੇ, ਮੇਰਾ ਭਰਾ ਵੀ ਮੇਰੇ 'ਤੇ ਨਿਗਰਾਨੀ ਕਰ ਰਿਹਾ, ਸਾਰਾ ਪਰਿਵਾਰ ਹੀ ਮੇਰੇ ਮਗਰ ਹੈ?
1: ਨਹੀਂ, ਮੈਨੂੰ ਲੱਗਦਾ ਇਹ ਬਹੁਤ ਵੱਡਾ ਪ੍ਰਿਵਿਲੇਜ ਆ ਮੇਰੇ ਲਈ ਜੀ, ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਵੀ ਜਿਨ੍ਹਾਂ ਦੇ ਫਾਦਰ ਸਾਹਿਬ ਵੀ ਹਾਕੀ ਖੇਡਦੇ ਰਹੇ ਆ, ਬ੍ਰਦਰ ਵੀ, ਚਾਚਾ ਜੀ ਵੀ, ਚਾਚੀ ਜੀ ਵੀ ਉਹਨਾਂ ਨੂੰ ਦੇਖ ਰਹੇ ਆ, ਅਤੇ ਮੈਨੂੰ ਇੱਕ ਮਾਣ ਵਾਲੀ ਗੱਲ ਆ ਜੀ ਵੀ ਮੈਨੂੰ ਮੇਰੇ ਬ੍ਰਦਰ ਅਤੇ ਮੇਰੇ ਫਾਦਰ ਆ, ਮੇਰੇ ਚਾਚਾ ਚਾਚੀ ਜਿੰਨੇ ਵੀ ਮੇਰੇ ਰਿਸ਼ਤੇਦਾਰ ਹਾਕੀ ਖੇਡਦੇ ਆ ਜੀ, ਉਹ ਮੈਨੂੰ ਦੇਖ ਰਹੇ ਆ ਅਤੇ ਜਦੋਂ ਮੈਨੂੰ ਦੇਖ ਰਹੇ ਆ ਮੇਰੀ ਚੰਗੀ ਲਈ ਜੇ ਮੈਨੂੰ ਕੁਛ ਦੱਸਣਗੇ ਤਾਂ ਮੈਂ ਗਾਂਹ ਲਈ ਇੰਪਰੂਵ ਕਰ ਸਕਦਾ ਉਹਨੂੰ ਜੀ। ਜੇ ਕੋਈ ਨਹੀਂ ਵੀ ਦੇਖਦਾ ਹੋਊਗਾ, ਜੇ ਕੋਈ ਨਹੀਂ ਖੇਡਦਾ ਹੁੰਦਾ, ਤਾਂ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਮੈਨੂੰ ਕੋਈ ਇੱਦਾਂ ਦੀ ਚੀਜ਼ ਦੱਸ ਪਾਉਣੀ ਸੀ ਜਿਹੜੀ ਮੈਂ ਅੱਗੇ ਇੰਪਰੂਵ ਕਰ।

0: ਪਾਵਾਂ, ਅਤੇ ਜੇ ਉਹ ਖੇਡਦੇ ਆ ਮੇਰੇ ਲਈ ਬਹੁਤ ਵੱਡਾ ਪ੍ਰਿਵਲੇਜ ਆ ਜੀ ਕਿ ਮੈਂ ਉਹਨਾਂ ਤੋਂ ਚੀਜ਼ਾਂ ਸਿੱਖ ਸਕਦਾ ਜੀ, ਉਹ ਮੈਨੂੰ ਸਿਖਾ ਰਹੇ ਆ ਚੀਜ਼ਾਂ ਅਤੇ ਮੈਂ ਉਹ ਸਿੱਖ ਸਕਦਾ।
1: ਅੱਛਾ ਮਨਮੀਤ, ਕਦੇ ਇੱਦਾਂ ਵੀ ਹੁੰਦਾ ਕਿ ਜੋ ਪਰਿਵਾਰ ਤੁਹਾਨੂੰ ਦੱਸ ਰਿਹਾ ਹੁੰਦਾ ਵੀ ਤੈਨੂੰ ਇੱਦਾਂ ਕਰਨਾ ਚਾਹੀਦਾ, ਅਤੇ ਜਿਹੜੀ ਮੈਨੇਜਮੈਂਟ ਦੀ ਕੋਚਿੰਗ ਹੁੰਦੀ ਹੈ ਉਹਨਾਂ ਦੇ ਵਿਚਾਰਾਂ 'ਚ ਵੀ ਕਦੇ ਟਕਰਾਅ ਹੁੰਦਾ
0: ਹੁੰਦਾ ਆ ਜੀ, ਅਤੇ ਇਹ ਚੀਜ਼ਾਂ ਹੁੰਦੀਆਂ ਆ ਜੀ ਜ਼ਿਆਦਾ ਹੀ ਹੁੰਦੀਆਂ ਆ, ਅਤੇ ਕਿਉਂਕਿ ਫਾਦਰ ਸਾਹਿਬ ਦਾ ਫੋਨ ਆ ਜਾਂਦਾ ਕਈ ਵਾਰੀ ਵੀ ਤੂੰ ਇੱਦਾਂ ਕਰ ਇੱਦਾਂ ਕਰ, ਫਿਰ ਮੈਂ ਉਹਨੂੰ ਦੱਸਦਾ ਹਾਂ ਕਿ ਸਾਡਾ ਇੱਥੇ ਇੱਦਾਂ ਨਹੀਂ ਹੈਗਾ ਜੀ, ਕੋਚ ਨੇ ਸਾਨੂੰ ਕਿਹਾ ਹੋਇਆ ਆ, ਅਤੇ ਅਸੀਂ ਆ ਪਰ ਇੱਦਾਂ ਆ ਵੀ ਸੁਣੀਦਾ ਆ ਜੀ, ਅਤੇ ਜੇ ਉਹ ਮੈਚ ਦੇ ਵਿੱਚ ਕਿਤੇ ਮੌਕਾ ਮਿਲੇ ਉਹ ਚੀਜ਼ ਇੰਪਲੀਮੈਂਟ ਕਰਨ ਦਾ ਫਿਰ ਉਹ ਕਰੀ ਜਾਵੇ ਜੀ।
1: ਜੀ ਅੱਛਾ ਮਨਮੀਤ, ਡਾਇਟ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਕਿਸੇ ਵੀ ਹਾਕੀ ਪਲੇਅਰ ਦੇ ਲਈ, ਕਿਉਂਕਿ ਸਟਰੈਂਥ ਦੀ ਸਟੈਮਿਨਾ ਦੀ ਗੇਮ ਹੈ, ਸੋ ਡਾਇਟ ਵੱਲ ਖਾਸ ਤਰ੍ਹਾਂ ਦੇ ਨਾਲ ਤੁਸੀਂ ਕਿੱਦਾਂ ਧਿਆਨ ਦਿੰਦੇ ਹੋ?
0: ਡਾਇਟ ਦਾ ਜੀ ਇੱਦਾਂ ਆ ਵੀ ਸਾਡਾ ਜਿੱਥੇ ਅਸੀਂ ਰਹੀਦਾ ਆ ਬੈਂਗਲੋਰ ਦੇ ਵਿੱਚ, ਉੱਥੇ ਸਾਨੂੰ ਨਿਊਟ੍ਰੀਸ਼ਨ ਮਿਲੇ ਹੋਏ ਆ ਜੀ, ਉਹ ਸਾਨੂੰ ਦੱਸ ਦਿੰਦੇ ਆ ਵੀ ਦਿਨ ਦਾ 3 ਟਾਈਮ ਤੁਹਾਡਾ ਕੀ ਪਲੈਨ ਆ, ਸਾਡਾ ਬੋਡੀ ਮਾਸ ਸਾਰਾ ਕੁਛ ਸਾਡਾ ਟੈਸਟ ਕਰਕੇ ਉਹ ਸਾਨੂੰ ਦੱਸਦੇ ਆ ਵੀ ਤੁਹਾਡੇ ਵਿੱਚ ਕਿਹੜੀ ਚੀਜ਼ ਦੀ ਲੋੜ ਆ, ਕਿਹੜੀ ਚੀਜ਼ ਦੀ ਲੋੜ ਨਹੀਂ ਆ, ਫਿਰ ਉਹ ਸਾਨੂੰ ਪਲੈਨ ਦੇ ਦਿੰਦੇ ਆ ਕਿ ਅਸੀਂ ਉਹਨੂੰ ਫੋਲੋ ਕਰੀਦਾ ਆ ਜੀ ਦਿਨ ਦੇ ਵਿੱਚ।
1: ਜੀ ਸੋ ਇਹ ਬਹੁਤ ਵਧੀਆ ਗੱਲ ਹੈ। ਸੋ ਤੁਹਾਨੂੰ ਲੱਗਦਾ ਕਿ ਹਾਕੀ ਫੈਡਰੇਸ਼ਨ ਵੱਲੋਂ ਜਿਹੜੀਆਂ ਸਹੂਲਤਾਂ ਨੇ ਸਟੇਟ ਲੈਵਲ 'ਤੇ ਜਾਂ ਇੰਡੀਅਨ ਕੈਂਪਸ ਦੇ ਵਿੱਚ ਉਹ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਨੇ ਜੀ?
0: ਹਾਂਜੀ, ਕਿਉਂਕਿ ਜਿਹੜਾ ਜਿੱਥੇ ਵੀ ਅਸੀਂ ਰਹਿ ਰਹੇ ਹਾਂ, ਜਿੱਦਾਂ ਹੁਣ ਹਾਕੀ ਇੰਡੀਆ ਨੇ ਸਬ ਜੂਨੀਅਰ ਨੈਸ਼ਨਲ ਸਟਾਰਟ ਕੀਤੀ ਹੋਈ ਆ ਜੀ, ਨੈਸ਼ਨਲ ਜੂਨੀਅਰ ਕੀਤੀ ਹੋਈ ਆ, ਹਾਕੀ ਇੰਡੀਆ ਲੀਗ ਸਟਾਰਟ ਕੀਤੀ ਹੋਈ ਆ, ਅਤੇ ਉਹ ਚੀਜ਼ ਬਹੁਤ ਹੀ ਬਹੁਤ ਜ਼ਿਆਦਾ ਸਾਨੂੰ ਹੈਲਪ ਕਰਦੀ ਆ ਜਿੱਥੇ ਅਸੀਂ ਰਹਿ ਵੀ ਰਹੇ ਹਾਂ ਬੈਂਗਲੋਰ ਦੇ ਵਿੱਚ ਸਾਈ ਦੇ ਵਿੱਚ, ਉਹ ਵੀ ਇੱਕ ਸਾਡਾ ਬਹੁਤ ਵਧੀਆ ਫੈਸਿਲਿਟੀ ਆ, ਉੱਥੇ ਬਹੁਤ ਵਧੀਆ ਇਨਫਰਾਸਟ੍ਰਕਚਰ ਆ ਵੀ ਤੁਸੀਂ ਰਿਕਵਰੀ ਤੋਂ ਲੈ ਕੇ ਤੁਸੀਂ ਆਪਣੀ ਟ੍ਰੇਨਿੰਗ ਤੱਕ ਸਾਰਾ ਕੁਛ ਇੱਕ ਹੀ ਜਗ੍ਹਾ ਦੇ ਵਿੱਚ ਕਰ ਸਕਦੇ ਹਾਂ ਜੀ, ਅਤੇ ਉਹ ਸਾਨੂੰ ਬਹੁਤ ਹੈਲਪਫੁੱਲ ਆ ਜੀ।
1: ਜੀ ਮਨਮੀਤ, ਤੁਸੀਂ ਜੂਨੀਅਰ ਹਾਕੀ 'ਚ ਬਹੁਤ ਅੱਛਾ ਕਰ ਰਹੇ ਹੋ, ਵਰਲਡ ਕੱਪ ਵੀ ਤੁਸੀਂ ਖੇਡੋਗੇ ਔਰ ਉਸ ਤੋਂ ਬਾਅਦ ਤੁਸੀਂ ਸੀਨੀਅਰਸ ਵਿੱਚ ਚਲੇ ਜਾਓਗੇ। ਜੂਨੀਅਰ ਦਾ ਔਰ ਸੀਨੀਅਰ ਦਾ ਇੱਕ ਬੜਾ ਗੈਪ ਹੁੰਦਾ, ਸੋ ਇੱਕ ਜੂਨੀਅਰ ਜਦੋਂ ਅੱਛਾ ਪਰਫੋਰਮ ਕਰਦਾ ਵਰਲਡ ਕੱਪ 'ਚ ਪਾਰਟੀਸਪੇਟ ਕਰਦਾ, ਉਸ ਤੋਂ ਬਾਅਦ ਉਹਦੇ ਉੱਤੇ ਹੋਰ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਉਹਨੇ ਜਲਦੀ ਤੋਂ ਜਲਦੀ ਸੀਨੀਅਰ ਹਾਕੀ ਟੀਮ 'ਚ ਆਪਣੀ ਥਾਂ ਬਣਾਉਣੀ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਇਹਦੇ ਲਈ ਅਜੇ ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ?
0: ਹਾਂਜੀ, ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਆ ਜੀ, ਕਿਉਂਕਿ ਮੈਨੂੰ ਲੱਗਦਾ ਨਹੀਂ ਵੀ ਜਿੱਥੇ ਅਸੀਂ ਹੁਣ ਸਟੈਂਡ ਕਰ ਰਹੇ ਹਾਂ ਅਤੇ ਅਸੀਂ ਸੀਨੀਅਰ ਦੇ ਵਿੱਚ ਖੇਡ ਪਾਵਾਂਗੇ ਜੀ, ਅਤੇ ਮੈਨੂੰ ਲੱਗਦਾ ਵੀ ਪਰ ਟਾਈਮ ਬਾਏ ਟਾਈਮ ਇਹ ਪ੍ਰੋਸੈਸ ਆ ਜੀ, ਜਿੱਦਾਂ ਜਿੱਦਾਂ ਨੈਕਸਟ ਈਅਰ ਆਊਗਾ ਉਤੋਂ ਨੈਕਸਟ ਈਅਰ ਆਊਗਾ, ਅਸੀਂ ਮਿਹਨਤ ਕਰਾਂਗੇ ਅਤੇ ਅਸੀਂ ਆਪਣੇ ਆਪ 'ਚ ਵਿੱਚ ਡਿਵੈਲਪਮੈਂਟ ਲਿਆਵਾਂਗੇ ਕਿ ਅਸੀਂ ਸੀਨੀਅਰ ਟੀਮ ਦੇ ਵਿੱਚ ਜਾ ਕੇ ਇੰਡੀਆ ਨੂੰ ਰਿਪ੍ਰੈਜੈਂਟ ਕਰ ਚੁੱਕੀਏ।
1: ਜੀ ਅੱਛਾ ਮਨਮੀਤ, ਜਦੋਂ ਅਸੀਂ ਖੇਡਦੇ ਹਾਂ ਨਾ ਟੀਵੀ 'ਤੇ, ਉਸ ਤੋਂ ਪਹਿਲਾਂ ਗੇਮ ਨੂੰ ਦੇਖਿਆ ਹੁੰਦਾ ਅਤੇ ਕਿਸੇ ਨਾ ਕਿਸੇ ਤੋਂ ਅਸੀਂ ਪ੍ਰਭਾਵਿਤ ਜ਼ਰੂਰ ਹੁੰਦੇ ਹਾਂ, ਕਿਸੇ ਨੂੰ ਆਪਣਾ ਆਦਰਸ਼, ਕਿਸੇ ਨੂੰ ਆਈਡੀਅਲ ਬਣਾ ਲੈਂਦੇ ਹਾਂ, ਸੋ ਤੁਸੀਂ ਆਪਣਾ ਆਦਰਸ਼ ਕਿਹਨੂੰ ਮੰਨਦੇ ਹੋ ਜਾਂ ਕਿਹਨੂੰ ਫੋਲੋ ਕਰਦੇ ਹੋ ਜਾਂ ਕਿਹਦੇ ਤੋਂ ਪ੍ਰਭਾਵਿਤ ਹੋ ਤੁਸੀਂ?
0: ਮੈਂ ਬਹੁਤ ਸ਼ੁਰੂ ਦੇ ਵਿੱਚ ਜਦੋਂ ਹਾਕੀ ਖੇਡਣੀ ਸਟਾਰਟ ਕੀਤੀ ਸੀ ਜੀ, ਸਰਦਾਰ ਸਿੰਘ ਨੂੰ ਦੇਖੀਦਾ ਸੀ ਵੀ ਉਹ ਕਿੱਦਾਂ ਮਿਡਫੀਲਡ ਦੇ ਵਿੱਚ, ਕਿਉਂਕਿ ਸੇਮ ਪੋਜੀਸ਼ਨ ਸੀ, ਉਹ ਕਿੱਦਾਂ ਮਿਡਫੀਲਡ ਦੇ ਵਿੱਚ ਕਿੱਦਾਂ ਖੇਡ ਰਹੇ ਆ, ਉਹਨਾਂ ਦੀਆਂ ਕੀ ਚੀਜ਼ਾਂ ਚੰਗੀਆਂ ਆ, ਜਿੱਦਾਂ ਜਿੱਦਾਂ ਅੱਗੇ ਵੱਧ ਕੇ ਅਸੀਂ ਮਨਪ੍ਰੀਤ ਸਿੰਘ ਨੂੰ ਦੇਖਦੇ ਰਹੇ ਜੀ, ਹਰਮਨਪ੍ਰੀਤ ਸਿੰਘ ਨੂੰ ਦੇਖਦੇ ਗਏ ਜੀ, ਅਤੇ ਇਹ ਬੰਦੇ ਫੀਲਡ ਦੇ ਵਿੱਚ ਕਿੱਦਾਂ ਟੀਮ ਨੂੰ ਅਗਲੀ ਟੀਮ ਨੂੰ ਪੜ੍ਹ ਰਹੇ ਆ, ਕਿੱਦਾਂ ਉਹਨਾਂ ਨੂੰ ਇਹ ਬ੍ਰੇਕਡਾਊਨ ਕਰ ਰਹੇ ਆ ਅਤੇ ਆਪਣੀ ਟੀਮ ਨੂੰ ਉੱਤੇ ਲੈ ਕੇ ਜਾ ਰਹੇ ਆ, ਹਾਰਦਿਕ ਸਿੰਘ ਨੂੰ ਦੇਖਦੇ ਜੀ ਵੀ ਇਹ ਕੀ ਨਈ ਚੀਜ਼ਾਂ ਕਰ ਰਹੇ ਆ ਜੀ, ਅਤੇ ਉਹ ਚੀਜ਼ਾਂ ਨੇ ਬਹੁਤ ਹੈਲਪ ਕੀਤੀ ਆ ਜੀ।
1: ਜੀ ਅੱਛਾ ਮਨਮੀਤ, ਇੱਕ ਮਿਡਫੀਲਡਰ 'ਚ ਤੁਹਾਡੇ ਮੁਤਾਬਕ ਕਿਹੜੇ ਕਿਹੜੇ ਗੁਣ ਹੋਣੇ ਬਹੁਤ ਜ਼ਰੂਰੀ ਨੇ ਕਿ ਉਹ ਕਾਮਯਾਬ ਮਿਡਫੀਲਡਰ ਬਣ ਜਾਏ?
0: ਐਜ਼ ਅ ਮਿਡਫੀਲਡ ਜੀ, ਮੈਨੂੰ ਲੱਗਦਾ ਫਿਟਨੈਸ ਸਭ ਤੋਂ ਫਸਟ ਪ੍ਰਾਇਓਰਟੀ ਆ ਜੀ, ਜੇ ਤੁਸੀਂ ਫਿਟ ਨਹੀਂ ਹੈਗੇ, ਕਿਉਂਕਿ ਤੁਹਾਨੂੰ ਅਪ ਡਾਊਨ ਸਾਰੀ ਗੇਮ ਦੇ ਵਿੱਚ ਕਰਨਾ ਪੈਣਾ, ਤੁਹਾਨੂੰ ਡਿਫੈਂਸ ਦੇ ਵਿੱਚ ਵੀ ਜਾਣਾ ਪੈਣਾ, ਤੁਹਾਨੂੰ ਅਟੈਕ ਦੇ ਵਿੱਚ ਵੀ ਜਾਣਾ ਪੈਣਾ, ਅਤੇ ਐਜ਼ ਅ ਮਿਡਫੀਲਡਰ ਫਿਟਨੈਸ ਤੁਹਾਡੀ ਸਭ ਤੋਂ ਵੱਧ ਪ੍ਰਾਇਓਰਟੀ ਹੋਣੀ ਚਾਹੀਦੀ ਆ ਜੀ। ਉਹ ਤੋਂ ਬਾਅਦ ਜਿਹੜੀ ਤੁਸੀਂ ਗੇਮ ਨੂੰ ਪੜ੍ਹਨਾ ਜਾਂ ਗੇਮ ਨੂੰ ਤੁਸੀਂ ਰੀਡ ਕਰਨਾ ਵੀ ਗੇਮ ਦੇ ਵਿੱਚ ਕੀ ਚੱਲ ਰਿਹਾ ਆ, ਮੈਨੂੰ ਕੀ ਕਰਨ ਦੀ ਲੋੜ ਆ, ਮੇਰੀ ਪੋਜੀਸ਼ਨਿੰਗ ਕੀ ਹੋਣੀ ਚਾਹੀਦੀ ਆ ਜੀ, ਪੋਜੀਸ਼ਨਿੰਗ ਬਹੁਤ ਮੈਟਰ ਕਰਦੀ ਆ ਜੀ, ਅਤੇ ਕਿੱਦਾਂ ਮੈਂ ਅਟੈਕਾਂ ਨੂੰ ਰੋਕ ਸਕਦਾ, ਕਿੱਦਾਂ ਮੈਂ ਅਟੈਕਸ ਨੂੰ ਬਣਾ ਸਕਦਾ, ਭਾਵੇਂ ਬੋਲ ਲਏ ਬਿਨਾਂ ਭਾਵੇਂ ਨਾ ਲਏ ਬਿਨਾਂ, ਉਹ ਚੀਜ਼ ਵੀ ਬਹੁਤ ਹੈ
1: ਜੀ। ਔਰ ਮਿਡਫੀਲਡਰ ਦੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਫਾਰਵਰਡ ਨੂੰ ਫੀਡ ਕਰਨਾ, ਪਾਸ ਸਹੀ ਦੇਣੇ, ਸੋ ਜਿਹੜੇ ਫਾਰਵਰਡਸ ਨੇ ਉਹਨਾਂ ਦੇ ਨਾਲ ਤੁਹਾਡਾ ਤਾਲਮੇਲ ਜਾਂ ਕੋਈ ਮੈਚ ਤੋਂ ਪਹਿਲਾਂ ਦੀ ਮੀਟਿੰਗਸ ਦੇ ਨਾਲ ਇਹ ਤੈਅ ਹੁੰਦਾ ਹੈ ਕਿ ਉਹਨਾਂ ਦੀ ਪੋਜੀਸ਼ਨਿੰਗ ਕਿੱਦਾਂ ਦੀ ਹੋਏਗੀ ਜਿੱਥੇ ਤੁਸੀਂ ਫੀਡ ਕਰਨਾ ਉਹਨਾਂ?
0: ਹਾਂਜੀ, ਜਿੱਦਾਂ ਕੋਈ ਵੀ ਗੇਮ ਹੁੰਦੀ ਆ ਜੀ, ਅਸੀਂ ਉਹ ਗੇਮ ਤੋਂ ਪਹਿਲਾਂ ਇੱਕ ਵਾਰੀ ਗੱਲ ਕਰਦੇ ਹਾਂ ਵੀ ਉਹਨਾਂ ਦੇ ਡਿਫੈਂਡਰ ਕਿੱਥੇ ਕਿੱਥੇ ਵੀਕ ਆ ਜੀ, ਅਤੇ ਉਹ ਕਿਹੜੀਆਂ ਕਿਹੜੀਆਂ ਜਗ੍ਹਾ ਛੱਡਦੇ ਆ, ਵੀ ਜੇ ਮੇਰੇ ਕੋਲ ਬੋਲ ਆਉਂਦੀ ਵੀ ਆ ਤਾਂ ਤੁਹਾਡੇ ਉਹ ਰਨ ਹੋਣੇ ਚਾਹੀਦੇ ਆ, ਤੁਹਾਡੀ ਉਹ ਲੀਡਸ ਹੋਣੀ ਚਾਹੀਦੀਆਂ ਵੀ ਜਿੱਥੇ ਮੈਂ ਤੁਹਾਨੂੰ ਬੋਲ ਸਿੱਟ ਸਕਾਂ ਅਤੇ ਤੁਸੀਂ ਫਰੀ ਮਾਈਂਡ ਹੋ ਕੇ ਬੋਲ ਚੁੱਕ ਸਕੋ।
1: ਜੀ ਮਨਮੀਤ, ਹਰ ਪਲੇਅਰ ਦੇ ਕਰੀਅਰ 'ਚ ਨਾ ਕੋਈ ਪਲ ਇੱਦਾਂ ਦੇ ਹੁੰਦੇ ਨੇ ਜਿਹੜੇ ਉਹਦੇ ਚੇਤਿਆਂ 'ਚ ਹੁੰਦੇ ਨੇ, ਪਰਫੋਰਮੈਂਸਿਸ ਕੁਛ ਇੱਦਾਂ ਦੀਆਂ ਹੁੰਦੀਆਂ ਨੇ, ਹੁਣ ਤੱਕ ਦੇ ਕਰੀਅਰ 'ਚ ਤੁਹਾਨੂੰ ਆਪਣੀ ਵਧੀਆ ਪਰਫੋਰਮੈਂਸ ਕਿਹੜੀ ਲੱਗਦੀ ਹੈ?
0: ਹੁਣ ਤੱਕ ਦੇ ਵਿੱਚ ਜਿੰਨਾ ਵੀ ਮੈਂ ਖੇਡ ਰਿਹਾ ਜੀ, ਮੈਨੂੰ ਲੱਗਦਾ ਵੀ ਮੇਰਾ ਜਿਹੜਾ

0: ਤੁਸੀਂ ਕੀਤਾ ਸੀ?
1: ਇਹ ਸੂਰਮੇ ਦੇ ਖਿਲਾਫ ਸੀ ਤੇ ਸਾਡਾ ਮੈਚ ਚੱਲ ਰਿਹਾ ਸੀ, ਅਸੀਂ ਝਾਰਖੰਡ ਦੇ ਵਿੱਚ ਮੈਚ ਖੇਡ ਰਹੇ ਸੀ ਵਾਲਾ ਜੀ, ਅਤੇ ਉਹ ਤੋਂ ਪਹਿਲਾਂ ਵੀ ਮੇਰੇ ਕੋਲ ਇੱਕ ਦੋ ਚਾਂਸ ਆਏ ਆ ਜੀ, ਬਟ ਉਹ ਕਨਵਰਟ ਨਹੀਂ ਹੋ ਸਕੇ ਗੋਲ ਦੇ ਵਿੱਚ। ਬਟ ਇਹ ਜਿੱਦਾਂ ਲਾ ਲਓ ਵੀ ਐਜ਼ ਏ 25 ਲੌਂਗ ਕੋਰਨਰ ਲੱਗਣ ਲੱਗਾ ਸੀ, ਮਨਪ੍ਰੀਤ ਸਿੰਘ ਨੇ ਕੁਇਕ ਸਟਾਰਟ ਕੀਤਾ ਜੀ, ਅਤੇ ਉਹਨਾਂ ਨੇ ਅੰਦਰ ਪੁਸ਼ ਕੀਤਾ ਬੋਲ ਨੂੰ, ਸਾਡਾ ਸੈਮ ਲੇਨ ਫੋਰਵਰਡ ਸੀਗਾ ਜੀ, ਉਹਨੇ ਡਿਫਲੈਕਟ ਕੀਤਾ ਸੈਕਿੰਡ ਪੋਲ 'ਤੇ, ਸੈਕਿੰਡ ਪੋਲ 'ਤੇ ਮੈਂ ਖੜਾ ਸੀ, ਅਤੇ ਲਾ ਲਓ ਵੀ ਮੇਰਾ ਧਿਆਨ ਬੋਲ ਦੇ ਉੱਤੇ ਸੀ ਜਦੋਂ ਉਹ ਆਈ, ਅਤੇ ਮੈਂ ਨਾਲ ਹੀ ਉਸੇ ਟਾਈਮ ਉਹਨੂੰ ਡਿਫਲੈਕਟ ਕੀਤਾ ਅੰਦਰ ਨੂੰ ਵੀ ਇਹਨੂੰ ਅੰਦਰ ਨੂੰ ਡਿਫਲੈਕਟ ਕਰਨਾ ਚਾਹੀਦਾ ਜੀ ਉਸੇ ਟਾਈਮ, ਅਤੇ ਉਹ ਉਸੇ ਟਾਈਮ ਮੈਨੂੰ ਪਤਾ ਲੱਗਿਆ ਵੀ ਗੋਲ ਆ ਜੀ, ਅਤੇ ਉਹ ਮੇਰੀ ਸਭ ਤੋਂ ਵਧੀਆ ਖੁਸ਼ੀ ਦਾ ਪਲ ਸੀ ਮੇਰੇ ਲਈ।
0: ਅੱਛਾ, ਹਾਕੀ ਇੰਡੀਆ ਲੀਗ ਖੇਡਣਾ ਜਿਹਦੇ 'ਚ ਸੀਨੀਅਰ ਪਲੇਅਰਸ ਵੀ ਨੇ, ਜਿਹਦੇ 'ਚ ਫੋਰਨ ਪਲੇਅਰਸ ਵੀ ਨੇ, ਔਰ ਤੁਸੀਂ ਜੂਨੀਅਰ ਹੋ ਨਾਲ, ਇਹ ਕਿੱਦਾਂ ਦਾ ਤਜਰਬਾ ਰਿਹਾ ਵੀ ਇੱਕ ਡਰੈਸਿੰਗ ਰੂਮ ਉਹਨਾਂ ਸਾਰਿਆਂ ਦੇ ਨਾਲ ਸਾਂਝਾ?
1: ਮੈਨੂੰ ਲੱਗਦਾ ਇਹ ਸਭ ਤੋਂ ਸਾਡੇ ਲਈ ਹੈਲਪਫੁੱਲ ਸੀਗਾ, ਮੇਰੇ ਲਈ ਸਾਰੇ ਮੇਰੇ ਹਾਲੇ ਤੱਕ ਜਿੰਨਾ ਟਾਈਮ ਵੀ ਗੇਮ ਖੇਡ ਰਿਹਾ, ਮੇਰੇ ਲਈ ਸਭ ਤੋਂ ਸਿੱਖਣ ਨੂੰ ਸਭ ਤੋਂ ਜ਼ਿਆਦਾ ਮੈਨੂੰ ਉੱਥੋਂ ਹੀ ਮਿਲਿਆ ਜੀ, ਵੀ ਜਿੰਨਾ ਕੁ ਵੀ ਮੈਂ ਹੁਣ ਤੱਕ ਸਿੱਖ ਰਿਹਾ ਵੀ ਉਹ ਜਿਹੜੇ ਫੋਰਨਰ ਵੀ ਆ, ਜਿਹੜੇ ਵਰਲਡ ਦੇ ਟੋਪ ਪਲੇਅਰਸ ਆ, ਉਹਨਾਂ ਨਾਲ ਰਹਿਣਾ, ਉਹ ਕਿੱਦਾਂ ਖਾ ਰਹੇ ਆ, ਉਹ ਕਿੱਦਾਂ ਸੋ ਰਹੇ ਆ, ਉਹ ਗੇਮ ਦੇ ਪਹਿਲਾਂ ਕੀ ਸੋਚਦੇ ਆ, ਗੇਮ ਤੋਂ ਬਾਅਦ ਕੀ ਸੋਚ ਰਹੇ ਆ, ਗੇਮ ਦੇ ਵਿੱਚ ਉਹਨਾਂ ਦੀ ਕੀ ਸੋਚਣੀ ਆ ਜੀ, ਅਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਦੇਖ ਕੇ ਅਸੀਂ ਬਹੁਤ ਕੁਛ ਸਿੱਖਿਆ ਜੀ।
0: ਜੀ ਅੱਛਾ ਮਨਮੀਤ, ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਗੇਮ 'ਚ ਜਿਹੜਾ ਪੈਸਾ ਹੋਣਾ ਬਹੁਤ ਜ਼ਰੂਰੀ ਹੈ, ਔਰ ਪੈਸਾ ਹੋ ਵੀ ਰਿਹਾ, ਭਾਵੇਂ ਉਹ ਲੀਗ ਹੋਵੇ, ਭਾਵੇਂ ਤੁਸੀਂ ਜਿਹੜੇ ਟੂਰਸ ਕਰਦੇ ਹੋ, ਫੈਡਰੇਸ਼ਨ ਤੁਹਾਨੂੰ ਪੇ ਕਰਦੀ ਹੈ, ਇਹ ਤੁਹਾਡੇ ਸਾਰੇ ਬੱਚਿਆਂ 'ਚ ਇਹ ਜਿਹੜਾ ਪੈਸੇ ਦਾ ਡਰਾਈਵ ਹੈ, ਇਹ ਕਿੰਨਾ ਕੁ ਤੁਹਾਨੂੰ ਇੰਸਪਾਇਰ ਕਰਦਾ ਹੈ ਹੋਰ ਅੱਛਾ ਖੇਡਣ ਦੇ ਲਈ?
1: ਪੈਸੇ ਦੇਖੋ ਜੀ, ਪੈਸੇ ਦੇ ਜਿੱਦਾਂ ਮਰਜ਼ੀ ਲਾ ਲਓ ਵੀ ਕਰਦੇ ਹੀ ਆ ਜੀ, ਕਿਉਂਕਿ ਹਰੇਕ ਅਥਲੀਟ ਚਾਹੁੰਦਾ ਆ ਵੀ ਉਹਦੇ ਕੋਲ ਪੈਸੇ ਹੋਣ, ਕਿਉਂਕਿ ਉਹ ਮਿਹਨਤ ਇੰਨੀ ਕਰ ਰਿਹਾ ਆ, ਆਪਣਾ ਦਿਨ ਰਾਤ ਇਹ ਕਰ ਰਿਹਾ ਆ। ਇੰਡੀਆ ਨੂੰ ਖੇਡਣਾ ਡਿਫਰੈਂਟ ਚੀਜ਼ ਆ ਜੀ, ਕਿਉਂਕਿ ਉਹ ਤਾਂ ਇੱਕ ਮਾਣ ਵਾਲੀ ਗੱਲ ਹੋ ਗਈ ਵੀ ਅਸੀਂ ਇੰਡੀਆ ਨੂੰ ਰੈਪ੍ਰਜੈਂਟ ਕਰ ਰਹੇ ਹਾਂ ਜੀ, ਬਟ ਐਜ਼ ਆ ਪਰਸਨ ਲਾਈਫ ਸਾਰੇ ਆਹੀ ਚਾਹੁੰਦੇ ਆ ਜੀ ਕਿ ਉਹਨਾਂ ਕੋਲ ਕਿਤੇ ਨਾ ਕਿਤੋਂ ਇਨਕਮ ਹੋਵੇ ਵੀ ਜਿਹੜੀ ਉਸ ਪਿੱਛੋਂ ਸੋਲਿਡ ਰਹਿ ਸਕਣ ਜੀ।
0: ਜੀ ਜੀ ਮਨਮੀਤ, ਆਉਣ ਵਾਲੇ ਦਿਨਾਂ 'ਚ ਤੁਸੀਂ ਕੀ ਅਚੀਵ ਕਰਨਾ ਚਾਹੋਗੇ? ਕਿਉਂਕਿ ਹਰ ਐਥਲੀਟ ਦਾ ਇੱਕ ਸੁਪਨਾ ਹੁੰਦਾ ਹੈ ਕਿ ਆਹ ਮੇਰਾ ਸਿਖਰ ਹੈ, ਇੱਥੋਂ ਤੱਕ ਮੈਂ ਪਹੁੰਚਣਾ। ਤੁਸੀਂ ਆਪਣਾ ਟਾਰਗੇਟ ਕਿਸ ਤਰੀਕੇ ਦਾ ਰੱਖਿਆ ਹੋਇਆ?
1: ਸਾਡਾ ਟਾਰਗੇਟ ਆਹੀ ਆ ਜੀ ਵੀ ਅਸੀਂ ਓਲੰਪਿਕ ਗੋਲਡ ਲੈ ਕੇ ਆਉਣਾ ਜੀ, ਕਿਉਂਕਿ ਬਰੋਂਜ਼ ਆ ਚੁੱਕਿਆ ਆ ਅਤੇ ਓਲੰਪਿਕ ਗੋਲਡ ਨੂੰ ਬਹੁਤ ਟਾਈਮ ਹੋ ਗਿਆ ਇਹਨੂੰ, ਅਤੇ ਸਾਡਾ ਮੇਰਾ ਆਹੀ ਟਾਰਗੇਟ ਆ ਜੀ ਵੀ ਮੈਂ ਜਿੰਨਾ ਵੀ ਜਿੰਨੀ ਵੀ ਮੈਂ ਮਿਹਨਤ ਕਰ ਰਿਹਾ ਵੀ ਮੈਂ ਹੋਰ ਮਿਹਨਤ ਕਰ ਸਕਾਂ, ਅਤੇ ਐਟ ਦੀ ਐਂਡ ਜਦੋਂ ਮੈਂ ਆਹੀ ਮੇਰਾ ਡਰੀਮ ਹੀ ਆਹੀ ਆ ਜੀ ਵੀ ਅਸੀਂ ਓਲੰਪਿਕ ਗੋਲਡ ਲੈ ਕੇ ਆਈਏ
0: ਜੀ। ਸੋ ਮਨਮੀਤ, ਤੁਸੀਂ ਸਾਡੇ ਸਟੂਡੀਓਜ਼ 'ਚ ਆਏ, ਖੇਡ ਸੰਸਾਰ ਪ੍ਰੋਗਰਾਮ 'ਚ ਸਾਡੇ ਨਾਲ ਆਪਣੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ ਸਟੂਡੀਓਜ਼ 'ਚ ਆਉਣ।
1: ਥੈਂਕ ਯੂ।
0: ਖੇਡ ਸੰਸਾਰ ਪ੍ਰੋਗਰਾਮ 'ਚ ਤੁਸੀਂ ਜੂਨੀਅਰ ਹਾਕੀ ਸਟਾਰ ਮਨਮੀਤ ਸਿੰਘ ਦੇ ਨਾਲ ਕੀਤੀ ਗੱਲਬਾਤ ਸੁਣੀ। ਖੇਡ ਸੰਸਾਰ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਖੇਡ ਸਰਗਰਮੀਆਂ ਬਾਰੇ ਵੀ ਦੱਸਦੇ ਹੁੰਦੇ ਹਾਂ। ਇਹ ਤੁਸੀਂ ਜਾਣਦੇ ਹੀ ਹੋ ਕਿ ਅੱਜ ਕੱਲ੍ਹ ਦੀ ਸਭ ਤੋਂ ਵੱਡੀ ਖੇਡ ਸਰਗਰਮੀ ਹੈ ਜਾਪਾਨ ਵਿੱਚ ਹੋ ਰਹੀਆਂ 20ਵੀਆਂ ਏਸ਼ੀਅਨ ਖੇਡਾਂ। ਹੁਣ ਤੱਕ ਉੱਥੇ ਕਾਰਗੁਜ਼ਾਰੀਆਂ ਕੀ ਰਹੀਆਂ, ਭਾਰਤ ਦਾ ਪ੍ਰਦਰਸ਼ਨ ਕਿੱਦਾਂ ਦਾ ਰਿਹਾ, ਭਾਰਤ ਨੇ ਤਗਮੇ ਕਿੰਨੇ ਹਾਸਿਲ ਕੀਤੇ ਨੇ, ਇਹਦੇ ਬਾਰੇ ਤੁਸੀਂ ਥੋੜ੍ਹੀ ਦੇਰ ਬਾਅਦ ਹੀ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੀ ਜਾਂਦੀ ਰਿਪੋਰਟ ਵਿੱਚ ਸੁਣੋਗੇ। ਖੇਡ ਸੰਸਾਰ ਪ੍ਰੋਗਰਾਮ 'ਚ ਇਹਨਾਂ ਏਸ਼ੀਅਨ ਖੇਡਾਂ ਦੇ ਕੁਝ ਰੋਚਕ ਤੱਤ ਤੁਹਾਨੂੰ ਦੱਸਦੇ ਹਾਂ। 19 ਸਪਟੈਂਬਰ ਤੋਂ ਲੈ ਕੇ 4 ਅਕਤੂਬਰ ਤੱਕ ਇਹ ਏਸ਼ੀਆਈ ਖੇਡਾਂ ਖੇਡੀਆਂ ਜਾਣੀਆਂ ਨੇ। ਜਾਪਾਨ ਤੀਜੀ ਵਾਰ ਇਹਨਾਂ ਦੀ ਮੇਜ਼ਬਾਨੀ ਕਰ ਰਿਹਾ। ਪਹਿਲੀ ਵਾਰ 1958 ਵਿੱਚ ਟੋਕੀਓ ਵਿੱਚ ਜਾਪਾਨ ਨੇ ਮੇਜ਼ਬਾਨੀ ਕੀਤੀ ਸੀ, ਦੂਜੀ ਵਾਰ 1994 'ਚ ਹੀਰੋਸ਼ੀਮਾ ਵਿਖੇ ਏਸ਼ੀਅਨ ਖੇਡਾਂ ਹੋਈਆਂ ਸਨ। ਇਹਨਾਂ ਖੇਡਾਂ ਦਾ ਅਧਿਕਾਰਿਤ ਮਾਸਕਟ ਹੋਨ ਹੈ। ਇਹ ਜਿਹੜਾ ਮਾਸਕਟ ਹੈ, ਇਹ ਇੱਕ ਟਾਈਗਰ ਫਿਸ਼ ਦਾ ਕਿਰਦਾਰ ਹੈ ਜੋ ਜਾਪਾਨ ਦੇ ਰਵਾਇਤੀ ਰੱਖਿਅਕ ਦੇਵਤੇ ਸ਼ਾਚੀਹੋਕੋ 'ਤੇ ਆਧਾਰਿਤ ਹੈ। ਇਸ ਵਾਰ ਦੀਆਂ ਜਿਹੜੀਆਂ ਖੇਡਾਂ ਨੇ ਉਹਨਾਂ ਦਾ ਮੋਟੋ ਬਹੁਤ ਵਧੀਆ। ਮੋਟੋ ਰੱਖਿਆ ਗਿਆ, ਇਮੈਜਿਨ ਵਨ ਏਸ਼ੀਆ, ਇੱਕੋ ਹੀ ਏਸ਼ੀਆ ਦੀ ਕਲਪਨਾ ਕਰੋ ਜੋ ਖੇਡਾਂ ਰਾਹੀਂ ਆਪਸੀ ਸ਼ਾਂਤੀ, ਸਾਂਝ ਅਤੇ ਏਕੇ ਦਾ ਸੁਨੇਹਾ ਦਿੰਦਾ ਹੈ। ਏਸ਼ੀਆਈ ਖੇਡਾਂ ਦੇ ਇਸ ਮਹਾਕੁੰਭ ਵਿੱਚ 45 ਤੋਂ ਵੱਧ ਦੇਸ਼ਾਂ ਦੇ ਲਗਭਗ 11,000 ਤੋਂ ਵੱਧ ਐਥਲੀਟ ਹਿੱਸਾ ਲੈ ਰਹੇ ਨੇ। 43 ਸਪੋਰਟਸ ਡਿਸਿਪਲਿਨਸ ਨੇ ਜਿਨ੍ਹਾਂ 'ਚ ਖੇਡਾਂ ਖੇਡੀਆਂ ਜਾ ਰਹੀਆਂ ਨੇ। ਕੁਝ ਨਵੇਂ ਇਵੈਂਟਸ ਵੀ ਸ਼ਾਮਿਲ ਕੀਤੇ ਗਏ ਨੇ, ਜਿੱਦਾਂ ਮਿਕਸਡ ਮਾਰਸ਼ਲ ਆਰਟਸ, ਜਿਸ ਵਿੱਚ ਸਾਡਾ ਭਾਰਤ ਦਾ ਇੱਕ ਮੈਡਲ ਆ ਚੁੱਕਾ ਹੈ। ਈ ਸਪੋਰਟਸ, ਟੈਕ ਬਾਲ ਅਤੇ ਵਰਚੁਅਲ ਤਾਇਕਵਾਂਡੋ ਨੂੰ ਵੀ ਇਸ ਵਾਰ ਸ਼ਾਮਿਲ ਕੀਤਾ ਗਿਆ। ਇਸ ਵਾਰ ਦੀਆਂ ਏਸ਼ੀਆਈ ਖੇਡਾਂ ਦੀ ਵਿਲੱਖਣ ਗੱਲ ਇਹ ਹੈ ਕਿ ਖਰਚਾ ਘਟਾਉਣ ਅਤੇ ਵੱਖਰਾ ਤਜਰਬਾ ਦੇਣ ਲਈ ਇੱਥੋਂ ਦੇ ਪ੍ਰਬੰਧਕਾਂ ਨੇ ਰਵਾਇਤੀ ਖੇਡ ਪਿੰਡ ਬਣਾਉਣ ਦੀ ਬਜਾਏ ਲਗਭਗ 4,600 ਅਥਲੀਟਾਂ ਅਤੇ ਅਧਿਕਾਰੀਆਂ ਦੇ ਰਹਿਣ ਲਈ ਇੱਕ ਲਗਜ਼ਰੀ ਕਰੂਜ਼ ਲਾਈਨਰ ਕਿਰਾਏ 'ਤੇ ਲਿਆ ਹੈ ਜੋ ਨਾਗੋਇਆ ਬੰਦਰਗਾਹ 'ਤੇ ਖੜਾ ਕੀਤਾ ਗਿਆ ਹੈ। ਸੋ ਅੱਜ ਦੇ ਦਿਨ ਭਾਰਤ ਦੇ 499 ਅਥਲੀਟਾਂ ਦੇ ਦਲ 'ਚੋਂ ਕਿਹਨਾਂ ਨੇ ਦਾਅਵੇਦਾਰੀ ਪੇਸ਼ ਕੀਤੀ ਅਤੇ ਕਿਹਨਾਂ ਨੇ ਕੀ ਪ੍ਰਾਪਤ ਕੀਤਾ, ਇਹ ਸਾਰੀ ਜਾਣਕਾਰੀ ਤੁਸੀਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤੀ ਜਾਂਦੀ ਇੱਕ ਵਿਸ਼ੇਸ਼ ਰੇਡੀਓ ਰਿਪੋਰਟ ਵਿੱਚ ਸੁਣੋਗੇ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਅਸੀਂ ਤੁਹਾਨੂੰ ਆਪਣੇ FM ਰੇਨਬੋ ਚੈਨਲ 'ਤੇ ਵੀ ਦੇ ਰਹੇ ਹਾਂ ਆਰਲੀ ਅਪਡੇਟਸ ਦੇ।

0: ਦੀਏ। ਹੁਣ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ। ਖੇਡ ਸੰਸਾਰ
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ। ਅੱਜ ਇਸ ਪ੍ਰੋਗਰਾਮ 'ਚ ਹਾਕੀ ਪਲੇਅਰ ਮਨਮੀਤ ਸਿੰਘ ਰਾਏ ਨਾਲ ਕੀਤੀ ਗੱਲਬਾਤ ਸੁਣਵਾਈ ਗਈ।
0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ 10 ਵਜਣ ਵਾਲੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਾਡੇ ਦਿੱਲੀ ਕੇਂਦਰ ਰਾਹੀਂ 20ਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣਵਾਈਆਂ ਜਾਣਗੀਆਂ।

ਹੁਣੇ ਤੁਸੀਂ 20ਵੀਆਂ ਏਸ਼ੀਅਨ ਖੇਡ ਦੀਆਂ ਮੁੱਖ ਝਲਕੀਆਂ ਸੁਣ ਰਹੇ ਸੀ ਸਾਡੇ ਦਿੱਲੀ ਕੇਂਦਰ ਰਾਹੀਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪੰਜਾਬੀ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਸੀ ਕੁਝ ਪੰਜਾਬੀ ਗੀਤ ਮੀਡੀ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 10:30 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਰਗਮ।

ਚੋਰੀ ਚੋਰੀ ਫਿਲਮ ਦਾ ਇੱਕ ਗੀਤ ਅਸੀਂ ਸੁਣ ਰਹੇ ਸੀ ਮੰਨਾ ਡੇ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ। ਕਹਿੰਦੇ ਜਿਸ ਦਿਲ ਵਿੱਚ ਪਿਆਰ ਹੈ ਉਸ ਦਿਲ ਦੇ ਅੰਦਰ ਰੱਬ ਵੱਸਦਾ ਹੈ, ਅਤੇ ਜਿੱਥੇ ਰੱਬ ਹੈ ਉੱਥੇ ਹਰ ਗੱਲ ਹਰ ਕੰਮ ਆਪੇ ਸਿੱਧਾ ਅਤੇ ਸਪਸ਼ਟ ਆਪਣਾ ਰਸਤਾ ਬਣਾ ਲੈਂਦਾ ਹੈ। ਸੋ ਦਿਲ ਵਿੱਚ ਪਿਆਰ ਦੇ ਆਉਣ ਦੇ ਸਾਰੇ ਰਸਤੇ ਖੋਲ੍ਹ ਦਿਉ, ਕੀ ਪਤਾ ਕਿਹੜਾ ਪਿਆਰਾ ਕਦਮ ਤੁਹਾਡੇ ਦਿਲ ਨੂੰ ਹੋਰ ਪਿਆਰ ਕਰਨਾ ਸਿਖਾ ਦੇ।

ਤੁਸੀਂ ਸੁਣ ਰਹੇ ਸੀ ਕੋਹਿਨੂਰ ਫਿਲਮ 'ਚੋਂ ਲਿਆ ਗਿਆ ਗੀਤ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਾਉਂਦੀ ਹਾਂ ਪਿਆਰ ਕੀ ਏ ਜਾ ਫਿਲਮ 'ਚੋਂ ਲਿਆ ਗਿਆ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ ਵਿੱਚ।

ਕਹਿੰਦੇ ਨੇ ਪਿਆਰ ਇੱਕ ਲਫ਼ਜ਼ ਨਹੀਂ ਅਹਿਸਾਸ ਹੈ, ਅਜਿਹਾ ਅਹਿਸਾਸ ਜੋ ਤੁਹਾਨੂੰ ਸਿਖਾਉਂਦਾ ਹੈ ਕਿ ਦਰਦ ਨਫ਼ਰਤ ਨੂੰ ਆਪਣੇ ਅੰਦਰ ਜਗ੍ਹਾ ਨਹੀਂ ਬਣਾਉਂਦੇ ਨੇ। ਸੋ ਇਸ ਅਹਿਸਾਸ ਨੂੰ ਆਪਣੇ ਅੰਦਰ ਜਜ਼ਬ ਕਰ ਲਓ ਅਤੇ ਇਸ ਅਹਿਸਾਸ ਨੂੰ ਹਰ ਦਮ ਮਹਿਸੂਸ ਵੀ ਕਰੋ।

ਕਸ਼ਮੀਰ ਕੀ ਕਲੀ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ਾਂ ਵਿੱਚ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਜਬ ਜਬ ਫੂਲ ਖਿਲੇ ਚੋਂ ਲਿਆ ਗਿਆ, ਆਵਾਜ਼ ਲਤਾ ਮੰਗੇਸ਼ਕਰ ਦੀ।

ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:10:37 ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤ ਦਾ। ਜੀ ਹਾਂ, ਲਾਈਵ ਫੋਨ ਇਨ ਖਤਾ ਅਧਾਰਿਤ ਔਰ ਵਟਸਐਪ ਮੈਸੇਜਸ ਤੇ ਅਧਾਰਿਤ ਪ੍ਰੋਗਰਾਮ ਸੁਗਾਤ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। ਸਾਨੂੰ ਕਾਲ ਕਰੋ ਜੀ 01 81 13 074। ਔਰ ਅਗਰ ਤੁਸੀਂ ਆਪਣਾ ਮੈਸੇਜ ਵਟਸਐਪ ਰਾਹੀਂ ਪਹੁੰਚਾਉਣਾ ਚਾਹੁੰਦੇ ਹੋ, ਆਪਣੀ ਫਰਮਾਇਸ਼ ਵਟਸਐਪ ਰਾਹੀਂ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਭੇਜੋ। ਸਾਡਾ ਨੰਬਰ ਹੈ ਜੀ 94-655-3670। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਗਿੱਪੀ ਗਰੇਵਾਲ ਦੇ ਗਾਇਆ ਹੋਏ ਇਸ ਗੀਤ ਦੇ ਨਾਲ, ਅਤੇ ਇਸ ਗੀਤ ਤੋਂ ਬਾਅਦ ਫਿਰ ਦੁਬਾਰਾ ਮਿਲਦੇ ਹਾਂ ਜੀ। ਪ੍ਰੋਗਰਾਮ ਚੱਲਦਾ ਜੀ ਸੁਗਾਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ।

ਸਾਡੇ ਜਿਹੜੇ ਸੁਣਨ ਵਾਲੇ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਜੈ ਨੂੰ ਆਖਦੇ ਹਾਂ, ਸਭ ਨੂੰ ਵੈਲਕਮ ਕਰਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਸੌਗਾਤ, ਲਾਈਵ ਫੋਨ ਖਤਾਂ 'ਤੇ ਆਧਾਰਿਤ ਔਰ ਵਟਸਐਪ ਮੈਸੇਜਿਸ 'ਤੇ ਆਧਾਰਿਤ ਪ੍ਰੋਗਰਾਮ ਸੌਗਾਤ। ਇਸ ਪ੍ਰੋਗਰਾਮ 'ਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਔਰ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ। ਇਹਦੇ ਵਾਸਤੇ ਤੁਸੀਂ ਸਿਰਫ ਸਾਨੂੰ ਕਾਲ ਕਰਨਾ 0181 28 13 074, ਔਰ ਅਗਰ ਤੁਸੀਂ ਵਟਸਐਪ ਰਾਹੀਂ ਆਪਣੀ ਫਰਮਾਇਸ਼ ਭੇਜਣਾ ਚਾਹੁੰਦੇ ਹੋ, ਆਪਣਾ ਸੰਦੇਸ਼ ਭੇਜਣਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰੋ ਜੀ, 9465536077। ਅਗਰ ਤੁਸੀਂ ਸਾਨੂੰ ਮੈਸੇਜ ਇੰਡੀਆ ਦੇ ਬਾਹਰੋਂ ਕਰ ਰਹੇ ਹੋ ਤਾਂ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ। ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਿਆ ਹੈ, ਆਪਾਂ ਹੁਣੇ ਸਾਰਿਆਂ ਨੇ ਰਲ ਕੇ ਇੰਜੋਏ ਕੀਤਾ ਗਿੱਪੀ ਗਰੇਵਾਲ ਦੀ ਆਵਾਜ਼ਾਂ ਵਿੱਚ ਇੱਕ ਪੰਜਾਬੀ ਗੀਤ। ਇਸ ਤਰ੍ਹਾਂ ਸਫ਼ਰ ਜਾਰੀ ਰਹੇਗਾ ਸਵੇਰੇ 1 ਵਜੇ ਤੱਕ, ਯਾਨੀ ਕਿ ਸਵੇਰੇ 1 ਵਜੇ ਤੱਕ ਤੁਹਾਡਾ ਔਰ ਮੇਰਾ ਸਾਥ ਰਹੇਗਾ। ਅਸੀਂ ਸੁਣਾਂਗੇ ਪੰਜਾਬੀ ਗੀਤ, ਗੱਲਾਂ ਬਾਤਾਂ ਕਰਾਂਗੇ, ਆਪਣੇ ਸਰੋਤਿਆਂ ਦੇ ਵਿਚਾਰ ਵੀ ਸੁਣਾਂਗੇ। 1 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਮੈਲੋਡੀਅਸ ਗੀਤ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ ਔਰ 2 ਵਜੇ ਸ਼ੁਰੂ ਕਰਾਂਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਡਿਊਟ ਮਿਊਜ਼ਿਕ। ਪੰਜਾਬੀ ਡਿਊਟ ਮਿਊਜ਼ਿਕ ਸਵੇਰੇ 3 ਵਜੇ ਤੱਕ ਜਾਰੀ ਰਹੇਗਾ। 3 ਵਜੇ ਸਵੇਰੇ ਤੜਕੇ ਅੰਮ੍ਰਿਤ ਵੇਲਾ ਹੁੰਦਾ, ਪ੍ਰਭੂ ਭਗਤੀ ਦਾ, ਪ੍ਰਭੂ ਸਿਮਰਨ ਦਾ ਸਮਾਂ ਹੁੰਦਾ। ਸਰਵਣ ਕਰਾਂਗੇ ਗੁਰਬਾਣੀ ਵਿਚਾਰ ਔਰ 3:30 'ਤੇ ਸਰਵਣ ਕਰਾਂਗੇ ਕੁਛ ਭਜਨ, ਕੁਛ ਭਗਤੀ ਗੀਤ। ਠੀਕ 4 ਵਜੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ

ਹੋਵੋਗੇ। ਐਸੀ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। ਪ੍ਰੋਗਰਾਮ ਦਾ ਆਗਾਜ਼ ਹੋ ਚੁੱਕਿਆ ਜੀ, ਤੇ ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਤੁਹਾਡਾ ਆਰਜ ਦੋਸਤ ਅਮਿਤ ਬੋਲ ਰਿਹਾ ਜੀ। ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ? ਤੁਹਾਡੇ ਸ਼ਹਿਰ ਚੰਡੀਗੜ੍ਹ ਦਾ ਕੀ ਹਾਲ ਚਾਲ ਨੇ? ਜੀ ਜੀ ਜੀ ਜੀ ਬਿਲਕੁਲ ਜੀ, ਸਾਰੇ ਪਾਸੇ ਤਬਦੀਲੀ ਹੋ ਰਹੀ ਹੈ ਤੇ ਪਰਮਾਤਮਾ ਦਾ ਸ਼ੁਕਰ ਹੈ ਜੀ, ਮੌਸਮ ਹੁਣ ਅੱਗੇ ਨਾਲ ਕੁਛ ਬੈਟਰ ਹੋ ਗਿਆ। ਹੋਰ ਸੁਣੋ, ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ ਜੇ? ਵਧੀਆ, ਮਾੜਾ ਕਿ ਐਵਰੇਜ ਨੋਰਮਲ? ਚਲੋ ਸ਼ੁਕਰ ਹੈ ਜੀ, ਸ਼ੁਕਰ ਹੈ, ਬਹੁਤ ਵਧੀਆ, ਅੱਛੀ ਗੱਲ ਹੈ। ਤੇ ਕੋਈ ਟਾਈਮ ਮਿਲਿਆ ਸਾਡੇ ਪ੍ਰੋਗਰਾਮ ਸੁਣਨ ਦਾ ਕਿ ਸਿਰਫ ਮਸਰੂਫ ਰਹੇ ਹੋ, ਬਿਜ਼ੀ ਰਹੇ ਹੋ? ਠੀਕ ਹੈ ਰਾਜੂ ਜੀ, ਅੱਜ ਤੁਸੀਂ ਸਾਨੂੰ ਸਾਰੇ ਨੂੰ ਕਿਹੜਾ ਗੀਤ ਸੁਣਵਾ ਰਹੇ ਹੋ? ਹਾਂ ਹਾਂ ਡੋਰੀਆ, ਠੀਕ ਹੈ ਰਾਜੂ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਰਾਜੂ ਜੀ ਦੀ ਪਸੰਦ ਦਾ ਗੀਤ ਸੁਣਨ ਤੋਂ ਪਹਿਲਾਂ ਅਸੀਂ ਕੁਛ ਵਟਸਐਪ ਮੈਸੇਜਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਜੀ, ਜਿਹੜੇ ਸਾਡੇ ਸਰੋਤਾ ਸਾਨੂੰ ਬੜੇ ਪਿਆਰ ਨਾਲ ਲਗਾਤਾਰ ਭੇਜ ਰਹੇ ਨੇ ਜੀ, ਔਰ ਪੂਰੀ ਸਕਰੀਨ ਸਾਡੀ ਭਰ ਚੁੱਕੀ ਹੈ ਇਸ ਵੇਲੇ ਮੈਸੇਜ ਦੇ ਨਾਲ। ਲਓ ਜੀ, ਪਹਿਲਾ ਮੈਸੇਜ ਸਾਨੂੰ ਭੇਜ ਰਹੇ ਨੇ ਸੁਖਵੀਰ ਸਿੰਘ। ਵਾਹ ਜੀ ਵਾਹ, ਦੇਖੀਏ ਕਿੱਥੋਂ ਦੇ ਰਹਿਣ ਵਾਲੇ ਨੇ। ਸੁਖਵੀਰ ਸਿੰਘ, ਕਮਲਪ੍ਰੀਤ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਜੀਆਂ ਨੂੰ ਆਖਦੇ ਹਾਂ ਵੀਰ ਜੀ, ਤੁਹਾਨੂੰ ਸਭ ਨੂੰ ਔਰ ਤੁਹਾਡੀ ਫੈਮਿਲੀ ਨੂੰ ਵੀ ਜੀਆਂ ਨੂੰ ਆਖਦੇ ਹਾਂ। ਅਤੇ ਤੁਸੀਂ ਕਿਹਾ ਕਿ ਕੋਈ ਵੀ ਪੰਜਾਬੀ ਗੀਤ ਸੁਣਾ ਦਿਉ, ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਅਗਲਾ ਮੈਸੇਜ ਅਸੀਂ ਸ਼ਾਮਿਲ ਕਰ ਰਹੇ ਹਾਂ ਜੀ, ਇਹ ਸਾਨੂੰ ਭੇਜ ਰਹੇ ਨੇ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨ ਜੈਨ, ਸਰਦਾਨਾ ਮੇਰਠ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਸੈਕਟਰ 67 ਮੋਹਾਲੀ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਜੈਵੀ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ। ਕੁਮਾਰ ਹੇੜਾ ਸਹਾਰਨਪੁਰ ਤੋਂ ਸੈਦ ਮਸਰੂਰ, ਸ਼ਾਇਨਾ, ਅਕਸਾ, ਨਾਜ਼ੇ, ਇਬਰਾਹਿਮ, ਸਦਾਮ। ਹਮੇ ਕਿਸੀ ਵੀ ਸਦਾਬਹਾਰ ਪੰਜਾਬੀ ਗੀਤ ਮੇ ਸ਼ਾਮਿਲ ਕਰੇ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਹੀਮ, ਰਾਜਾਂ। ਰਹਿਣ ਵਾਲੇ ਨੇ ਆਜ਼ਾਦ ਨਗਰ, ਲਕਸ਼ਕਰ, ਹਰਿਦੁਆਰ, ਉੱਤਰਾਖੰਡ ਤੋਂ। ਮਜਨੂੰ ਕਟਿੱਲਾ ਤੋਂ ਮੈਸੇਜ ਭੇਜ ਰਹੇ ਨੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਅਤੇ ਬਹੁਤ ਸਾਰੇ ਸਾਥੀ। ਸਤਨਾ MP ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ ਅਤੇ ਮਾਹੀ ਮਲਿਕ। ਲਓ ਜੀ, ਸਾਡੇ ਸਭ ਦੇ ਪਿਆਰੇ ਹਰਮਨ ਪਿਆਰੇ ਦੋਸਤ ਗੁਰਮੀਤ ਸਿੰਘ ਮੀਤਾ ਜੀ ਵੀ ਆ ਗਏ ਨੇ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਵੈਲਕਮ ਮੀਤਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰਾ ਤੋਂ ਮੈਸੇਜ ਭੇਜ ਰਹੇ ਨੇ PS ਗਵਾਨਕਰ, ਨਿਰਮਲਾ, ਵਿਸ਼ਾਲ ਗਵਾਨਕਰ। ਮਲਕਾਪੁਰ ਮਹਾਰਾਸ਼ਟਰਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਨਾਰਾਇਣ ਇੰਗਲੇ, ਸੁਪਾਨ, ਆਸ਼ੀਸ਼ ਮੋਹਿੰਕਰ। ਲਓ ਜੀ, ਮੈਸੇਜ ਹੋਰ ਵੀ ਬਹੁਤ ਸਾਰੇ ਨੇ, ਆਪਾਂ ਨਾਲ ਨਾਲ ਸ਼ਾਮਿਲ ਕਰੀ ਜਾਵਾਂਗੇ ਪ੍ਰੋਗਰਾਮ ਵਿੱਚ। ਪਹਿਲਾਂ ਗੀਤ ਸੁਣ ਲਿਆ ਜਾਏ, ਜਿਹੜੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਚੰਡੀਗੜ੍ਹ ਤੋਂ ਕੀਤੀ ਹੈ। ਬਿਲਕੁਲ ਜੀ ਰਾਜੂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨਾ ਪਿਆਰਾ ਗੀਤ ਸੁਣਾਉਣ ਦੇ ਲਈ। ਤੁਹਾਡੀ ਪਸੰਦ ਦਾ ਗੀਤ ਅਸੀਂ ਸਾਰੇ ਇੰਜੋਏ ਕਰ ਰਹੇ ਹਾਂ ਜੀ, ਬਲਕਾਰ ਸਿੱਧੂ ਦੀ ਆਵਾਜ਼ਾਂ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਸੁਗਾਤ, ਔਰ ਮੈਂ ਤੁਹਾਡਾ ਆਰਜ ਦੋਸਤ ਅਮਿਤ ਇਸ ਗੀਤ ਤੋਂ ਬਾਅਦ ਫਿਰ ਹਾਜ਼ਰ ਹੋਣਾ ਜੀ। ਅਗਰ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ, ਸਾਨੂੰ ਕਾਲ ਕਰੋ 0181 2813 0874, ਔਰ ਮੈਸੇਜ ਵਾਸਤੇ 94 655 3607।

ਪ੍ਰੋਗਰਾਮ ਚੱਲਿਆ ਜੀ ਸੋਗਾ ਅਤੇ ਮੈਂ ਤੁਹਾਡਾ ਅਰਜ ਦੋਸਤ ਅਮਿਤ ਇੱਕ ਵਾਰੀ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ। ਆਪਾਂ ਹੁਣੇ ਸਾਰੇ ਇੰਜੋਏ ਕਰ ਰਹੇ ਸੀ ਬਲਕਾਰ ਸਿੱਧੂ ਦਾ ਗਾਇਆ ਹੋਇਆ ਗੀਤ ਡੋਰੀਆ, ਜਿਹਦੀ ਫਰਮਾਇਸ਼ ਸਾਨੂੰ ਰਾਜੂ ਜੀ ਨੇ ਚੰਡੀਗੜ੍ਹ ਤੋਂ ਕੀਤੀ ਸੀ। ਅਤੇ ਪ੍ਰੋਗਰਾਮ ਨੂੰ ਹੁਣ ਜਾਰੀ ਰੱਖਦੇ ਹੋਏ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ ਕਿਹੜੇ ਸ਼ਹਿਰ ਤੋਂ ਹੈ ਔਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ, ਕੀ ਹਾਲ ਚਾਲ ਹੈ ਜੀ? ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ? ਬਹੁਤ ਬਹੁਤ ਸਵਾਗਤ ਹੈ ਮਨਜੀਤ ਕੌਰ ਜੀ, ਤੁਸੀਂ ਦਿੱਲੀ ਵਾਲੇ ਹੋ, ਤੁਹਾਡਾ ਕਹਿੰਦੇ ਦਿੱਲੀ ਦਿਲ ਵਾਲਿਆਂ ਦੀ ਹੁੰਦੀ ਹੈ ਨਾ ਜੀ? ਦਿੱਲੀ ਦਿਲ ਵਾਲਿਆਂ ਦੀ, ਠੀਕ ਹੈ ਠੀਕ ਹੈ। ਅਤੇ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ? ਵਧੀਆ ਕਿ ਆਮ ਜਿਹਾ ਕਿ ਬਹੁਤ ਮਾੜਾ, ਕਿਸ ਤਰ੍ਹਾਂ ਦਾ? ਚਲੋ ਸ਼ੁਕਰ ਕਰਨਾ ਚਾਹੀਦਾ ਪਰਮਾਤਮਾ ਜਿਸ ਹਾਲ ਚ ਰੱਖੇ, ਹੈ ਨਾ ਜੀ? ਕਿਆ ਬਾਤ ਹੈ, ਕੋਈ ਖਾਸ ਗੱਲ ਕਿ ਵੈਸੇ ਗੇੜਾ ਮਰਨ ਆਏ ਨੇ? ਵਾਹ ਜੀ ਵਾਹ, ਬਹੁਤ ਅੱਛੀ ਗੱਲ ਹੈ, ਬਿਲਕੁਲ ਬਿਲਕੁਲ। ਚਲੋ ਸ਼ੁਕਰ ਹੈ ਪਰਮਾਤਮਾ। ਅੱਛਾ ਮਨਜੀਤ ਕੌਰ ਜੀ, ਇਹ ਗੀਤ ਕਿਹੜਾ ਸੁਣਵਾਓਗੇ ਸਾਨੂੰ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਸੁਣਾਂਗੇ ਜੀ, ਲੇਕਿਨ ਪਹਿਲਾਂ ਅਸੀਂ ਕੁਝ ਵਟਸਐਪ ਮੈਸੇਜਸ ਸੁਣ ਲਈਏ। ਅਤੇ ਜਿਨ੍ਹਾਂ ਦੀ ਵਿਚਾਰਿਆਂ ਦੀ ਕਾਲ ਸਾਡੇ ਸ਼ਰੋਤੇ ਨਹੀਂ ਲਗਾ ਪਾ ਰਹੇ, ਉਹਨਾਂ ਦੇ ਮੈਸੇਜਸ ਆ ਰਹੇ ਨੇ, ਉਹਨਾਂ ਨਾਲ ਗੱਲਬਾਤ ਅਸੀਂ ਮੈਸੇਜ ਥਰੂ ਹੀ ਕਰਦੇ ਹਾਂ, ਠੀਕ ਹੈ ਜੀ? ਅਤੇ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਕ ਵਾਅਦਾ ਆਪਣੇ ਸਾਰੇ ਸੁਣਨ ਵਾਲੇ ਸਰੋਤਿਆਂ ਨਾਲ ਅਸੀਂ ਅਕਸਰ ਕਰਦੇ ਹਾਂ, ਅੱਜ ਵੀ ਕਰਾਂਗੇ ਜੀ, ਕਿ ਜਿੰਨੇ ਵੀ ਸਾਡੇ ਸਰੋਤਾ ਕਾਲ ਦੀ ਟਰਾਈ ਕਰ ਰਹੇ ਨੇ, ਕਾਲ ਲਗਾਉਣ ਦੀ ਟਰਾਈ ਕਰ ਰਹੇ ਨੇ, ਤੁਸੀਂ ਨਿਰਾਸ਼ ਨਹੀਂ ਹੋਣਾ ਕਿ ਬਹੁਤ ਸਾਰੇ ਲੋਕ ਟਰਾਈ ਕਰ ਰਹੇ ਨੇ। ਥੋੜ੍ਹਾ ਵਕਤ ਜ਼ਰੂਰ ਲੱਗੇਗਾ, ਲੇਕਿਨ ਕਾਲ ਤੁਹਾਡੀ ਲੱਗੇਗੀ ਜ਼ਰੂਰ। ਔਰ ਜੇ ਤੁਸੀਂ ਕਾਲ ਨਹੀਂ ਲਗਾ ਪਾ ਰਹੇ, ਨਿਰਾਸ਼ ਨਹੀਂ ਹੋਣਾ, ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ 94655 36077, ਔਰ ਸਭ ਦਾ ਅਸੀਂ ਵਟਸਐਪ ਮੈਸੇਜ ਜ਼ਰੂਰ ਜ਼ਰੂਰ ਪੜ੍ਹਾਂਗੇ, ਇਹ ਤੁਹਾਡੇ ਨਾਲ ਵਾਅਦਾ ਹੈ। ਔਰ ਉਹਨਾਂ ਦਾ ਗੀਤ ਜਦੋਂ ਪਲੇ ਕਰਾਂਗੇ, ਉਹਨਾਂ ਦਾ ਨਾਮ ਵੀ ਦੁਬਾਰਾ ਬੋਲਾਂਗੇ ਕਿ ਇਸ ਗੀਤ ਦੀ ਫਰਮਾਇਸ਼ ਉਹਨਾਂ ਨੇ ਕੀਤੀ ਹੈ। ਲਓ ਜੀ,

ਅਸੀਂ ਸਾਨੂੰ ਭੇਜ ਰਹੇ ਨੇ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਤੇ ਸਜਨੀ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ, ਦਿਸ਼ਾਨੀ ਤੇ ਨਿਮਿਤ ਆਹੂਜਾ। ਬੜਾ ਪਿਆਰਾ ਮੈਸੇਜ ਭੇਜ ਰਹੇ ਨੇ ਜੀ ਸੰਦੀਪ ਸਿੰਘ, ਪੰਕਜ ਅਰੋੜਾ, ਅਮਰਜੀਤ ਕੌਰ, ਸਰੋਜ, ਮੋਨਿਕਾ, ਬਸਤੀ ਲਾਡੋਵਾਲੀ। ਇਹ ਲੱਡੂਵਾਲੀ ਹੈ ਜੀ ਕਿ ਲਾਡੋਵਾਲੀ ਹੈ ਜੀ? ਫਿਰੋਜ਼ਪੁਰ ਪੰਜਾਬ ਤੋਂ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਬਠਿੰਡਾ ਤੋਂ ਮੈਸੇਜ ਭੇਜਣੇ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ, ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਾ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਕ੍ਰਿਸ਼ਨ ਪਾਰਕ ਦਿੱਲੀ ਤੋਂ ਮੈਸੇਜ ਭੇਜ ਰਹੇ ਸੁਖਵਿੰਦਰ ਸਿੰਘ ਜੋੜਾ, ਸਵੀਟੀ ਦੀਵਾਨਾ, ਗੁਰਵੰਸ਼ ਸਿੰਘ ਜੋੜਾ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਹੈ ਜੀ, ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼। ਇਹਦੀ ਫਰਮਾਇਸ਼ ਸਾਨੂੰ ਦਿੱਲੀ ਤੋਂ ਮਨਜੀਤ ਕੌਰ ਜੀ ਨੇ ਕੀਤੀ ਹੈ। ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਨਿਮਰਤ ਖਹਿਰਾ ਅਤੇ ਸਾਥੀਆਂ ਨੇ। ਪ੍ਰੋਗਰਾਮ ਸੁਗਾਤ

0: ਬਿਲਕੁਲ ਜੀ, ਗਾਣਾ ਬਹੁਤ ਪਿਆਰਾ, ਨਿਮਰਤ ਖੇਰਾ ਦੀ ਆਵਾਜ਼ਾਂ ਦੇ ਵਿੱਚ ਮੈਂ ਨੱਚਦੀ। ਮਨਜੀਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਗੀਤ ਸੁਣਵਾਉਣ ਦੇ ਲਈ। ਔਰ ਇਹ ਵਾਅਦਾ ਹੈ ਸਾਡਾ ਸਾਰਿਆਂ ਨੂੰ ਕਿ ਅਸੀਂ ਤੁਹਾਨੂੰ ਸਭ ਨੂੰ ਨੱਚਣ 'ਤੇ ਲਾ ਦੇਣਾ, ਖੁਸ਼ ਕਰ ਦੇਣਾ, ਤੁਹਾਡੇ ਦਿਨ ਦੀ ਥਕਾਵਟ ਮਾਯੂਸੀਅਤ ਦੂਰ ਕਰ ਦੇਣੀ ਹੈ। ਪ੍ਰੋਗਰਾਮ ਹੀ ਅਸੀਂ ਇਸਦਾ ਪੇਸ਼ ਕਰਨਾ, ਇੱਦਾਂ ਪਿਆਰੇ ਪਿਆਰੇ ਗੀਤ, ਚੜ੍ਹਵੇਂ ਗੀਤ ਸੁਣਾਉਣੇ ਕਿ ਤੁਹਾਡਾ ਮੂਡ ਬਿਲਕੁਲ ਫਰੈਸ਼ ਹੋ ਜਾਏਗਾ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾ, ਅਤੇ ਹੁਣ ਅਸੀਂ ਗੱਲਬਾਤ ਕਰੀਏ ਅਗਲੇ ਕਾਲਰ ਦੇ ਨਾਲ। ਹੈਲੋ। ਹਾਂਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ? ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਪ੍ਰੋਗਰਾਮ ਸੁਗਾਤ। ਕੀ ਹਾਲ ਚਾਲ ਨੇ ਜੀ ਬਿੱਟੂ ਜੀ?
1: ਬਹੁਤ ਵਧੀਆ, ਪੂਰਾ ਆਨੰਦ ਲੈ ਰਹੇ ਤੁਹਾਡੇ ਪ੍ਰੋਗਰਾਮ।

0: ਕਿਆ ਬਾਤ ਹੈ। ਤੇ ਬਿੱਟੂ ਜੀ ਦਿਨੇ ਵੀ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਦਾ ਕਿ ਸਿਰਫ ਰਾਤੀ ਸੁਣ ਪਾਉਂਦੇ?
1: ਹਾਂ ਜੀ ਬਿਲਕੁਲ ਜੀ ਬਿਲਕੁਲ, ਕੋਲਾਂ ਲੱਗਦੀਆਂ ਜੀ ਤੇ ਪਹਿਲੇ ਵੀ ਆਪਣੇ।
0: ਠੀਕ ਹੈ,
1: ਪਿਆਰ ਪੈ ਗਿਆ ਜੀ ਬਸ।
0: ਕਿੰਨੇ ਕੁ ਸਾਲ ਤੋਂ ਸੁਣਦੇ ਹੋ ਰੇਡੀਓ? ਅੱਛਾ, ਕਾਫੀ ਸਾਲ ਹੋ ਗਏ।
1: ਹਾਂਜੀ ਹਾਂਜੀ, ਪਰ ਛੋਟੇ ਰੇਡੀਓ ਹੁੰਦੇ ਸੀ
0: ਜੀ,
1: ਤੇ ਪਾਪਾ ਜੀ ਦੇ ਨਾਲ ਬੈਠ ਕੇ।
0: ਬਿਲਕੁਲ ਬਿਲਕੁਲ, ਉਸ ਜ਼ਮਾਨੇ ਸਮਝ ਨਹੀਂ ਹੁੰਦੀ ਸੀ ਕਿ ਰੇਡੀਓ ਵਿੱਚ ਆਵਾਜ਼ ਕੌਣ ਪਾਉਂਦਾ ਤੇ ਕਿਸ ਤਰ੍ਹਾਂ ਆਵਾਜ਼ ਨਿਕਲਦੀ ਹੈ ਨਾ।
1: ਹਾਂ ਜੀ ਹਾਂ ਜੀ,
0: ਇੰਨੇ ਭੋਲੇ ਹੁੰਦੇ ਸੀ ਸਾਰੇ ਆਪਾਂ।
1: ਹਾਂ ਜੀ ਹਾਂ ਜੀ ਬਿਲਕੁਲ ਜੀ।
0: ਚਲੋ ਚਲੋ, ਤੇ ਅੱਜ ਕਿਹੜਾ ਗੀਤ ਸੁਣਾਓਗੇ ਸਾਨੂੰ ਸਾਰਿਆਂ ਨੂੰ ਤੁਸੀਂ? ਹੈਲੋ, ਆਪ ਕੌਣ ਬੋਲ ਰਹੇ ਹੋ ਜੀ? ਕੌਣ ਬੋਲ ਰਹੇ ਨੇ? ਵਾਓ, ਆਪ ਕਿਤਨੇ ਸਾਲ ਕੇ ਹੋ?
2: ਆਈ ਐਮ 6 ਇਅਰਸ।
0: ਓਕੇ, ਆਪ ਸਕੂਲ ਜਾਂਦੇ ਹੋ? ਗੁੱਡ ਗੁੱਡ ਗੁੱਡ। ਔਰ ਰੇਡੀਓ ਵੀ ਸੁਣਤੇ ਹੋ ਕਭੀ ਕਭੀ? ਰੇਡੀਓ ਪੇ ਪ੍ਰੋਗਰਾਮ ਸੁਣਤੇ ਹੋ ਕਭੀ ਕਭੀ? ਰੇਡੀਓ ਪਰ ਪ੍ਰੋਗਰਾਮ ਸੁਣਤੇ ਹੋ? ਚਲੋ ਗੁੱਡ, ਆਲ ਦਾ ਬੈਸਟ, ਥੈਂਕ ਯੂ। ਕਿਆ ਕਿਆ ਬੋਲੋ ਬੋਲੋ, ਪੋਇਮ ਸੁਣਾਉਣੀ? ਓਕੇ ਓਕੇ, ਛੀ ਸੁਣਾਓ, ਪਲੀਜ਼ ਸੁਣਾਓ। ਹਾਂ ਹਿੰਦੀ ਕੀ ਸੁਣਾਓ, ਜ਼ਰੂਰ ਸੁਣਾਓ। ਸਰ ਬਹੁਤ ਬਹੁਤ ਖੁਸ਼ੀ ਹੋਈ ਇਹਨਾਂ ਨਾਲ ਗੱਲ ਕਰਕੇ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਛੋਟੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰੀਏ ਔਰ ਉਹਨਾਂ ਦੇ ਜਿਹੜੇ ਟੈਲੈਂਟ ਨੂੰ ਆਪਾਂ ਅੱਗੇ ਲੈ ਕੇ ਆਈਏ। ਆਕਾਸ਼ਵਾਣੀ ਇੱਕ ਪਰਿਵਾਰ ਹੈ, ਸਭ ਛੋਟੇ ਜਾਂ ਵੱਡੇ ਬਰਾਬਰ ਨੇ। ਅਗਰ ਛੋਟਾ ਬੱਚਾ ਕੋਈ ਆਪਣੀ ਕਲਾਕਾਰੀ ਪੇਸ਼ ਕਰਨਾ ਚਾਹੁੰਦਾ, ਸਾਡਾ ਸਭ ਦਾ ਫਰਜ਼ ਬਣਦਾ ਕਿ ਉਹਨੂੰ ਹੌਸਲਾ ਅਫਜ਼ਾਈ ਦੇਈਏ। ਬਹੁਤ ਚੰਗਾ ਲੱਗਿਆ ਜੀ ਤੁਹਾਡਾ ਗੱਲਬਾਤ ਕਰਕੇ, ਧੰਨਵਾਦ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ। ਤੁਹਾਡੇ ਪਸੰਦ ਦਾ ਗੀਤ ਹੰਸਰਾਜ ਹੰਸ ਅਤੇ ਸਾਥੀਆਂ ਦੀ ਆਵਾਜ਼ਾਂ 'ਚ ਤੁਹਾਡੇ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਚੱਲ ਰਿਹਾ ਸੁਗਾਤ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ DTH ਦੀ ਪੰਜਾਬ ਪ੍ਰਸਾਰਣ ਸੇਵਾ ਦਾ ਚੰਦਰ ਕੇਂਦਰ।

ਹੁਸ਼ਿਆਰਪੁਰ ਕੰਟਾਗਰ ਚੌਂਕ ਤੋਂ ਸਾਨੂੰ ਦੀਪਕ ਡੇਵਿਡ, ਜੋਤੀ ਡੇਵਿਡ ਅਤੇ ਬਹੁਤ ਸਾਰੇ ਸਾਥੀ ਮੈਸੇਜ ਭੇਜ ਰਹੇ ਨੇ, ਕਹਿੰਦੇ ਤੁਹਾਡੀ ਫੋਨ ਲਾਈਨ ਮਿਲ ਨਹੀਂ ਰਹੀ। ਸ਼ਾਇਦ ਤੁਸੀਂ ਗਲਤ ਨੰਬਰ ਤਾਂ ਨਹੀਂ ਚੈੱਕ ਮਿਲਾਉਣ ਦੀ ਕੋਸ਼ਿਸ਼ ਕਰ ਰਹੇ? ਸਾਡਾ ਨੰਬਰ ਚੈੱਕ ਕਰੋ ਜੀ, 0181813074। ਜਿਹੜਾ 2342 ਵਾਲਾ ਨੰਬਰ ਹੈ ਅੱਜ ਉਹ ਅਵੇਲੇਬਲ ਨਹੀਂ ਹੈ ਜੀ, ਉਹਦੇ ਉੱਪਰ ਕਾਲਸ ਨਹੀਂ ਆ ਰਹੀਆਂ। ਇੱਕ ਵਾਰੀ ਫਿਰ ਤੋਂ ਨੋਟ ਕਰੋ, 0181813074, 01812813074। ਲਓ ਜੀ, ਅਗਲਾ ਵਟਸਐਪ ਮੈਸੇਜ ਜਿਹੜਾ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ, ਸਾਨੂੰ ਭੇਜਿਆ ਜੀ ਪਿੰਡ ਥਾਣਾ ਬਠਿੰਡਾ ਤੋਂ ਭੇਜਣ ਵਾਲੇ ਸਾਡੇ ਸਾਥੀ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਇੱਕ ਦਿਨ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ ਜੀ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਔਰ ਵੜਿੰਗਖੇੜਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਕਸਬਾ ਬਰਾਹਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ ਮੰਨਤ, ਗੁਰਕੀਰਤ ਰਾਹੁਲ, ਗੁਰਸ਼ਬਦ ਸਿੰਘ ਰਾਹੁਲ। ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਮੈਸੇਜ ਲਈ ਬਹੁਤ ਬਹੁਤ ਧੰਨਵਾਦ ਜੀ। ਕਿਹੜਾ ਵੀ ਰੋਮੈਂਟਿਕ ਪੰਜਾਬੀ ਗੀਤ ਸੁਣਾ ਦਿਓ ਜੀ। ਇਸ ਤਰ੍ਹਾਂ ਲਿਖ ਕੇ ਭੇਜਿਆ ਗਰਵਤਮਾਲ ਵਿਦਰਭ ਮਹਾਰਾਸ਼ਟਰ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਲਈ। ਪਿੰਡ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪਿੰਦਰ ਕੁਮਾਰ ਡੋਡੀ।

ਗੁਰਮੀਤ ਸਿੰਘ ਮਿੱਤਾ ਜੀ ਨੇ ਥੈਂਕ ਯੂ ਲਿਖ ਕੇ ਭੇਜਿਆ। ਮਿੱਤਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਭੇਜਣ ਦੇ ਲਈ। ਤੁਹਾਡਾ ਪਿਆਰ ਹੈ, ਤੁਹਾਡੀ ਹੌਸਲਾ ਅਫਜ਼ਾਈ ਹੈ, ਮੋਟੀਵੇਸ਼ਨ ਹੈ ਸਾਨੂੰ ਹੋਰ ਵਧੀਆ ਪ੍ਰੋਗਰਾਮ ਪੇਸ਼ ਕਰਨ ਦੇ ਲਈ। ਉਮੀਦ ਕਰਦੇ ਹਾਂ ਤੁਸੀਂ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਹੀ ਬਣੇ ਰਹੋਗੇ। ਲਓ ਜੀ, ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ ਮਨੀ ਅਤੇ ਕਾਕਾ ਇਹ ਹਾਜ਼ਰੀ ਲਗਵਾ ਰਹੇ ਨੇ ਜਨਕ ਬਸਤੀ ਸ਼ੇਖ ਜਲੰਧਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਮੰਡੀ ਹਰਜੀ ਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰਿੰਦਰ ਸ਼ਰਮਾ ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਉ। ਇਹਨਾਂ ਸਭ ਦੇ ਲਈ ਮੇਰੀ ਫਰਮਾਇਸ਼ 'ਤੇ ਅਗਲਾ ਗੀਤ ਹੈਪੀ ਰਾਏਕੋਟੀ ਦਾ ਪ੍ਰੋਗਰਾਮ ਚੱਲਿਆ ਜੀ, ਸੁਗਾਤ।

0: 0181 2813074 ਨੰਬਰ ਮਿਲਾ ਕੇ ਸਾਡੇ ਨਾਲ ਇੱਕ ਸਰੋਤਾ ਜੁੜੇ ਨੇ। ਆਓ ਦੇਖੀਏ ਜੀ ਕੌਣ ਨੇ, ਕਿਹੜੇ ਸ਼ਹਿਰ ਤੋਂ ਨੇ ਤੇ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ,
1: ਹੈਲੋ, ਮੇਰੀ ਨਾਮ ਵੀਰ,
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਹੈਲੋ, ਸੁਖਵੀਰ ਸਿੰਘ ਸ਼ਾਜਰੀ ਬੋਲਦਾ ਵੀਰੇ।
0: ਕੀ ਹਾਲ ਚਾਲ ਨੇ ਸੁਖਵੀਰ ਜੀ? ਠੀਕ ਹੋ? ਚਲੋ ਵਧੀਆ ਚਾਹੀਦਾ। ਅੱਜ ਦਾ ਦਿਨ ਕਿਸ ਤਰ੍ਹਾਂ ਦਾ ਬੀਤਿਆ? ਵਧੀਆ ਕਿ ਠੀਕ ਠਾਕ?
1: ਬਹੁਤ
0: ਵਧੀਆ ਨਿਕਲਿਆ। ਵਾਹ
1: ਜੀ
0: ਵਾਹ।
1: ਅੱਛਾ
0: ਜੀ, ਕਿਆ
1: ਬਾਤ ਹੈ।
0: ਅੱਛਾ ਜੀ, ਠੀਕ ਹੈ। ਤੇ ਅੱਜ ਸਾਨੂੰ ਤੁਸੀਂ ਗੀਤ ਕਿਹੜਾ ਸੁਣਵਾਉਣਾ?
1: ਮੇਰੇ ਦੋਸਤ ਨੇ ਵੀ ਸੁਣਵਾਉਣਾ।
0: ਹੈਲੋ,
1: ਹੈਲੋ, ਹਾਂਜੀ ਹਾਂਜੀ,
0: ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਸਰ ਜੀ ਗਾਣਾ ਦਾ
0: ਕੁਲਦੀਪ ਮਾਣਕ ਹੁਣ ਦਾ। ਚਲੋ ਕਾਲ ਕਰਨੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਜ਼ਰੂਰ ਪਲੇ ਕਰਾਂਗੇ। ਧੰਨਵਾਦ ਤੁਹਾਡਾ ਬਹੁਤ ਬਹੁਤ। ਲਓ ਜੀ, ਪਹਿਲਾਂ ਕੁਛ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਫਟਾਫਟ ਆਪਾਂ, ਔਰ ਉਸ ਤੋਂ ਬਾਅਦ ਫਿਰ ਸੁਖਬੀਰ ਜੀ ਦੀ ਪਸੰਦ ਦਾ ਗੀਤ ਸੁਣਾਂਗੇ। ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾ ਦਿਓ। ਇਸ ਤਰ੍ਹਾਂ ਲਿਖ ਕੇ ਸਾਨੂੰ ਭੇਜ ਰਹੇ ਨੇ ਸ਼ਿਵਾਜੀ ਚੌਂਕ ਕਟਨੀ ਤੋਂ ਅਨਿਲ ਤਾਮਰਕਰ, ਅਮਰ ਦਲੀਪ ਵਰਮਾ, ਰਾਜੂ ਤਾਮਰਕਰ, ਰਜਨ, ਵਿਪਿਨ ਗੁਪਤਾ, ਪ੍ਰਕਾਸ਼ ਸੋਨੀ, ਅਰੁਣ, ਸੰਜੇ ਸੋਨੀ, ਪਵਨ ਯਾਦਵ, ਸੁਨੀਲ ਜੈਨ, ਲਾਲੂ, ਸੋਨਾ, ਮੋਨਾ ਹਰੀ, ਯਸ਼, ਸੌਮਿਆ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਪਿਆਰਾ ਮੈਸੇਜ ਭੇਜਣ ਲਈ। ਔਰ ਅਗਲਾ ਵਟਸਐਪ ਮੈਸੇਜ ਜਿਹੜਾ ਸਾਨੂੰ ਮਿਲਿਆ, ਤਨੋਰੀ ਤੇਲੀਵਾਲਾ ਤੋਂ ਮੈਸੇਜ ਭੇਜ ਰਹੇ ਨੇ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੀਬੀ ਆਲਿਆ, ਅਯਾਨ ਬਾਬੂ। ਆਕਸੀਜਨ ਪਾਰਕ ਰਾਹੁਲ ਨਗਰ ਅਮਰਾਵਤੀ ਤੋਂ ਸਿਧਾਰਥ ਗੁੜਾ ਨੇ, ਅਰਚਨਾ ਤਾਈ ਗੁੜਾ ਨੇ ਤੇ ਬਹੁਤ ਸਾਰੇ ਸਾਥੀ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ ਤੋਂ, ਹਰਿਆਣਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਪੂਰਾ ਪਰਿਵਾਰ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਕੁਲਦੀਪ ਮਾਨਿਕ ਅਤੇ ਸਾਥੀਆਂ ਦਾ ਗਾਇਆ ਹੋਇਆ ਪੰਜਾਬੀ ਗੀਤ, ਜਿਹਦੀ ਫਰਮਾਇਸ਼ ਸਾਨੂੰ ਸੁਖਬੀਰ ਛਾਜਲੀ ਜੀ ਨੇ ਸੰਗਰੂਰ ਤੋਂ ਕੀਤੀ ਹੈ। ਅਗਰ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 2813074।

0: हेलो
1: हेलो
0: हेलो, कौन बोल रहे हैं जी? हेलो नमस्कार जी, कौन बोल रहे हैं? किस शहर तो?
1: मैं जिला गुरदासपुर जी, विलेज नवीपुर कॉलोनी नीटा मेंबर पंचायत जी।
0: वाह जी वाह, स्वागत है सर थोड़ा प्रोग्राम सुगात विच। की हाल चाल है?
1: थैंक यू सर, बढ़िया। जल्दी करन आन साहब जी,
0: ਮੈਨੂੰ ਯਾਦ ਆ ਰਿਹਾ ਤੁਹਾਡੇ ਨਾਲ ਮੇਰੀ ਬਹੁਤ ਪਹਿਲਾਂ ਗੱਲ ਹੋਈ ਸੀ, ਤੁਸੀਂ ਵਿੱਚੋਂ ਕਾਲ ਲਗਾਉਣਾ ਬੰਦ ਕਰ ਦਿਆ, ਕਾਫੀ ਵਕਫਾ ਪੈ ਗਿਆ, ਕਾਫੀ ਦੇਰ ਬਾਅਦ ਆਪਣੀ ਗੱਲਬਾਤ ਹੋ ਰਹੀ ਹੈ।
1: ਇੱਕ ਮਹੀਨਾ ਜੀ, ਇੱਕ ਮਹੀਨਾ।
0: ਹਾਂ ਤੇ ਪ੍ਰੋਗਰਾਮ ਸੁਣਦੇ ਰਹੇ ਹੋ ਵਿੱਚੋਂ ਕਿ ਸਿਰਫ ਕਾਲ ਨਹੀਂ ਕਰ ਪਾਏ ਕਿ ਜਾਂ ਕਾਲ ਵੀ ਨਹੀਂ ਕੀਤੀ, ਪ੍ਰੋਗਰਾਮ ਵੀ ਨਹੀਂ ਸੁਣਿਆ?
1: ਸਰ ਮੈਂ ਕਰਦਾ ਹੀ ਆ, ਤੁਹਾਡੇ ਡਿਫਲਟ ਆ ਗਿਆ ਨਾ, ਤੇ ਇਹਦੇ ਕਰਕੇ ਪਹਿਲਾਂ ਵੀ 73-72-73-74 ਹੁਣ
0: ਜਿਹੜਾ 23-42-171 ਵਾਲਾ ਨੰਬਰ ਹੈ ਉਹ ਤਕਨੀਕੀ ਖਰਾਬੀ ਕਾਰਨ ਨਹੀਂ ਚੱਲ ਰਿਹਾ। ਆਪਾਂ ਨਵੀਂ ਲਾਈਨ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਜੀ, ਜਿਹਦਾ ਨੰਬਰ ਹੈ 28-13-074। ਠੀਕ ਹੈ, ਅਤੇ ਅੱਜ ਕਿਹੜਾ ਗੀਤ ਸੁਣਵਾਓਗੇ ਜੀ? ਪਾਣੀ ਦੀਆਂ ਛੱਲਾਂ। ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਤੁਸੀਂ ਰੈਗੂਲਰ ਕਾਲ ਕਰਦੇ ਰਿਹਾ ਕਰੋਗੇ, ਮੈਸੇਜ ਭੇਜਦੇ ਰਿਹਾ ਕਰੋਗੇ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਤੁਹਾਡੀ ਪਸੰਦ ਦਾ ਗੀਤ ਫਿਰੋਜ਼ ਖਾਨ ਅਤੇ ਸਾਥੀਆਂ ਦਾ ਗਾ ਹੋਇਆ ਤੁਹਾਡੀ ਤੱਕ ਪਹੁੰਚ ਰਿਹਾ ਜੀ। ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ।

0: ਆਕਾਸ਼ਵਾਣੀ ਡੀਟੀਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਅਸੀਂ ਸੁਣ ਰਹੇ ਸੀ ਫਿਰੋਜ਼ ਖਾਨ ਅਤੇ ਸਾਥੀਆਂ ਦਾ ਗਾਇਆ ਹੋਇਆ ਇੱਕ ਪੰਜਾਬੀ ਗੀਤ, ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ।
0: ਕੌਣ ਬੋਲ ਰਹੇ ਹੋ ਜੀ, ਕਿਹੜੀ ਜਗ੍ਹਾ ਤੋਂ?
1: ਜੀ ਮੈਂ ਮਨਜੀਤ ਮਣੀ ਫਾਜ਼ਿਲਕਾ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਓਕੇ ਸਰ,
0: ਕਿਹੜਾ ਗੀਤ ਸੁਣਵਾਓਗੇ ਸਾਨੂੰ ਸਾਰਿਆਂ ਨੂੰ?
1: ਬਲਕਾਰ ਸਿੱਧੂ ਸੁਣਾ ਦਿਓ ਜੀ, ਪੰਜ ਪੀਰ।
0: ਪੰਜ ਪੀਰ, ਠੀਕ ਹੈ ਜੀ, ਕਾਲ ਕਰਨ ਲਈ ਥੈਂਕ ਯੂ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 28 13 074। ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰੋ ਜੀ ਪ੍ਰੋਗਰਾਮ ਸੁਗਾਤ ਦਾ, 0181 281 3074।

ਪ੍ਰੋਗਰਾਮ ਚੱਲਿਆ ਜੀ ਸੁਗਾਤ, ਅਸੀਂ ਸਾਰੇ ਇੰਜੋਏ ਕਰ ਰਹੇ ਸੀ ਬਲਕਾਰ ਸਿੱਧੂ ਦੇ ਗਾਏ ਹੋਏ ਇਸ ਗੀਤ ਦਾ, ਜਿਹਦੀ ਫਰਮਾਇਸ਼ ਸਾਨੂੰ ਮਨੀ ਜੀ ਨੇ ਫਾਜ਼ਿਲਕਾ ਤੋਂ ਕੀਤੀ ਸੀ। ਅਤੇ ਪ੍ਰੋਗਰਾਮ ਦੇ ਅਗਲੇ ਗੀਤ ਦੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਜਨਕਪੁਰੀ ਸਹਾਰਨਪੁਰ ਤੋਂ, ਜੌਨ ਡਿਕੋਸਟਰਾ, ਰੋਜ਼ੀ ਡਿਕੋਸਟਰਾ, ਪਰਲ ਡਿਕੋਸਟਰਾ ਅਤੇ ਵਿਲਿਸ ਡਿਕੋਸਟਰਾ। ਇਹ ਕਹਿੰਦੇ ਨੇ ਜੀ ਸਾਨੂੰ ਰੋਸ਼ਨ ਪ੍ਰਿੰਸ ਦਾ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ।

ਅਗਰ ਤੁਸੀਂ ਵੀ ਪ੍ਰੋਗਰਾਮ ਸੁਗਾਤ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਸਾਨੂੰ ਕਾਲ ਕਰਨਾ ਚਾਹੁੰਦੇ ਹੋ, ਸਾਡਾ ਨੰਬਰ ਨੋਟ ਕਰੋ ਜੀ 0181 2813074 ਔਰ ਵਟਸਐਪ ਲਈ 94 655 36077।

ਬਿਲਕੁਲ ਜੀ, ਕੁਲਦੀਪ ਮਾਨਕ ਸਾਹਿਬ ਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ। ਵਾਕਈ ਪਤਾ ਉਦੋਂ ਲੱਗਦਾ, ਕਹਿੰਦੇ ਨੇ ਵਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ। ਲਓ ਜੀ, ਇਸ ਗੀਤ ਦੇ ਦੌਰਾਨ ਹੀ ਸਾਨੂੰ ਇੱਕ ਮੈਸੇਜ ਮਿਲਿਆ ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ। ਭੇਜ ਰਹੇ ਨੇ ਯਸੂ ਨਿਰੰਜਨ ਸਿੰਘ, ਸੋਮਿਆ ਸਿੰਘ, ਅਵਿਰਲ ਸਿੰਘ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਇਹ ਸੁਣਨਾ ਚਾਹੁੰਦੇ ਨੇ ਹੰਸਰਾਜ ਹੰਸ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ। ਬਿਲਕੁਲ ਜੀ, ਤੁਹਾਨੂੰ ਪਸੰਦ ਆਗੇ ਜ਼ਰੂਰ ਜ਼ਰੂਰ ਪਲੇ ਕਰਾਂਗੇ। ਟੀਵੀ ਟਾਵਰ ਨਾਗਪੁਰ ਮਹਾਰਾਸ਼ਟਰ ਤੋਂ ਨਾਨਾ ਰਮਾਤਾਈ, ਰੀਮਾ ਗੌਂਡੜੇ, ਦੀਕਸ਼ਾ ਅਤੇ ਰਾਹੁਲ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਇਹ ਸੁਣਨਾ ਚਾਹੁੰਦੇ ਨੇ ਸਤਵਿੰਦਰ ਬਿੱਟੀ ਦਾ ਕੋਈ ਵੀ ਪੰਜਾਬੀ ਗੀਤ। ਲਓ ਜੀ, ਫਿਰ ਫਟਾਫਟ ਆਪਾਂ ਦੋਨੋਂ ਗੀਤ ਬੈਕ ਟੂ ਬੈਕ ਪਲੇ ਕਰਦੇ ਹਾਂ। ਪਹਿਲਾਂ ਸੁਣਦੇ ਹਾਂ ਹੰਸਰਾਜ ਹੰਸ ਦਾ ਗਾਇਆ ਹੋਇਆ ਪੰਜਾਬੀ ਗੀਤ, ਔਰ ਉਸ ਤੋਂ ਬਾਅਦ ਸਤਵਿੰਦਰ ਬਿੱਟੀ ਦਾ ਗਿੱਧਾ। ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਇਹਨਾਂ ਗੀਤਾਂ ਤੋਂ ਬਾਅਦ ਅਸੀਂ ਫਿਰ ਦੁਬਾਰਾ ਹਾਜ਼ਰ ਹੋਣੇ ਹਾਂ ਜੀ।

0: ਜੀਤੇ ਆ ਜਾ ਲੰਬੜਾਂ ਦੇ ਗਿੱਧਾ ਪੈਂਦਾ ਚੱਲੀਏ ਆਪਾਂ ਵੀ ਦੇਖੀ
1: ਬੱਲੇ ਬੱਲੇ ਬੱਲੇ ਵੀ ਰੰਗ ਲੱਗੇ ਪਏ ਆ
0: ਓਏ ਖੰਡੀ ਮੈਨੂੰ ਵੀ ਲੈ ਚੱਲੀ ਭੂਰਾ ਮਾਵਾ ਸ਼ਕਲ
2: ਚੱਲੋ ਚੱਲੋ ਗਿੱਧਾ ਸ਼ੁਰੂ ਕਰੀਏ ਪਿੰਡ ਸੰਗਤ

ਮਾਵਾ ਸ਼ਕਲ।

0: गड़बड़ है।
1: अगला गीत गुरनाम पुलर ते साथियों की आवाज़ों में।

ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਮੇਰਿਟ ਕੈਂਟ ਤੋਂ। ਦਿਵਯ ਦਰਸ਼ਨ ਅਤੇ ਕਵਿਤਾ ਗੌੜ ਇਹ ਸੁਣਨਾ ਚਾਹੁੰਦੇ ਨੇ ਸੁਰਜੀਤ ਪਿੰਦਰਖੀ ਦਾ ਗਾਇਆ ਹੋਇਆ ਕੋਈ ਵੀ ਪੰਜਾਬੀ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਕਸਬਾ ਚਿਲਕਾਨਾ ਸਹਾਰਨਪੁਰ ਤੋਂ, ਜ਼ਾਰਿਫ ਅੰਸਾਰੀ, ਨੇਮ ਅੰਸਾਰੀ ਅਤੇ ਬਹੁਤ ਸਾਰੇ ਸਾਥੀ ਇਹ ਸੁਣਨਾ ਚਾਹੁੰਦੇ ਨੇ ਆਸ਼ਾ ਭੋਸਲੇ ਅਤੇ ਸਾਥੀਆਂ ਦਾ ਕੋਈ ਵੀ ਪੁਰਾਣਾ ਜਿਹਾ ਗੀਤ। ਲਓ ਜੀ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼।

ਪਿੰਡ ਸੰਦੇਹਾ ਨੇੜੇ ਮੌੜ ਮੰਡੀ ਮੈਸੇਜ ਭੇਜ ਰਹੇ ਨੇ ਜਗਰਾਜ ਸਿੰਘ ਕਣਕ ਵਾਲੀਆ ਗੰਗਾ ਰਾਮ ਮੋਹਨ ਲਾਲ ਅਤੇ ਅਰਵਿੰਦਰ ਕੁਮਾਰ ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ।

ਗਾਤ ਵਿੱਚ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ ਪਿੰਗਾਂ ਵਾਲਾ ਚੌਂਕ ਗੁਰਾਇਆਂ ਤੋਂ ਮੈਸੇਜ ਭੇਜ ਰਹੇ ਨੇ। ਇਹ ਸੁਣਨਾ ਚਾਹੁੰਦੇ ਨੇ ਕਵਰ ਗਰੇਵਾਲ ਦਾ ਕੋਈ ਵੀ ਪੰਜਾਬੀ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਜ਼ਾਕਿਰ ਸੁਲਮਾਨੀ, ਸੁਮੇਯਾ, ਸੁਬਾਨ, ਸਮੀਰ ਸਲਮਾ ਅਤੇ ਮੁਮਤਾਜ਼ ਮੁਕਾਮ ਪੋਸਟ ਤਾਲੁਕਾ ਤੋਂ ਮੈਸੇਜ ਭੇਜ ਰਹੇ ਨੇ। ਇਹ ਸੁਣਨਾ ਚਾਹੁੰਦੇ ਨੇ ਲੈਂਬਰ ਹੁਸੈਨਪੁਰੀ ਦਾ ਕੋਈ ਵੀ ਪੰਜਾਬੀ ਗੀਤ। ਲਓ ਜੀ, ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਕਵਰ ਗਰੇਵਾਲ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਪੰਜਾਬੀ ਗੀਤ।

ਅਗਲਾ ਮੈਸੇਜ ਭੇਜ ਰਹੇ ਨੇ ਜੀ ਪ੍ਰਤਾਪ ਨਗਰ ਬਠਿੰਡਾ ਤੋਂ ਨਵਪ੍ਰੀਤ। ਇਹ ਸੁਣਨਾ ਚਾਹੁੰਦੇ ਨੇ ਪੰਜਾਬੀ ਗੀਤ ਜੁੱਤੀ ਕਸੂਰੀ। ਲਓ ਜੀ ਇਹਨਾਂ ਦੀ ਫਰਮਾਇਸ਼ 'ਤੇ ਇੰਜੋਏ ਕਰਦੇ ਹਾਂ ਜੀ ਪ੍ਰੋਗਰਾਮ ਸੁਗਾਤ ਦੀ ਅਗਲੀ ਪੇਸ਼ਕਸ਼।

ਇਸੇ ਗੀਤ ਦੇ ਲਈ ਥੈਂਕ ਯੂ ਲਿਖ ਕੇ ਭੇਜਣ ਨੇ ਸਾਡੇ ਦੋਸਤ ਲੱਕੀ ਹਨੂੰਮਾਨਗੜ੍ਹ ਰਾਜਸਥਾਨ 'ਚੋਂ। ਕਹਿੰਦੇ ਤੁਹਾਡਾ ਗੀਤ ਬਹੁਤ ਪਸੰਦ ਆਇਆ ਜੀ, ਪ੍ਰੋਗਰਾਮ ਵਧੀਆ ਜਾ ਰਿਹਾ। ਬਹੁਤ ਬਹੁਤ ਸ਼ੁਕਰੀਆ ਲੱਕੀ ਜੀ, ਥੈਂਕ ਯੂ ਵੈਰੀ ਮੱਚ।

ਪ੍ਰੋਗਰਾਮ ਸੁਗਾਤ ਪੇਸ਼ ਕਰਨ 'ਚ ਬਹੁਤ ਜ਼ਿਆਦਾ ਆਨੰਦ ਆਇਆ। ਉਮੀਦ ਕਰਦਾ ਕਿ ਤੁਹਾਨੂੰ ਵੀ ਪ੍ਰੋਗਰਾਮ ਦੇ ਗੀਤ ਸੁਣਨ 'ਚ ਗੱਲਬਾਤ ਵਿੱਚ ਬਹੁਤ ਬਹੁਤ ਮਜ਼ਾ ਆਇਆ ਹੋਵੇਗਾ। ਲੇਕਿਨ ਘੜੀ ਦੀ ਸੂਈਆਂ ਕਹਿ ਰਹੀਆਂ ਜੀ ਕਿ ਹੁਣ ਆਪਾਂ ਹੋਰ ਅੱਗੇ ਤੱਕ ਨਹੀਂ ਜਾ ਸਕਦੇ, ਪ੍ਰੋਗਰਾਮ ਸਮਾਪਤੀ ਵੱਲ ਜਾ ਰਿਹਾ ਹੈ। ਨਾਲ ਹੀ ਆਪਣੇ ਆਰਜ ਦੋਸਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ, ਪਰ ਤੁਸੀਂ ਕਿਧਰੇ ਨਹੀਂ ਜਾਣਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਸਾਡੇ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਬਹੁਤ ਜਲਦੀ ਦੁਬਾਰਾ ਮਿਲਣ ਦੇ ਵਾਅਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ।

ਹੁਣ ਤੁਸੀਂ ਸੁਣਿਆ ਸੀ ਪ੍ਰੋਗਰਾਮ ਸੁਗਾਤ, ਲਾਈਵ ਫੋਨ ਇਨ ਖਤਾਂ ਦੇ ਆਧਾਰਿਤ ਔਰ ਵਟਸਐਪ ਮੈਸੇਜਿਸ ਤੇ ਆਧਾਰਿਤ ਪ੍ਰੋਗਰਾਮ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੇ ਕਮੀ ਮੁਤਾਬਿਕ ਇਸ ਵੇਲੇ ਸਵੇਰ ਦੇ 1:01 ਹੋ ਰਹੇ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਨੇਜਸ ਕੀਤਾ।

ਆਓ ਸੁਣਦੇ ਹਾਂ ਸੁਰਿੰਦਰ ਕੌਰ ਅਤੇ ਡੋਲੀ ਗੁਲੇਰੀਆ ਦੇ ਗਾਏ ਹੋਏ ਇਸ ਪੰਜਾਬੀ ਗੀਤ ਨੂੰ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕੀ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਹੱਦ ਕੇ ਜਾਵਾ,
0: ਓਏ ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

0: ਕੰਘਾ
1: ਝੂਠਾ,
0: 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ।

0: ਖੁਦ ਆਦਿਕ ਪੰਜ ਵਿਕਾਰ ਦੂਰ ਹੋ ਜਾਂਦੇ ਹਨ, ਕਿਉਂਕਿ ਨਾਮ ਦੀ ਬਰਕਤ ਨਾਲ ਅੰਦਰ ਦੀ ਮੈਲ ਕੱਟੀ ਜਾਂਦੀ ਹੈ। ਜੀਵਨ ਅੰਦਰੋਂ ਅਤੇ ਬਾਹਰੋਂ ਬਿਲਕੁਲ ਨਿਰਮਲ ਹੋ ਜਾਂਦਾ ਹੈ। ਗੁਰੂ ਅਮਰਦਾਸ ਜੀ ਰਾਗ ਸ਼੍ਰੀ ਰਾਗ ਵਿੱਚ ਅੰਗ 69 'ਤੇ ਫੁਰਮਾਨ ਕਰਦੇ ਹਨ, ਸਤਿਗੁਰ ਸੇਵਿਐ ਮਨ ਨਿਰਮਲਾ, ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ। ਸਤਿਗੁਰੂ ਜੀ ਸ਼ਬਦ ਵਿੱਚ ਅੱਗੇ ਫਰਮਾਉਂਦੇ ਹਨ, ਤ੍ਰਿਪਤ ਅਕਾਏ ਪੇਖ ਪ੍ਰਭ ਦਰਸ਼ਨ, ਅੰਮ੍ਰਿਤ ਹਰ ਰਸ ਭੋਜਨ ਖਾਤ, ਰੱਬੀ ਪਿਆਰ ਵਿੱਚ ਭਿੱਜੇ ਰੱਬੀ ਪਿਆਰੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਪ੍ਰਭੂ ਦੇ ਦਰਸ਼ਨ ਕਰਦੇ ਹਨ। ਉਹ ਰੱਬੀ ਦਰਸ਼ਨ ਕਰਕੇ ਪੂਰੀ ਤਰ੍ਹਾਂ ਰੱਜ ਜਾਂਦੇ ਹਨ। ਉਹ ਸਦਾ ਹੀ ਨਾਮ ਦਾ ਭੋਜਨ ਛਕਦੇ ਹਨ। ਜਿਵੇਂ ਸਰੀਰ ਲਈ ਚੰਗਾ ਭੋਜਨ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਹੀ ਰੱਬੀ ਰੰਗ ਵਿੱਚ ਰੰਗੇ ਮਨ ਲਈ ਭਜਨ ਜ਼ਰੂਰੀ ਹੋ ਜਾਂਦਾ ਹੈ। ਚਰਨ ਸ਼ਰਨ ਨਾਨਕ ਪ੍ਰਭ ਤੇਰੀ, ਕਰ ਕਿਰਪਾ ਸੰਤ ਸੰਗ ਮਿਲਾਤ। ਪੰਜਵੇਂ ਜਾਮੇ ਵਿੱਚ ਗੁਰੂ ਨਾਨਕ ਦੇਵ ਜੀ ਆਖਦੇ ਹਨ, ਹੇ ਪ੍ਰਭੂ, ਜਿਹੜੇ ਮਨੁੱਖ ਤੇਰੇ ਚਰਨ ਕਮਲਾਂ ਨਾਲ ਜੁੜ ਜਾਂਦੇ ਹਨ, ਉਹਨਾਂ ਨੂੰ ਤੂੰ ਕਿਰਪਾ ਕਰਕੇ ਸਤ ਸੰਗਤ ਵਿੱਚ ਮਿਲਾ ਦਿੰਦਾ ਹੈ। ਜਿਨ੍ਹਾਂ ਦੇ ਮਿਲਾਪ ਸਦਕਾ ਮੈਂ ਵੀ ਤੇਰੇ ਗੁਣ ਗਾਉਂਦਾ ਹਾਂ। ਗੁਰੂ ਅਰਜਨ ਦੇਵ ਜੀ ਤਾਂ ਰੋਜ਼ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਇਹ ਪੁਕਾਰ ਕਰਦੇ ਹਨ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਹੇ ਹਰੇਕ ਦੇ ਦਿਲਾਂ ਦੇ ਜਾਣਨ ਵਾਲੇ ਅੰਤਰ ਜਾਮੀ ਪ੍ਰਭੂ ਜੀਓ, ਮੇਰੇ ਮਨ ਦੀ ਇੱਕ ਇੱਛਾ ਜੋ ਪੂਰੀ ਕਰ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਦਾਸ ਨਾਨਕ ਤੇਰੇ ਕੋਲੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਰੱਬੀ ਪਿਆਰ ਵਾਲਿਆਂ ਦੇ ਚਰਨਾਂ ਦੀ ਧੂੜ ਬਣਾ ਕੇ ਉਹਨਾਂ ਦੇ ਕੋਲ ਰਹਿਣ ਦਾ ਬਲ ਬਖਸ਼, ਤਾਂ ਕਿ ਮੈਂ ਵੀ ਤੇਰੇ ਨਾਲ ਜੁੜ ਸਕਾਂ। ਸ਼੍ਰੋਮਣੀ ਭਗਤ ਕਬੀਰ ਜੀ ਅੰਗ 481 ਉੱਤੇ ਰਾਗ ਆਸਾ ਵਿੱਚ ਬਚਨ ਕਰਦੇ ਹਨ ਕਿ ਸਤ ਸੰਗਤ ਵਿੱਚ ਬੈਠਿਆਂ ਉਹ ਵਿਵੇਕ ਬੁੱਧ ਆਉਂਦੀ ਹੈ। ਜਿਵੇਂ ਪਾਰਸ ਨੂੰ ਛੂਹ ਕੇ ਲੋਹਾ ਵੀ ਸੋਨਾ ਹੋ ਜਾਂਦਾ ਹੈ, ਉਸੇ ਤਰ੍ਹਾਂ ਜੇ ਸਤ ਸੰਗਤ ਮਿਲ ਜਾਵੇ ਤਾਂ ਜੀਵਨ ਉੱਤਮ ਹੋ ਜਾਂਦਾ ਹੈ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸੋ ਗੁਰੂ ਸਾਹਿਬ ਦੀ ਸੰਗਤ ਵਿੱਚ ਜੁੜ ਜਾਈਦਾ ਹੈ, ਔਰ ਜਿਨ੍ਹਾਂ ਦੀ ਸੰਗਤ ਵਿੱਚ ਜੁੜ ਕੇ ਸਤਿਗੁਰੂ ਕਹਿੰਦੇ ਨੇ ਮੈਂ ਵੀ ਉਸ ਵਾਹਿਗੁਰੂ ਵਿੱਚ ਅਭੇਦ ਹੋ ਸਕਦਾ ਹਾਂ। ਸੁਖਮਣੀ ਸਾਹਿਬ ਜੀ ਦੀ ਬਾਣੀ ਦੀ ਪਹਿਲੀ ਅਸ਼ਟਪਦੀ ਦੇ ਪਹਿਲੇ ਪਦੇ ਦੇ ਵਿੱਚ ਅੰਗ 262 ਉੱਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਕਾਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ।
1: ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੁਖਵਿੰਦਰ ਸਿੰਘ। ਸੰਤਾਂ ਦੀ ਮਹਿਮਾ ਅਤੇ ਪਰਿਭਾਸ਼ਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਿਆਨ ਕੀਤੀ ਹੈ। ਸੰਤਾਂ ਦੀ ਸੰਗਤ ਕਲਿਆਣਕਾਰੀ ਹੈ। ਸੰਤਾਂ ਦੀ ਸੰਗਤ ਕਰਿਆਂ ਹੀ ਪ੍ਰਭੂ ਨਾਲ ਨੇੜਤਾ ਸੰਭਵ ਹੈ, ਕਿਉਂਕਿ ਸੰਤ ਸਭਾ ਵਿੱਚ ਪਰਮਾਤਮਾ ਦੀ ਹੀ ਬਾਤ ਹੁੰਦੀ ਹੈ। ਗੋਵਿੰਦ ਪ੍ਰਭੂ ਦੀ ਸੋਭਾ ਸੰਤਾਂ ਦੀ ਸੰਗਤ ਵਿੱਚ ਹੀ ਸਰਵਣ ਕਰਨ ਨੂੰ ਮਿਲਦੀ ਹੈ। ਠਾਕੁਰ ਪ੍ਰਭੂ ਦੀ ਬਾਤ ਸੁਣਾਉਣ ਵਾਲਿਆਂ ਅੱਗੇ ਤਾਂ ਪੂਰਨ ਸਮਰਪਣ ਹੀ ਹੁੰਦਾ ਹੈ। ਸਾਰੰਗ ਰਾਗ ਵਿੱਚ ਉਚਾਰੇ ਹੋਏ ਛੰਤ ਦੇ ਤੀਜੇ ਪਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪ੍ਰਭੂ ਦਰਸ਼ਨਾਂ ਦੇ ਪਿਆਸੇ ਜੀਵ ਦੀ ਮਨੋਦਸ਼ਾ ਬਿਆਨ ਕਰਦੇ ਹੋਏ ਦਾਸਾ ਭਾਵ ਵਿੱਚ ਆਉਂਦੇ ਨੇ ਅਤੇ ਫਰਮਾਉਂਦੇ ਨੇ, ਮੈਂ ਸੰਤਾਂ ਪਾਸੋਂ ਪੁੱਛਦੀ ਹਾਂ ਕਿ ਮੇਰਾ ਠਾਕੁਰ ਕਿਹੋ ਜਿਹਾ ਹੈ, ਮੈਨੂੰ ਉਸ ਦੀ ਬਾਤ ਦੱਸੋ, ਮੈਂ ਆਪਣਾ ਮਨ ਅਰਪਣ ਕਰਦੀ ਹਾਂ, ਮੇਰੇ ਪਿਆਰੇ ਦੀ ਖਬਰ ਦੱਸੋ ਕਿ ਉਹ ਕਿਵੇਂ ਹੈ। ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਹਿਉ ਅਰਾਪੋਂ ਦੇਹੋ ਸੰਦੇਸਾ, ਦੇਹੋ ਸੰਦੇਸਾ ਪ੍ਰਭ ਜੀਓ ਕੈਸਾ, ਕਰ ਮੋਹਨ ਪਰਵੇਸਾ, ਅੰਗ ਅੰਗ ਸੁਖਦਾਈ ਪੂਰਨ, ਬ੍ਰਹਮਾਈ ਥਾਨ ਤਨੰਤਰ ਦੇਸਾ। ਸਰਵਣ

0: ਹੁਣੇ ਤੁਸੀਂ ਕੁਝ ਭਜਨ ਕੁਝ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ TTH ਦੀ ਪੰਜਾਬ ਪ੍ਰਸੰਨ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵਜੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਕੁਦਰਤ ਸੁਣੀਏ, ਕੁਦਰਤ ਪਾਓ ਸੁਖਸਾਰ, ਕੁਦਰਤ ਪਾਤਾਲੀਆਂ ਕਾਸੀ, ਕੁਦਰਤ ਸਰਬਿਆਂ ਕਾਲ, ਕੁਦਰਤ ਵੇਦ ਪੁਰਾਣਕ ਤੇਵਾ, ਕੁਦਰਤ ਸਨ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਦੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਣ।

ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਮਰ ਭਾਰ ਸਦਾਇਆ, ਵੱਡਾ ਹੋਆ ਗੁਣਦਾਰ ਗੱਲ ਸੰਗਲ ਘੱਤ ਸਲਾਇਆ, ਅੱਗੇ ਕਰਨੀ ਕੀਤ ਵਾਚੀਆ ਪਹਿਲੇ ਖਾਤਰ ਸਮਝਾਇਆ, ਥਾਉ ਨਾ ਹੋਵੇ ਪਾਉਂਦੇ ਹੁਣ ਸੁਣਿਆ ਕਿਆ ਰੁਆਇਆ, ਮਨਨ ਦੇ ਜਨਮ ਗਵਾਇਆ ਮਨਨ ਦੇ ਜਨਮ ਗਵਾਇਆ।

0: ਪੈ ਵਿੱਚ ਪਾਉਣ ਵੈਸ ਦਬਾਓ, ਪੈ ਵਿੱਚ ਚੱਲੇ ਲੱਗ ਦਰੀਆਓ, ਪੈ ਵਿੱਚ ਜਗਨ ਕਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਪਾਰ, ਪੈ ਵਿੱਚ ਰਾਜਾ ਧਨ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲ ਤਨੰਤ, ਪੈ ਵਿੱਚ ਸਿੱਧ ਬੁਸੁਨਾਰ, ਪੈ ਵਿੱਚ ਆ ਡਾਣੇ ਆਕਾਸ਼, ਪੈ ਵਿੱਚ ਜੋਤ ਮਹਾਬਸੂਰ, ਪੈ ਵਿੱਚ ਆਵੈ ਜਾਵੈ ਪੂਰ, ਸਗਲਿਆ ਭਉ ਲਿਖਿਆ ਸਿੱਲੇ, ਨਾਨਕ ਨਿਰਭਉ ਨਿਰੰਕਾਰ, ਸੱਚ ਇੱਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕਿਤੇ ਰਾਮ ਰਵਾਲ, ਕਿਤੀਆਂ ਕਨ ਕਹਾਣੀਆਂ, ਕਿਤੇ ਬੇਦ ਵਿਚਾਰ, ਖੇਤੇ ਨੱਚੇ ਮੰਗੁੱਤੇ ਗਿਰਮਰ ਪੂਰਤਾਰ, ਬਾਜ਼ਾਰੀ ਬਾਜ਼ਾਰ ਮਹਿ ਆਏ ਕਦੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਰ, ਲਕਟਕਿਆਂ ਕੇ ਮੁੰਦੜੇ ਲਕਟਕਿਆਂ ਕੇ ਹਾਰ, ਜਿਤਨ ਪਾਈਐ ਨਾਨਕਾ ਸੇਤਨ ਹੋਵੈ ਸਾਰ, ਗਿਆਨ ਨਾ ਗੱਲੀ ਢੂੰਡੀਐ ਕਥਨਾ ਕਿਰੜਾ ਸਾਰ, ਕਰ ਮਿਲੇ ਤਾਂ ਪਾਈਐ ਹੁਰ ਹਿਕਮਤ ਹੁਕਮ ਖਵਾਰ ਪਾਉਣ।

ਕੌੜੀ ਨਦਰ ਕੇ ਜਾਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੋ ਬਹੁਤੇ ਜਨਮ ਧਾਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜਿਹੜਦਾਤਾ ਕੋ ਨਹੀਂ ਸਤਿਗੁਰ ਲੋਕ ਸੁਭਾਇਆ, ਸਤਿਗੁਰ ਮਿਲਿਆ ਸਤਿਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਲੋਕ ਮਹੱਲਾ ਪਹਿਲਾ ਖਣੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤ ਚੰਦ ਸੁਰੇ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਿਰਫ ਜੰਜਾਲ ਨਾਨਕ ਮੂਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਨ ਛਿਲੇ ਨਚਨ ਗੁਰ ਪੈਰ ਹਲਾਨ ਫਿਨ ਸਿਰ ਉਡ ਉਡਰਾਵੈ ਝਾਟੈ ਪਾਏ ਵੇਖੈ ਲੋ ਕਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾਣੇ ਧਰਤੀ ਨਾਲ ਗਾਵਣ ਕੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਂ ਕਾ ਕੀਆ ਸਗਲ ਜਹਾਉ ਸੇਵ ਸੇਵੈ ਕਰਨ ਚੜਾਉ ਪਿਨੀ ਰੰਜਨਾ ਮਚਾਉ ਸਿੱਖੀ ਸਿੱਖਿਆ ਗੁਰਵੀ ਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤੇ ਅਨੰਤ ਲਾਠੂ ਮਦਾਨੀਆਂ ਗਾਹ ਪੰਖੀ ਪਾਉਂਦਿਆ ਲੈਣ ਸਾ ਸੂਹੇ ਚੜ ਪਵਾਈਏ ਜੰਤ ਨਾਨਕ ਪਾਉਂਦਿਆ ਗੰਤਨ ਅੰਤ ਬੰਧਨ ਬੰਧ ਪਵਾਏ ਸੋਏ ਪੈ ਕ੍ਰਿਤ ਨੱਚੇ ਸਭ ਕੋਈ ਨੱਤ ਨੱਤ ਹੱਸੇ ਚੱਲੇ ਸੇ ਰੋਏ ਉੱਡਣਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਨ ਮਨ ਪਾਓ।

ਹੁਣ ਤੇਰਾ ਲੰਕਾਰ ਹੈ ਨਾ ਲਈਏ ਨਰਸਿੰਘਾਂ ਜਾਈਏ ਜੀਓ ਆਪਣੇ ਸਭ ਤਿਸਦਾ ਦੇਖਾ ਜੇ ਆ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਤਰਪਨ ਹੁਣੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਮੇਸ ਕਹਿੰਦੀ ਆਈਏ ਕੋ ਰਹੇ ਨਾ ਭਰੀਏ ਪਾਈਏ ਕੋ ਰਹੇ ਨਾ ਭਰੀਏ ਪਾਈਏ।

0: ਮਹੱਲਾ ਪਹਿਲਾ ਮੁਸਲਮਾਨਾਂ ਸਿਰਸਰਿਤ ਪਟਪ ਕਰੇ ਵਿਚਾਰ ਬੰਦੇ ਸੇਜ ਭਾਅ ਵਿੱਚ ਬੰਦੀ ਵੇਖਣ ਤੂੰ ਦੀਦਾਰ ਹਿੰਦੂ ਸਾਲ ਆਹੀ ਸਾਲ ਅੰਦਰ ਸ਼ੁਰੂ ਪਾਰ ਤੀਰਥ ਨਾਵ ਅਰਚਾ ਪੂਜਾ ਅਗਰਵਾਸ ਵਹਿਕਾਰ ਜੋਗੀ ਸੁਨ ਧਿਆਵਣ ਜਿੱਤਿਆ ਲੱਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਕਾਰ ਸਤੀਆ ਮਨ ਸੰਤੋਖ ਉਪਜੇ ਦੇਨੇ ਕਹਿ ਵਿਚਾਰ ਦੇ ਦੇ ਮੰਗੇ ਸਹਿਸਾ ਗੁਨਾ ਸੋ ਪ੍ਰੇ ਸੰਸਾਰ ਚੋਰਾਂ ਜਾਰਾਂ ਤੈਂ ਕੁੜਿਆ ਰਾਂ ਖਾਰਾ ਭਾਵੇਂ ਕਾ ਖੁਦਾ ਚਾਹੇ ਖਾਏ ਚਲੇ ਥਾਓ ਤਿਨਾ ਪੀਕਾ ਇਕਾਰ ਜਲ ਥਲ ਜੀਆਂ ਪੁਰੀਆਂ ਲੋਹਾ ਕਾਰਾਂ ਕਾਰ ਹੋਏ ਜੇ ਆਖੇ ਸੋ ਤੂੰ ਜਾਣੇ ਤਿਨਾ ਵੀ ਤੇਰੀ ਸਾਰ ਨਾਨਕ ਭਗਤਾਂ ਪੁਖ ਸਲਾਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੈ ਪਈ ਕੁਮਿਆਰ ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਨ ਕਰਤੇ ਕਾਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ

ਪਾਉੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਉਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਲੋਕ ਮਹੱਲਾ ਪਹਿਲਾਂ ਵਿੱਚ ਆਇਆ ਹੁਚ ਗਿਆ ਹੁਚ ਜੰਮਿਆ ਹੁਚ ਮੂਆ ਹਉਂਚ ਦਿੱਤਾ ਹੁਚ ਲਿਆ ਹੁਚ ਖੱਟਿਆ ਹੁਚ ਗਿਆ ਹਉਂ ਵਿੱਚ ਸੱਚੇ ਆੜ ਕੂੜੇ ਆੜ ਹਉਂ ਵਿੱਚ ਪਾਪਨ ਵਿਚਾਰ ਹਉਂ ਵਿੱਚ ਨਰਕ ਸੁਰਗ ਅਵਤਾਰ ਹਉਂਚ ਹੱਸੈ ਹਉਂਚ ਰੋਵੈ ਹਉਂ ਵਿੱਚ ਫਰੀਆਂ ਵੀ ਹੋਵੇ ਹਉਂ ਜਾਤੀ ਜਿਸੀ ਹੋਵੇ ਹਉਂ ਵਿੱਚ ਮੂਰਖ ਹਉਂ ਵਿੱਚ ਸਿਆਣਾ ਮੋਖ ਕੀ ਸਾਹ ਨਾ ਜਾਣਾ ਹਉਂ ਵਿੱਚ ਮਾਇਆ ਹਉਂ ਵਿਛਾਇਆ ਹਉਂ ਮੈਂ ਕਰ ਕਰ ਜੰਤੂ ਪਾਇਆ ਹਉਂ ਮੈਂ ਬੂਝੈ ਤਾਂ ਦਰ ਸੁਝੈ ਗਿਆਨ ਵੀ ਹੋਣਾ ਕਤ ਕਤ ਲੂਝੈ ਨਾਨਕ ਮਿਲਖਿਆ ਲੇ ਜਿਹਾ ਵੇਖੈ ਤਿਹਾ ਵੇਖ ਮਹਲਾ ਦੂਜਾ
1: ਹਉਂ ਮੈਂ ਇਹਾ ਜਾਤੈ ਹਉਂ ਮੈਂ ਕਰਮ ਕਮਾਹੇ ਹਉਂ ਮੈਂ ਇਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹਉਂ ਮੈਂ ਕਿੱਥੋਂ ਪੁਜੈ ਕਿਤ ਸੰਗ ਮੇ ਜਾਏ ਹਉਂ ਮੈਂ ਇਹੋ ਹੁਕਮ ਹੈ ਫਹਿ ਕਿਰਤ ਫਿਰਾਏ।

ਸੇ ਕੀਤੀ ਸੰਤੋਖਈ ਜਿਨ ਸਚੋ ਸੱਚ ਧਿਆਇਆ। ਓਨੀ ਮੰਦੇ ਪੈਰ ਨਾ ਰੱਖੇ ਉਨਕਾ ਸੁਖ ਦੇ ਧਰਮ ਕਮਾਇਆ। ਓਨੀ ਦੁਨੀਆਂ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ। ਤੂੰ ਬਖਸ਼ੀ ਸੀ ਅਗਲਾ ਦੇ ਵਿੱਚ ਰਹਿ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

0: ਪੁਰਖਾ ਬਿਰਖਾ ਤੀਰਥਾ ਤੱਟਾਂ ਮੇਘਾਂ ਖੇਤਾਂ ਦੀ ਪਾਲੋ ਅੰਮਟਲਾ ਖੰਡਾਵਰ ਪੰਡਾਂ ਅੰਡ ਜਰੇ ਉਤਪਜਾ ਖਾਣੀ ਸੇਤ ਜਹਾਂ ਸੋਮ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕਿਆ ਸੰਭਾਲੇ ਸਭਨਾ ਜਿਨ ਕਰਤਾ ਕੰਨਾ ਕੀਆ ਚਿੰਤਾ ਵੀ ਕਰਨੀ ਤਹਾਂ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਵਾਰੀ ਸਵਸਥ ਤਿਸ ਤਿਸ ਦੀ ਪਾਣਾ ਪੱਗ ਨਾਨਕ ਸੱਚੇ ਨਾ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨਿੱਕੀਆਂ

ਪੌੜੀ ਸੱਚਾ ਸਾਹਿਬ ਏਕ ਤੁੰਜਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ। ਜਿਸ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

0: ਲੋਕ ਮਹੱਲਾ ਪਹਿਲਾ ਪਟ ਪਰ ਕਟਿਲਤੀ ਹੈ ਪਟ ਪਰ ਭਰੀਆ ਸਾ ਪਟ ਪਰ ਬੇੜੀ ਪਾਈਐ ਪਟ ਪਰ ਗੱਡੀਆ ਖਾਦ ਭਰੀਆ ਜੇਤੇ ਬਰਸ ਬਰਸ ਭਰੀਆ ਜੇਤੇ ਮਾਸ ਪੜੀਐ ਜੇਤੀ ਆ ਜਾ ਪੜੀਐ ਜੇਤੇ ਸਾਸ ਨਾਨਕ ਲਿਖਿਆ ਇੱਕ ਗੱਲ ਹੋਵੇ ਚੱਕਣਾ ਚੱਕ ਮਹੱਲਾ ਪਹਿਲਾ
1: ਲਿਖ ਪੜਿਆ ਤੇਤਾ ਕੜਿਆ ਬਹੁ ਤਿਤ ਪਵਿਆ ਤਿਤ ਲਵਿਆ ਬਹੁ ਭੇ ਕੀਆ ਦੀ ਦੁੱਖ ਦੀਆ ਸੋਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਦ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਐਨਸ ਕਹਿਰੇ ਮੋਨ ਮਗੂਤਾ ਕੋ ਜਾਗੇ ਗੁਰਬਿਨ ਸੂਤਾ ਅੱਗ ਪਿਤਾ ਨਾ ਆਪਣਾ ਕੀਆ ਕਮਾ ਨਾਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਦਰ ਪਤ ਗਵਾ ਨਾਮਿਕ ਸਿਥਾਈ ਨਾ ਪਾਈ ਰਹਿ ਬਾਣੀ ਮੱਡੀ ਮਸਾਣੀ ਅੰਧ ਨਾ ਜਾਣੇ ਫਿਰ ਪਿਤਾਣੀ ਸਤਿਗੁਰ ਭੇਟੈ ਸੋ ਸੁਖ ਪਾਏ ਹਰ ਕਾ ਨਾਮ ਅਨੁਸਾਰ ਨਾਨਕ ਨਦਰ ਕਰੇ ਸੋ ਪਾਏ ਆਸ ਸੰਦੇਸੇ ਤਿੰਨ ਕੇਵਲ ਹੋਮੇ ਸ਼ਬਦ ਜਲਾਏ ਹੋੜੀ ਭਗਤ।

0: ਦੇ
1: ਪੌੜੀ ਭਗਤ ਤੇਰੇ ਮਨ ਭਾਉਂਦੇ ਦਰਸੋਨ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਉਂਦੇ ਇੱਕ ਮੂਲ ਨਾ ਬੁਝਣ ਆਪਣਾ ਨੂੰ ਹੁੰਦਾ ਆਪ ਗਣਾਈ ਦੇ ਹਉ ਢਾਡੀ ਕਾ ਨੀ ਜਾਤ ਹੋਰ ਤੁਮ ਜਾਤ ਸਦਾਏ ਦੇ ਤੁਮ ਮਗਾ ਜੇ ਤੁਝੇ ਧਿਆਏ ਦੇ ਤੁਮ ਮਗਾ ਜੇ ਤੁਝੇ ਧਿਆਏ ਦੇ।

ਸਲੋਕ ਮਹੱਲਾ ਪਹਿਲਾ। ਕੁੜ ਰਾਜਾ ਕੁੜ ਪ੍ਰਜਾ ਕੁੜ ਸਭ ਸੰਸਾਰ, ਕੁੜ ਮੰਡਪ ਕੁੜ ਮਾੜੀ ਕੁੜ ਬੈਸਨਹਾਰ, ਕੁੜ ਸੋਇਨਾ ਕੁੜ ਰੂਪਾ ਕੁੜ ਪਹਿਨਣਹਾਰ, ਕੁੜ ਕਾਇਆ ਕੁੜ ਕੱਪੜ ਕੁੜ ਰੂਪ ਪਾਰ, ਕੁੜ ਮੀਆਂ ਕੁੜ ਬੀਬੀ ਖੱਪ ਖਾ, ਕੁੜ ਕੂੜਾ ਨਿਹੋ ਲੱਗਾ ਵਿਸਰਿਆ ਕਰਤਾ।

ਡਾਣ ਮਹਿੰਦਾ ਤਲੀ ਖਾਕ ਜੇ ਮਿਲਦੇ ਤਾਂ ਮਸਤਕ ਲਾਈ ਹੈ। ਕੂੜਾ ਲਾਲਚ ਛੱਡੀਏ ਹੋਵੇ ਇੱਕ ਮਨ ਅਲੱਗ ਧਿਆਈ ਹੈ। ਪਲ ਤੇ ਵੇ ਉਹ ਪਾਈ ਹੈ ਜੇ ਵੇ ਹੀ ਕਾਰ ਕਮਾਈ ਹੈ। ਜੇ ਹੋਵੇ ਪੂਰ ਵਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ। ਮਤ ਥੋੜੀ ਸੇਵ ਗਵਾਈ ਹੈ, ਮਤ ਥੋੜੀ ਸੇਵ ਗਵਾਈ ਹੈ।

0: ਸੱਚ ਕਾਲ ਕੁਰਵਰਤਿਆ ਕਲ ਕਲਕ ਦੇ ਤਾਲ ਪੀਓ ਬਿਜਪਤ ਲੈ ਗਏ ਅਪਕਿਓ ਗੈਦਾਲ ਜੇ ਖੋਈ ਤਾਂ ਗੈ ਰੁਤੇ ਹੁਰਤ ਹੋਏ ਨਾਨਕ ਪਾਹੇ ਬਾਰਾ ਪੂਰੇ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈਆ ਸਰੋਂ ਭਾਤਨ ਹੋ ਨਾਨਕ ਭਗਤੀ ਜਿਰ ਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲੱਭ ਪਾਵ ਦੋ ਰਾਜਾ ਮਹਿਤਾ ਕੁਣ ਹੋਆ ਸਿਕਦਾਰ ਕਾਮਨੇ ਸੰਤ ਪੁੱਛੀ ਐ ਬੈ ਬੈ ਕਰੀ ਵਿਚਾਰ ਅੰਧੀ ਰਹਿਤ ਗਿਆਨ ਵੀ ਹੋਣੀ ਪਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾ ਉੱਚੇ ਕੁੱਖੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਵੈ ਦੂਤ ਨਾ ਜਾਣੇ ਛੱਡ ਬਹਿ ਕਰਵਾ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ ਵਧੀ ਸੋ ਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ

ਧੁਰ ਕਰਮ ਜਿਨ੍ਹਾਂ ਕੋ ਤੁਤ ਪਾਇਆ ਤਾਂ ਤਿੰਨੀ ਕਿਸਮ ਧਿਆਇਆ। ਇਹਨਾਂ ਜਨਤਾਂ ਕੇ ਵਸ ਕਿਸ਼ਨਾ ਹੀ ਤੂੰ ਦੇਖ ਵੇਖੀ ਜਾ ਤੁਤ ਪਾਇਆ। ਇਕਨਾਂ ਨੂੰ ਤੂੰ ਮੇਲੈ ਕਾਪੋ ਤੁਤ ਕੋ ਆਇਆ, ਗੁਰ ਕਿਰਪਾ ਦੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ। ਸਹਿਜ ਹੀ ਸੱਚ ਸਮਾਇਆ, ਸਹਿਜ ਹੀ ਸੱਚ।

ਫੌੜੀ ਪੜਿਆ ਵਹਿ ਗੁਨਾਹਗਾਰ ਕੌਮੀ ਸਾਧਨਾ ਮਾਰੀ ਹੈ ਜੇ ਹਾਂ ਘਾਲੇ ਘਾਲਨਾ ਤੇ ਵੀ ਉਹ ਨਾ ਉਪਾਚਾਰੀ ਹੈ ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀ ਹੈ ਪੜਿਆ ਪਿਉਂਗੀਆਂ ਵਿਚਾਰ ਕੇ ਵਿਚਾਰੀ ਹੈ ਮੂੰਹ ਚੱਲੇ ਸੋਗੇ ਮਾਰੀ ਹੈ ਮੂੰਹ ਚੱਲੇ ਸੋਗੇ ਮਾਰੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुर दर्शन सफल संसार। संसार सफल

रघुवंश तिलक सुंदर दशरथ कर मुन वंश जाकी शरणं सत गुर गुर सेव अलख

संसार अगम सागर तुलहा हर नाम गुरु मुख पाया जग

ਭਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਅਲਾ।

मान बाच क्रम सेविया सच्चा श्री गुरु साहेब सब ऊपर मान बाच क्रम।

ਮਦਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਦਹੀ ਪਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨਕਣੀ ਸ਼ਬਦ ਚਣਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੂ ਕੌਣ ਮੇਟ ਸਕੈ ਈਸ ਬਮ ਗਿਆਨ ਧਿਆਨ ਤਰਤ ਹੀ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ

ਪੀਤ ਬਸਨ ਕੁੰਧ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜ਼ੀਰ ਵੱਡੇ ਤੀ ਧਰਮ ਅੰਗ ਲੱਖ ਅਗਮ ਖੇਲ ਕੀਆਂ ਆਪਣੇ ਉਸ਼ਾਹੇ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਿਹਾ ਸਮਾਏ ਸੁਤੈ ਸਿੱਧ ਰੂਪ ਧਰਿਓ ਸਹਨ ਕੈ ਸਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕਉ ਤੂੰ ਕਦਕਾ ਬ੍ਰਹਮਾ ਵਿਸ਼ਨ ਸਿਰੇ ਤੈਗੰਤ ਤਿਨਕੋ ਮੋਹ ਪਿਆ ਮਨ ਮਦਕਾ 84 ਲੱਖ ਜੋਨ ਉਪਾਈ ਰਿਜ਼ਕ ਦੀਆ ਸਭੂ ਕੋ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ

ਸਤਿਗੁਰ ਨਾਨਕ ਭਗਤ ਕਰੀ ਇੱਕ ਮਾਨ, ਤਨ ਮਨ ਤਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਤਾਰੀ, ਅਗੰਮ ਗਿਆਨ।

ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕੈ ਇੱਕ ਪੜੈ ਸੁਣੇ ਗਾਵੇ ਪ੍ਰਭਾਤ ਕਰੇ ਇਸ਼ਨਾਨ ਇਸ਼ਨਾਨ ਕਰੇ ਪ੍ਰਭਾਤ ਸ਼ੁਧ ਮਨ ਗੁਰ ਪੂਜਾ ਵਿਧ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗੰਨਾ ਜਲ ਥਲ ਮੇ ਰੇਹ ਪੂਰਬੋ ਵਿਧ ਵਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾਂ ਕੀ।

0: ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲਹਿ ਸ਼ਲਨ ਸਬਲ ਮਲਨ ਭਗਤ ਫਲਨ ਕਾਨਕੁਰ ਨੇਕ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਨ ਦੁਰਤ ਦਵਨ ਸਕਲ ਭਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਸ ਮੁਖ ਪਨਿੰਦ ਜੀਓ ਜਰਮ ਕਰਮ ਮਛ ਕਛ ਹੋ ਬ੍ਰਹਾ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗੰਧ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ
1: ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਣ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਨਿਸ ਪਾਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਓਂ ਸਾਡ ਤੋ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ ਦੇਹ ਗੇਹ ਤ੍ਰੇ ਸਨੇਹ ਚਿੱਤ ਬਿਲਾਸ ਜਗਤ ਇਹੋ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗਏ ਅੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜੀ।

बनता सुत देह ग्रह संपत सुखदाये इन मैं काछ नाहे तेरो काल अवद आए।

राम नाम लीने।

गोर प्रसाद जान कबीर राम कार स्नेही वाहे गुरु जी का खालसा।

ਸਤਿਗੁਰਾਂ ਵਾਹਿਗੁਰੂ ਜੀ ਕੀ ਫਤਿਹ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ।

ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤ ਕਉ ਅਹੰਸ ਹੈ।